ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਦੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ

ਮਾਨਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ ਲੱਖ ਗੀਆਂ ਪੈਨਾ ਮੀਆਂ ਰਾਤ ਦਿਨ ਜਿੰਨਾ ਪੱਗ ਕਪਾਹ ਕੱਟੀ ਹੈ ਬਾਮਨ ਵੱਟੀ ਆਏ ਕੋਈ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਵੇ ਪੁਰਾਣਾ ਸੁੱਟੀਆ ਪੀ ਫਿਰ ਪਾਈਏ ਹੋ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨੇ ਪਤ ਉਪਜੈ।

ਇੰਦਰੀ ਤੱਕ ਨਾ ਨਾਰੀ ਭੜਕੇ ਸੁਖਵੇ ਨਿਤ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜਿਹਵਾ ਤੱਕ ਨਾ ਖੀ ਵੇ ਤਗਾ ਪੇ ਵਤੇ ਵਰ ਧਾਗੇ ਵਰ ਕੱਤੇ ਲੈ ਭਾੜ ਕਰੇ ਵੀ।

ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਗੈਰ ਤਿੰਨ ਗੱਲ ਪਾਸ ਦਿਨ ਘਰ ਬ੍ਰਾਹਮਣੇ ਪੂਰੇ ਨਾਦ ਨਾ ਪਿਆ ਵੈ ਸਾਧ ਕੁੜੀ ਰਾਸ ਕੁੜਾ ਵਪਾਰ ਕੁੜ ਬੋਲ ਕਰਿਆ ਸ਼ਰਮ ਧਰਮ ਕਾ ਡੇਰਾ ਦੂ ਨਾਨਕ ਉੜ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਧੋਤੀ ਕਖਾਈ ਹੱਥ ਸ਼੍ਰੀ ਜਗ ਕਸਾਈ ਮੇਲ ਬਸਤ ਪੈਰ ਵਪਨਵਾਨ ਨੇ ਸਥਾਨ ਲੈ ਪੁੱਜੇ ਪੁਰਾ ਸੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਬੈਠੇ ਗੁੜਿਆ ਮਤ ਪਿੱਟੇ ਵੇ ਮਤ ਪਿੱਟੇ ਹੋ ਅੰਨ ਸਾਡਾ ਪਿੱਟੇ ਤਨ ਪਿੱਟੇ ਫੇਰ ਕਰੀ ਮਨ ਜੁਟੇ ਚਲੀ ਪਹੀ ਨਾਨਕ ਸੱਚ ਤੇ ਆਈ ਹੈ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚੁੱਕੇ

ਸ਼ਲੋਕ ਮਹੱਲਾ ਪਹਿਲਾ। ਜੇ ਮਹਾਤਾ ਕਰਮ ਹੈ ਕਰਮਾ ਪਿਤਰੀ ਦੇ, ਅੱਗੇ ਵਸ

0: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਿਰ ਦੇ 6 ਵੱਜ ਰਹੇ ਨੇ। ਆਉਣ ਸੁਣਦੇ ਹਾਂ ਹਿੰਦੀ ਚ ਸਮਾਚਾਰ।
1: अठारवां ब्रिक्स सम्मेलन आज से नई दिल्ली के भारत मंडपम में शुरू होगा। दो दिन तक चलने वाले इस वैश्विक सम्मेलन में विकासशील और उभरती हुई अर्थव्यवस्था वाले 11 देश शामिल होंगे। इसमें ब्राजील

ਹੁਣ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਪ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਜ਼ਿਮੀਦਾਰ ਦਾ ਅਸਲ ਚ ਹਾਲ ਚਾਲ ਹੈ ਨਾ, ਉਹ ਤਾਂ ਹੈ ਫਸਲ ਬਾੜੀ ਦੇ ਨਾਲ। ਜੇ ਫਸਲ ਬਾੜੀ ਠੀਕ ਹੈ ਤੇ ਹਾਲ ਚਾਲ ਠੀਕ ਹੈ, ਜੇ ਬੱਚੇ ਵਾਲੇ ਫਸਲ ਬਾੜੀ ਚ ਕਿਤੇ ਥੋੜੀ ਮੋਟੀ ਕਾਂ ਪਾ ਗਈ ਤੇ ਬੰਦੇ ਦਾ ਹਾਲ ਚਾਲ ਵੀ ਵਿਗੜ ਜਾਂਦਾ।
1: ਬਿਲਕੁਲ ਜੀ, ਦੇਖੋ ਆਪਾਂ ਲਗਾਵ ਹੁੰਦਾ ਹਰ ਚੀਜ਼ ਦੇ ਨਾਲ। ਜਿੱਦਾਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਆਪਣੇ ਗਾਂ ਤੇ ਮੱਝ ਹੈ, ਹਨਾ, ਸ਼ੁਰੂ ਤੋਂ ਕਿਹਾ ਗਿਆ ਗਊ ਭੈ ਸਲਵੇਰੀ, ਇੱਕ ਤਾਜਨ ਤੁਰੀ ਚੰਗੇਰੀ।
0: ਵਾਹ ਸਹੀ
1: ਜੀ। ਸੋ ਕਿੰਨੀ ਮਹੱਤਤਾ ਹੁੰਦੀ ਸੀ ਕਿ ਆਪਾਂ ਘਰ ਦੇ ਵਿੱਚ ਕਹਿੰਦੇ ਸੀ ਵੀ ਗਾਂ ਮੱਝ ਲਵੇਰੀ ਹੋਵੇ ਤੇ ਉਸ ਸਮੇਂ ਦੇ ਵਿੱਚ, ਤੇ ਹੁਣ ਜਿਹੜਾ ਹੈ ਕੁਛ ਹੋਰ ਮਾਇਨੇ ਬਦਲ ਗਏ ਹੈਗੇ ਆ, ਪਰ ਲਵੇਰਿਆਂ ਦੀ ਕਹਿ ਲਓ ਜਾਂ ਫਸਲ ਬਾੜੀ ਦੀ ਅਹਿਮੀਅਤ ਓਨੀ ਹੈਗੀ ਹੈ ਜੀ।
0: ਹੈਗੀ ਹੈ ਜੀ। ਸਮਾਂ ਜਿੰਨਾ ਮਰਜ਼ੀ ਬਦਲ ਜੇ, ਉਸ ਸਮੇਂ ਦਾ ਰੰਗ ਰੂਪ ਬਦਲ ਜਾਂਦਾ, ਪਰ ਲੋੜਾਂ ਦਾ ਜਿਹੜਾ ਆਧਾਰ ਹੈ ਉਹ ਸੰਧੂ ਸਾਹਿਬ ਉਹੀ ਰਹਿੰਦਾ ਹੈ ਕਿ ਜ਼ਿਮੀਦਾਰੀ ਦੀਆਂ ਜਿਹੜੀਆਂ ਲੋੜਾਂ ਹੈ ਬੁਨਿਆਦੀ, ਉਹ ਉਹੀ ਹੈ ਜੋ ਅੱਜ ਤੋਂ ਪਹਿਲੋਂ ਸੀ। ਪਰ ਇਹ ਵੀ ਅੱਜ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਜਿਹੜੇ ਕੰਮ ਕਰਨ ਦੇ ਤਰੀਕੇ ਹੈ ਨਾ, ਅਤੇ ਜਿੱਦਾਂ ਆਪਾਂ ਕਹਿੰਦੇ ਹਰ ਚੀਜ਼ ਦੇ ਵਿੱਚ, ਹੁਣ ਤਾਂ ਦੇਖੋ ਤੁਸੀਂ, ਅੱਗੇ ਰਵਾਇਤੀ ਤੌਰ 'ਤੇ ਜਿਹੜਾ ਸਾਡੇ ਕੋਲ ਬੀਜ ਪਿਆ ਹੁੰਦਾ ਸੀ ਅਸੀਂ ਬੀਜ ਦਿੰਦੇ ਸੀ, ਹੁਣ ਤਾਂ ਦੇਖੋ ਫਸਲ ਬਾੜੀ ਦੇ ਵਿੱਚ ਬੀਜ ਦੀ ਮਹੱਤਤਾ ਹੈ,
1: ਬਹੁਤ ਹੋ ਗਈ ਹੈ।
0: ਮਾਲ ਡੰਗਰ ਦੇ ਵਿੱਚ ਨਸਲ ਦੀ ਮਹੱਤਤਾ ਹੈ, ਕਿਉਂਕਿ ਕੰਮ ਤਕਨੀਕ ਦਾ ਆਧਾਰ ਬਣ ਗਿਆ, ਅਤੇ ਤਕਨੀਕ ਦੇ ਆਧਾਰ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਉਹਦੇ ਸਾਨੂੰ ਪੈਦਾਵਾਰ ਵੀ ਉਸ ਲਿਹਾਜ਼ ਨਾਲ ਮਿਲਦੀ।
1: ਨਾਲੇ ਗੱਲ ਹੋਰ ਦੇਖੋ ਰੁਲੀਆ ਰਾਮ ਜੀ, ਕਿ ਜਿਹੜੀ ਆਪਣਾ ਮਿਹਨਤ ਦੇ ਇਲਾਵਾ ਜਿਹੜਾ ਉਹਦੇ ਵਿੱਚ ਜਿੱਦਾਂ ਦਿਮਾਗ ਇਸਤੇਮਾਲ ਕਰਨਾ, ਤਕਨੀਕ ਇਸਤੇਮਾਲ ਕਰਨੀ, ਬੜੀ ਮਹੱਤਵਪੂਰਨ ਗੱਲ ਹੋ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਕੰਮ ਨੂੰ ਕਰੀਏ ਕਿ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਆਮਦਨ ਮਿਲੇ, ਪੈਦਾਵਾਰ ਮਿਲੇ
0: ਮਿਲੇ ਮਿਲੇ। ਨਾਲੇ ਦੇਖੋ ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਸੰਧੂ ਸਾਹਿਬ। ਜਿਹੜਾ ਕੰਮ ਆਪਾਂ ਅੱਜ ਕਰਨਾ ਉਹ ਕੱਲ੍ਹ ਕਰ ਨਹੀਂ ਸਕਦੇ। ਇਹ ਖੇਤੀਬਾੜੀ ਦਾ ਅੱਜ ਜਿਹੜਾ ਰੁਝਾਨ ਹੈ ਇੱਦਾਂ ਦਾ ਹੋ ਗਿਆ, ਹਰ ਦਿਨ ਸਾਡੇ ਕੰਮ ਦੇ ਜਿਹੜਿਆਂ ਹੈ ਤਰੀਕੇ ਢੰਗ ਉਹ ਬਦਲ ਜਾਂਦੇ ਹੈ। ਅੱਜ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੱਲ੍ਹ ਨੂੰ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ। ਸੋ ਜੇ ਵਕਤ ਦੇ ਲਿਹਾਜ਼ ਨਾਲ ਆਪਾਂ ਉਸ ਚੀਜ਼ ਨੂੰ ਪੂਰਿਆ ਕਰਦੇ ਤਾਂ ਫਸਲ ਬਾੜੀ ਦਾ ਰੰਗ ਰੂਪ ਰਹਿੰਦਾ ਠੀਕ, ਅਤੇ ਵਕਤ ਦੇ ਲਿਹਾਜ਼ ਨਾਲ ਜਦੋਂ ਆਪਾਂ ਬਾਅਦ ਦੇ ਵਿੱਚ ਕਰਦੇ, ਫਿਰ ਬਾਅਦ ਦੇ ਵਿੱਚ ਤਾਂ ਕਈ ਵਾਰੀ ਬੰਦਾ ਵੇਲੇ ਕੁਲੇ ਰੋਟੀ ਵੀ ਖਾ ਲੈਣਾ, ਉਹ ਵੀ ਪਚਦੀ ਨਹੀਂ।
1: ਹਾਂ, ਇਹ ਤਾਂ ਹੈ ਹੀ, ਅਪਛਤਾਏ ਕਿਆ ਹੋ।
0: ਹਾਂ, ਅਤੇ ਹੁਣ ਨਾ ਕਿਹਦੇ ਨਾਲ ਵੀ ਦੇਖੋ, ਹਰ ਜ਼ਿਮੀਂਦਾਰ ਦੀ ਨਾ ਆਪਣੀ ਆਪਣੀ ਰਾਏ ਹੈ। ਹੁਣ ਕੋਈ ਫਸਲ ਜੇ ਕਿਤੇ ਹਲਕੀ ਜਿਹੀ ਪੀਲੀ ਪੈ ਜਾਂਦੀ ਹੈ ਨਾ ਝੋਨੇ ਦੀ, ਕੋਈ ਕਹਿੰਦਾ ਜੀ ਇਹਦੇ 'ਚ ਜ਼ਿੰਕ ਦੀ ਘਾਟ ਆ ਗਈ, ਕੋਈ ਕਹਿੰਦਾ ਜੀ ਇਹਨੂੰ ਬਿਮਾਰੀ ਪੈ ਗਈ, ਕਿਸੇ ਨਾ ਕਹਿੰਦਾ ਪਾਣੀ ਪੱਤ ਦਾ ਨਹੀਂ ਦਿੱਤਾ, ਪਾਣੀ ਜ਼ਿਆਦਾ ਲਾਤਾ, ਕੋਈ ਕਹਿੰਦਾ ਘੱਟ ਲਾਤਾ। ਹਰ ਇੱਕ ਬੰਦੇ ਦਾ ਆਪਣੀ ਆਪਣੀ ਸੋਚ ਹੈ, ਪਰ ਜੇ ਤਕਨੀਕ ਦੇ ਲਿਹਾਜ਼ ਨਾਲ ਆਪਾਂ ਦੇਖਭਾਲ ਕਰੀਏ, ਗੱਲ ਕਰੀਏ, ਤਾਂ ਜੋ ਮਾਹਰ ਸਾਨੂੰ ਕਹਿੰਦੇ ਆ ਨਾ ਸੰਧੂ ਸਾਹਿਬ, ਉਸ ਲਿਹਾਜ਼ ਨਾਲ
1: ਪੂਰਨ ਸਮਾਂ ਆ ਅੜੀਆ ਰਾਮ ਜੀ। ਹੁਣ ਜਿਹੜਾ ਸਮਾਂ ਆ ਨਾ ਕਿ ਆਪਾਂ ਜਿੰਨੀ ਮਿਹਨਤ ਕੀਤੀ ਆ ਉਹਨੂੰ ਆਪਣੇ ਘਰ ਲਿਆਉਣ ਦਾ। ਕਈ ਵਾਰ ਦੇਖੋ ਨਾ ਕਿ ਆਪਾਂ ਖੇਤ ਵਿੱਚ ਦੇਖਦੇ ਹਾਂ ਰੁਲੀਆ ਰਾਮ ਜੀ, ਕਿ ਝੋਨੇ ਦੀ ਫਸਲ ਖੜੀ ਹੈ, ਕਿ ਉਹਦੇ ਵਿੱਚੋਂ ਨਦੀਨ ਕਈ ਵਾਰ ਆਪਾਂ ਨੂੰ ਸਿਰ ਚੁੱਕ ਲੈਂਦੇ ਹੈਗੇ ਆ, ਜਾਂ ਜਿਹੜੀ ਕਿਸਮ ਆਪਾਂ ਬੀਜੀ ਸੀ ਉਸ ਤੋਂ ਇਲਾਵਾ ਕੋਈ ਹੋਰ ਕਿਸਮ ਆ,
0: ਬਦਰੰਗੀ ਹੋ ਜਾਂਦੀ ਆ।
1: ਹਾਂ, ਉੱਧਰ ਦੇ ਬੂਟੇ ਸਾਨੂੰ ਕੱਢ ਦੇਣੇ ਚਾਹੀਦੇ ਤਾਂ ਕਿ ਆਪਣੀ ਫਸਲ ਆ ਨਾ ਉਹ ਵਧੀਆ ਹੋਵੇ। ਅਤੇ ਘੱਟੋ ਘੱਟ ਜਦੋਂ ਆਪਾਂ ਫਸਲ ਦੀ ਵਾਢੀ ਕਰਨੀ ਹੋਵੇ, ਅੰਦਾਜ਼ਾ ਲਾ ਲਓ ਕਿ 2 ਹਫ਼ਤੇ ਪਹਿਲਾਂ ਨਾ ਪਾਣੀ ਦੇਣਾ ਬੰਦ ਕਰ ਦਈਏ।
0: ਠੀਕ
1: ਠੀਕ ਹੈ ਜੀ, ਕਿਉਂਕਿ ਅਸੀਂ ਦੇਖੋ ਕੰਬਾਈਨ ਦੇ ਨਾਲ ਫਸਲ ਨੂੰ ਕੱਟਣਾ ਹੁੰਦਾ, ਖੇਤ ਜਿਹੜਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈਗਾ, ਸਖ਼ਤ ਹੋਣਾ ਚਾਹੀਦਾ ਤਾਂ ਕਿ ਸਮੱਸਿਆ ਨਾ ਆਵੇ।
0: ਬਿਲਕੁਲ ਜੀ, ਜਿਹੜੀ ਸਮੱਸਿਆ ਆਪਾਂ ਨੂੰ ਸਾਹਮਣੇ ਆਉਣ ਵਾਲੀ ਆ, ਉਸੇ ਕਰਕੇ ਤਾਂ ਆਪਾਂ ਕਹਿੰਦੇ ਵੀ ਭਾਈ ਜਿਹੜੀ ਸਮੱਸਿਆ ਤੁਹਾਨੂੰ ਕੱਲ੍ਹ ਆਉਣੀ ਹੈ ਉਹਦਾ ਸਮਾਧਾਨ ਜਿਹੜਾ

0: ਤੁਹਾਡੇ ਕੋਲ ਹੈ
1: ਤੇ
0: ਇਸ ਕਰਕੇ ਜਦੋਂ ਫਿਰ ਸਮੱਸਿਆ ਸਿਰ ਤੇ ਆ ਗਈ ਫਿਰ ਆਪਾਂ ਸਮਾਧਾਨ ਲੱਭੀਏ ਤੇ ਹੋਰ ਸਮਾਧਾਨ ਹੁੰਦਾ ਨਹੀਂ।
1: ਬਾਕੀ ਦੇਖੋ ਆਪਣੇ ਵੱਖ ਵੱਖ ਜਦੋਂ ਗੱਲ ਕਰ ਰਹੇ ਸੀਗੇ ਕੀੜੇ ਮਕੌੜੇ ਵੀ ਬੜੇ ਤੇ ਨੁਕਸਾਨ ਕਰਦੇ ਹੈਗੇ ਬੜੀ ਆਰਾਮ
0: ਜੀ ਜੀ
1: ਜਿਸ ਤਰ੍ਹਾਂ ਹੁਣ ਪੱਤਾ ਲਪੇਟ ਸੁੰਡੀ ਲੈ ਲਓ ਇਹ ਬੜਾ ਨੁਕਸਾਨ ਕਰਦੀ ਹੈਗੀ ਤੇ ਇਹਦੀ ਰੋਕਥਾਮ ਵਾਸਤੇ ਨਾ ਆਪਾਂ ਅਗਲੀ ਵਾਰ ਕੀ ਕਰ ਸਕਦੇ ਹਾਂ 20 ml ਫੇਮ 480 ਤਾਕਤ ਦੀ ਹੁੰਦੀ ਹੈ ਜਾਂ ਫਿਰ 170 ਗ੍ਰਾਮ ਮੋਰਟਰ ਹੈਗੀ ਆ 75 ਤਾਕਤ ਦੀ ਜਾਂ ਫਿਰ 1 ਲੀਟਰ ਲੈ ਲਓ ਜੀ ਕੋਰੋਬਾਨ ਡਰਮਟ 20 ਤਾਕਤ ਨੂੰ 100 ਲੀਟਰ ਪਾਣੀ 'ਚ ਘੋਲ ਲਓ ਜੀ ਫੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਦੀ ਹੈ
0: ਜੀ
1: ਅਤੇ ਜੇ ਦੇਖੋ ਜੀ ਚਿੱਟੀ ਪਿੱਠ ਵਾਲਾ ਟਿੱਡਾ
0: ਆਓ
1: ਇਹ ਨਾ ਤੋੜੀਆਂ ਦੇ ਵਿੱਚ ਸੁੱਕ ਜਾਂਦੇ ਨਿਸ਼ਾਨੀ ਇਹਦੀ ਹੁੰਦੀ ਹੈ ਸੋ ਉਹਦੀ ਰੋਕਥਾਮ ਵਾਸਤੇ ਕੀ ਕਰਨਾ ਆਪਾਂ ਕਿ 120 ਗ੍ਰਾਮ ਚੈਸ 50 WG ਦੀ ਹੁੰਦੀ ਹੈ ਜਾਂ 40 ml ਲੈ ਲਓ ਜੀ ਕੌਨਫੀਡੋਰ
0: ਜੀ
1: ਜਾਂ 800 ml ਲੈ ਲਓ ਜੀ ਆਪਣੇ ਕੋਲ ਐਕਾਲੈਕਸ 5 ਤੱਕ ਦੀ ਪਾਣੀ ਆਉਣਾ ਜੀ 100 ਲੀਟਰ
0: ਠੀਕ
1: ਅਤੇ ਛਿੜਕਾਵ ਕਰ ਦਈਏ ਫੀ ਏਕੜ ਦੇ ਹਿਸਾਬ ਨਾਲ ਅਤੇ ਜਿਹੜਾ ਇਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਨਾ ਇਹਦੀ ਫਿਰ ਕਾਬੂ ਕਰ ਲੈਂਦੇ ਆਪਾਂ
0: ਆ ਟਿੱਡੇ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਟਿੱਡੇ ਬਹੁਤ ਨੁਕਸਾਨ ਕਰਦੇ ਚਾਹੇ ਚਿੱਟੀ ਪਿੱਠ ਵਾਲੇ ਦੀ ਕਰ ਲਈਏ ਆਪਾਂ ਘਾਹ ਦੇ ਟਿੱਡਿਆਂ ਦੀ ਗੱਲ ਕਰ ਲਈਏ ਅਤੇ ਸੁੰਡੀਆਂ ਵੀ ਉਹਦੇ ਨਾਲ ਨਾਲ ਬਹੁਤ ਨੁਕਸਾਨ ਕਰਦੀਆਂ ਨੇ
1: ਹਾਂ ਗੜੂਆ ਬੜਾ ਨੁਕਸਾਨ ਕਰਦਾ ਜੀ
0: ਬੜਾ
1: ਮੁੰਜਣਾ ਖਾ ਜਾਂਦਾ ਜੀ
0: ਬਿਲਕੁਲ ਬਿਲਕੁਲ
1: ਜੀ ਬੜੇ ਪੱਕੀ ਫਸਲ ਦਾ ਦੇਖੋ ਕਿ ਕਿੰਨੀ ਮਿਹਨਤ ਕਰਦੇ ਜੇ ਮੁੰਜਣਾ ਨਹੀਂ ਰਹੀਆਂ ਤਾਂ ਫਿਰ ਦਾਣੋ ਕਿੱਥੇ ਆਉਣੇ ਹੈਂਜੀ ਸੋ ਦੇਖੋ ਗੋਭ ਦੇ ਨੁਕਸਾਨ ਕਰਦਾ ਹੈ ਮੁੰਜਣਾ 'ਚ ਆਪਣੇ ਉਹ ਦਾਣੇ ਖਾ ਜਾਂਦਾ ਹੈਗਾ ਸੋ ਬੜੀ ਮਹੱਤਵਪੂਰਨ ਗੱਲ ਹੈ ਕਿ ਇਹਦੀ ਜਿਹੜੀ ਗਣੂਏ ਦੀ ਰੋਕਥਾਮ ਕਰਨੀ
0: ਜੀ
1: ਠੀਕ ਹੈ ਜੀ ਉਹਦੇ ਬਾਰੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ
0: ਆ ਇਹਦੇ 'ਚ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਨਾ ਕਿ ਇਕਨੋਮਿਕ ਥ੍ਰੈਸ਼ ਹੋਲਡ ਆਰਥਿਕ ਗਾਰ ਤੇ ਉਹਦਾ ਜੇ 5% ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਨਾ ਫਿਰ ਆਪਾਂ ਜਿਹੜਾ ਹੈ
1: ਇਹ ਤਾਂ ਪੱਕੀ ਗੱਲ ਆ ਜੀ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹੁੰਦੇ ਹਾਂ ਵੀ ਲੋੜ ਦੇ ਮੁਤਾਬਕ ਜਿਹੜੇ ਰਸਾਇਣ ਆ ਨਾ ਵਰਤੋਂ
0: ਵਰਤੋਂ ਵੀ ਸਿਫਾਰਸ਼ ਕੀਤੇ
1: ਇਹ ਨਹੀਂ ਹੋਊਗਾ ਕਿ ਆਪਾਂ ਇੱਕ ਅੱਧਾ ਕੀੜਾ ਦੇਖਿਆ ਤਾਂ ਸਪਰੇਅ ਸ਼ੁਰੂ ਕਰਤੀ
0: ਦਵਾਈਆਂ ਬਹੁਤ ਨੇ ਅੱਜ ਕੱਲ੍ਹ
1: ਹਾਂ ਸੋ ਇਸ ਕਰਕੇ ਜਿੱਦਾਂ ਸਰਵੇ ਕਰਕੇ 5% ਯਾਨੀ ਕਿ 100 ਤੋਂ ਜੇ 5 ਆਪਾਂ ਨੂੰ ਨਜ਼ਰ ਆ ਰਿਹਾ ਤਾਂ ਫਿਰ ਮਤਲਬ ਕਿ ਹੁਣ ਬਹੁਤ ਸਮਾਂ ਹੈ ਕਿ ਸਾਨੂੰ ਜਿਹੜੇ ਰਸਾਇਣ ਜਿਹੜੇ ਸਿਫਾਰਸ਼ ਕੀਤੇ ਯੂਨੀਵਰਸਿਟੀ ਵੱਲੋਂ ਉਹ ਵਰਤ ਲੈਣੇ ਚਾਹੀਦੇ ਹੈਗੇ ਆ
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ ਜੀ
0: ਇੱਕ ਆਪਣਾ ਸੰਧੂ ਸਾਹਿਬ ਜਿਹੜੀ ਆ ਲਪੇਟ ਸੁੰਡੀ ਹੈ ਨਾ ਇਹਦਾ ਵੀ ਹੁਣ ਆਪਾਂ ਉਪਰਾਲਾ ਕਰ ਸਕਦੇ ਹਾਂ ਨਾਰੀਅਲ ਦੀ ਮੁੰਜ ਦੀ ਰੱਸੀ ਦੇ ਨਾਲ
1: ਅੱਛਾ
0: ਇਹ 2 ਵਾਰੀ ਫੇਰ ਲਈਏ ਨਾ ਇਹ ਪਾਣੀ 'ਚ ਡੁੱਬ ਕੇ ਮਾਰ ਦਿਓ ਇਹਨੂੰ ਪਾਣੀ 'ਚ ਡੁੱਬੋ ਕੇ ਮਾਰੋ ਭਿਉਂ ਕੇ
1: ਇਹ ਜਦੋਂ ਦੇਖੋ ਆਪਣੇ ਵਧੀਆ ਤਰੀਕੇ ਆ ਗਏ ਕਿ ਗੈਰ ਰਸਾਇਣਿਕ ਢੰਗ ਆ
0: ਬੜਾ ਵਧੀਆ ਢੰਗ ਹੈ ਜੀ
1: ਹਾਂਜੀ ਨਾਲੇ ਦੇਖੋ ਆਪਾਂ ਇੱਕ ਕਹਿੰਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਦੇਖ ਕੇ ਕਿ ਜਿੱਦਾਂ ਮਿੱਤਰ ਕੀੜਿਆਂ ਦੇ ਰਾਹੀਂ ਕੰਮ ਕਰਦੇ ਹਾਂ ਅਤੇ ਇਸ ਤਰੀਕੇ ਨਾਲ ਇਹ ਜੇ ਆਪਾਂ ਰੱਸੀ ਫੇਰ ਦਿਓ ਖੇਤ ਵਿੱਚ ਅਤੇ ਆਪੇ ਪਾਣੀ ਡਿੱਗ ਕੇ ਤਾਂ ਮਰ ਜਾਣੀ ਹੈ ਉਹਨੇ
0: ਪਰ ਇਹਦੇ 'ਚ ਵੀ ਇਹੀ ਹੈ ਵੀ ਜਿੱਦਾਂ ਆਪਾਂ ਆਰਥਿਕ ਗਾਰੇ 'ਚ ਵੀ ਕਰਨਾ ਹੈ ਨੁਕਸਾਨ ਦੇਖਣਾ ਹੈ ਵੀ 10% ਤੋਂ ਵਧੇਰੇ ਹੈ ਤਾਂ ਕਿਉਂਕਿ ਇਹਦੇ 'ਚ ਸੰਧੂ ਸਾਹਿਬ ਚੱਕਰ ਇਹ ਆ ਜਾਂਦਾ ਹੈ ਕਿ ਉਹਨਾਂ ਕੀੜਿਆਂ ਦੇ ਵਿੱਚ ਸਾਡੇ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਸਾਡੀ ਫਸਲ ਨੂੰ ਸਹਾਈ ਹੁੰਦੇ ਨੇ ਕਈ ਵਾਰੀ ਅਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਹੈ ਉਹਨਾਂ ਦਾ ਘੋਗਾ ਚਿੱਤ ਕਰ ਦਿੰਦੇ ਹਾਂ ਉਹ ਫਿਰ ਸਾਡੇ ਲਈ ਅੱਗੋਂ ਜਾ ਕੇ ਮਾੜਾ ਹੋ ਜਾਂਦਾ ਸਾਰਾ।
1: ਅੱਛਾ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਕਿ ਜਦੋਂ ਰੱਸੀ ਫੇਰਨੀ ਆ ਨਾ ਪਾਣੀ ਜ਼ਰੂਰ ਹੋਵੇ ਫੇਰ ਕੋਈ ਰੂੜੀ ਆਰਾਮ ਕਿਹਾ ਰੱਸੀ ਫੇਰਨੀ ਸੀ
0: ਨਾ ਪਹਿਲਾਂ ਕਿਹਾ ਵੀ ਭਿਉਂ ਕੇ ਮਾਰ ਦੇ ਡੁਬੋ ਕੇ
1: ਆਹੋ
0: ਤੇ ਉਹਦੇ ਲਈ ਪਾਣੀ ਹੋਣਾ ਬੜਾ ਲਾਜ਼ਮੀ
1: ਹੈਗਾ ਮਰੂਗੀ।
0: ਹਾਂ ਇਹ ਦੇਖੋ ਜੀ ਜਿੱਦਾਂ ਆਪਾਂ ਗੜੂਆਂ ਦੀ ਗੱਲ ਕੀਤੀ ਡੱਡਿਆਂ ਦੀ ਗੱਲ
1: ਕੀਤੀ
0: ਤੇ ਉਹ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਬਹੁਤ ਸਾਰੀਆਂ ਬਿਮਾਰੀਆਂ ਵੀ ਹੈ ਤਣੇ ਨਾਲੇ ਪੱਤੇ ਦਾ ਝੋਲਸ ਰੋਗ ਹੈ ਕਾਂਗਿਆਰੀ ਹੈ ਧੱਬਿਆਂ ਦਾ ਰੋਗ ਹੈ ਭੁਰੜ ਰੋਗ ਹੈ ਕਹਿਣ ਦਾ ਮਤਲਬ ਜਿਹੜਾ ਇਹੀ ਹੈ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਪਰਾਲੇ ਕਰਨੇ ਹੈ ਉਹ ਸਾਨੂੰ ਮਾਹਰਾਂ ਦੇ ਸਿਫਾਰਸ਼ ਦੇ ਲਿਹਾਜ਼ ਨਾਲ ਕਰਨੇ
1: ਬਿਲਕੁਲ ਬਿਲਕੁਲ ਜੀ ਜੇ ਕੋਈ ਖੇਤ ਦਾ ਆਪਾਂ ਸਰਵੇਖਣ ਕਰਦੇ
0: ਹਾਂ ਬਿਲਕੁਲ
1: ਸਭ ਪਤਾ ਲੱਗਦਾ ਰਹਿੰਦਾ ਮਾਹਰਾਂ ਨਾਲ ਸੰਪਰਕ ਰੱਖੋ
0: ਸਿਫਾਰਸ਼ ਜਿਹੜੇ ਜ਼ਹਿਰ ਹੈ ਉਹਨਾਂ ਦਾ ਛਿੜਕਾਅ ਕਰੋ ਜਿਹਦਾ ਆਰਥਿਕ ਕਾਰ ਹੈ ਇਹ 2-3 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਜਿਹਨਾਂ ਨੂੰ ਆਪਾਂ ਧਿਆਨ 'ਚ ਰੱਖਣਾ ਚੱਲੀਏ ਫਿਰ ਆਪਾਂ
1: ਜੈ ਹਿੰਦ ਜੀ।

ਹੁਣ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

ਹੁਣੇ ਤੁਸੀਂ ਮਾਨਸ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪੇਸ਼ੀਆਂ ਜਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵਜ ਕੇ 2 ਮਿੰਟ ਤੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਸੋਹਣੀ ਸਵੇਰ। 8:40 ਤੇ BSF ਪੈਨਸ਼ਨ ਅਦਾਲਤ ਅਨੁਬੰਧ ਤਹਿਤ ਇੱਕ ਰੇਡੀਓ ਰਿਪੋਰਟ ਪੇਸ਼ ਕੀਤੀ ਜਾਏਗੀ।

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੁੱਧ ਨਸ਼ਿਆਂ ਵਿਰੁੱਧ ਨੂੰ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਫੈਸਲਾਕੁੰਨ ਜੰਗ ਕਰਾਰ ਦਿੱਤਾ ਏ, ਜਿਸ ਦੌਰਾਨ 551 ਦਿਨਾਂ ਦੀ ਮੁਹਿੰਮ ਦੌਰਾਨ 76,000 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਸਮਾਜਿਕ ਨਿਆਂ ਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ ਪਾਰਟੀ ਦੋਵੇਂ ਧਿਰਾਂ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਹੈ। ਪੰਜਾਬ ਸਰਕਾਰ ਵੱਲੋਂ ਪੱਟੀ ਦਰਜ ਜਾਤਾਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਵਜੋਂ ਅਕਾਦਮਿਕ ਸੈਸ਼ਨ 2025-26 ਲਈ ਡਾਕਟਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ੍ਹ ਦਿੱਤਾ ਗਿਆ ਏ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ, 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿੱਚ ਉਪਲਬਧ। ਮਰਦਾਂ ਦੇ ਜੂਨੀਅਰ ਏਸ਼ੀਆ ਕੱਪ ਹਾਕੀ ਚ ਭਾਰਤ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਏ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਤੇ DTHD ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ।

ਲਿਥੀ ਹੁੰਦੀ ਹੈ ਤੇ ਨਵੇਂ ਨਵੇਂ ਮੁਕਾਮਾਂ ਵੱਲ ਜਾਣ ਵਾਸਤੇ ਦਿਲ ਕਰਦਾ ਹੈ ਕਿ ਹਾਂ ਸਾਰੀ ਦੁਨੀਆ ਜਿੱਤ ਕੇ ਵਾਪਸ ਆ ਜਾਈਏ, ਪਰ ਜਿੱਤਣ ਦਾ ਵੀ ਕੀ ਫਾਇਦਾ ਜੇ ਦਿਲ ਹੀ ਨਾ ਜਿੱਤੇ ਤਾਂ। ਸੋ ਇਸ ਕਰਕੇ ਸਿਕੰਦਰ ਵੀ ਖਾਲੀ ਹੱਥ ਵਾਪਸ ਇਸੇ ਕਰਕੇ ਗਿਆ ਸੀ ਵੀ ਹੱਥ ਬਾਹਰ ਰੱਖਿਓ ਜਦੋਂ ਕਿਤੇ ਜਨਾਜ਼ਾ ਲੰਘੇ ਤਾਂ ਪਤਾ ਲੱਗ ਜਾਏ ਕਿ ਹਾਂ ਖਾਲੀ ਹੱਥ ਏਡਾ ਵੱਡਾ ਰਾਜਾ ਵੀ ਸਾਰੀ ਦੁਨੀਆ ਜਿੱਤ ਕੇ ਵੀ ਖਾਲੀ ਹੱਥ ਹੀ ਜਾ ਰਿਹਾ। ਜੇ ਰਾਜੇ ਮਹਾਰਾਜੇ ਖਾਲੀ ਹੱਥ ਗਏ ਨੇ ਤਾਂ ਫਿਰ ਆਪਾਂ ਹੁਣ ਜੇ ਕਹਿ ਦਿਓ ਪੰਜਾਬੀ ਵਿੱਚ ਕਿਹੜੇ ਬਾਗ ਦੀ ਮੂਲੀ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਅਸੀਂ ਜੀਣਾ ਸਿੱਖ ਲਈਏ ਕਿ ਜ਼ਿੰਦਗੀ ਅਸਲ ਵਿੱਚ ਹੁੰਦੀ ਕੀ ਹੈ। ਜ਼ਿੰਦਗੀ ਚਾਰ ਕੁ ਹਾਸਿਆਂ ਦਾ ਸੁਮੇਲ ਹੈ, ਜ਼ਿੰਦਗੀ ਆਪਣਿਆਂ ਨੂੰ ਮਨਾਉਣ ਦਾ ਇੱਕ ਸੁਮੇਲ ਹੈ, ਜ਼ਿੰਦਗੀ ਆਪਣੇ ਆਪ ਨੂੰ ਤਰਾਸ਼ਣ ਦਾ। ਬਿਲਕੁਲ ਜੀ, ਅਸੂਲਨ ਤੁਸੀਂ ਜਦੋਂ ਤਰਾਸ਼ਦੇ ਹੋ ਆਪਣੇ ਆਪ ਨੂੰ ਤਾਂ ਆਪਣੇ ਤੁਹਾਡੇ ਆਪਣੇ ਹੀ ਲੱਗਣੇ ਸ਼ੁਰੂ ਹੋ ਜਾਂਦੇ ਆ। ਵਿਚਲੀ ਗੱਲ ਨੂੰ ਟੋਵੇ ਤਾਂ ਸਹੀ, ਮੇਰੇ ਅੱਗੇ ਰੋਵੇ ਤਾਂ ਸਹੀ, ਹੁਣ ਭੱਜੇ ਜਾਂਦੇ ਨੂੰ ਕੀ ਸਮਝਾ ਦਾਂ ਵੀ ਚਾਰ ਬੰਦਾ ਮਿੰਟ ਖਲੋਵੇ ਤਾਂ ਸਹੀ, ਬੋਲਦਾ ਬੋਲਦਾ ਕੀ ਹੋ ਜਾਊਗਾ, ਗੱਲ ਮੇਰੀ ਨੂੰ ਛੋਵੇ ਤਾਂ ਸਹੀ, ਪਰ ਕਿੰਜ ਪਿੰਗਲਾਉਣਾ ਦਿਲ ਉਹਦੇ ਨੂੰ ਯਾਰ ਅਗਲੇ ਕੋਲ ਹੋਵੇ ਤਾਂ ਸਹੀ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਚੁੱਲ੍ਹੇ ਦੇ ਉੱਤੇ ਨਾ ਪਏ ਹੋਏ ਕੱਢਦੇ ਹੋਏ ਦੁੱਧ ਦੇ ਵਾਂਗੂ ਹੋ ਗਏ ਹਾਂ, ਬਸ ਕੁੜੀ ਜਾਂਦੇ ਹਾਂ ਬਾਰ ਬਾਰ ਕੁੜੀ ਜਾਂਦੇ ਹਾਂ। ਇੱਕੋ ਗੱਲ ਨੂੰ ਲੈ ਕੇ ਅਸੀਂ ਆਪਣੇ ਦਿਮਾਗ ਨੂੰ ਡਸਟਬੀਨ ਬਣਾ ਕੇ ਰੱਖ ਲਿਆ, ਪਰ ਫਿਰ ਵੀ ਧਿਆਨ ਰੱਖੋ ਕਿ ਜ਼ਿੰਦਗੀ ਨੂੰ ਜਿਉਣ ਦਾ ਇੱਕੋ ਹੀ ਇੱਕ ਮਕਸਦ ਹੋਣਾ ਚਾਹੀਦਾ ਕਿ ਅਸੀਂ ਖੁਸ਼ੀ ਕਿਸ ਤਰੀਕੇ ਨਾਲ ਜ਼ਿੰਦਗੀ ਦੇ ਵਿੱਚੋਂ ਲੈਣੀ ਹੈ। ਏਡੇ ਭੈੜੇ ਹਾਲ ਕਦੇ ਨਹੀਂ ਰੱਖੇ ਸਨ, ਉਲਝੇ ਹੋਏ ਵਾਲ ਕਦੇ ਨਹੀਂ ਰੱਖੇ ਸੀ, ਰੱਬ ਦੀ ਮਰਜ਼ੀ ਹੁਣ ਤਾਂ ਤੁਹਾਡੇ ਨਾਲ ਆ ਪਰ ਤੇਰੇ ਵਰਗੇ ਨਾਲ ਕਦੇ ਨਹੀਂ ਰੱਖੇ ਸਨ। ਸੋ ਬੰਦਾ ਜੋ ਹੈ ਉਹਦੇ ਵਿੱਚ ਇੱਕ ਬੰਦਾ ਹੁੰਦਾ, ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਬੰਦਗੀ ਦੇ ਨਾਲ ਬੰਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ, ਆਪਣਿਆਂ ਦੀ ਆਪਣੱਤ ਦੇ ਨਾਲ ਸਵੇਰੇ ਉੱਠ ਕੇ ਜਦੋਂ ਅਸੀਂ ਦੇਖਦੇ ਹਾਂ ਪੁੱਛਦੇ ਹਾਂ ਆਪਣੇ ਨੂੰ ਆਪਣਾ ਹਾਲ ਚਾਲ ਪੁੱਛਦੇ ਹਾਂ, ਉਹਦੇ ਨਾਲੋਂ ਵੱਡੀ ਨਿਮਤ ਹੋਰ ਕੋਈ ਨਹੀਂ ਹੋ ਸਕਦੀ। ਦਿਲ ਕਭੀ ਸੂਰਤ ਹਾਲ ਸੇ ਬਾਹਰ ਨਾ ਗਿਆ, ਮੈਂ ਮੁਹੱਬਤ ਮੈਂ ਵੀ ਔਕਾਤ ਸੇ ਬਾਹਰ ਨਾ ਗਿਆ, ਇੱਕ ਤੂੰ ਹੈ ਕਿ ਜਹਾਂ ਭਰ ਸੇ ਤਾਲੁਕ ਹੈ ਤੇਰਾ, ਇੱਕ ਮੈਂ ਹੂੰ ਕਿ ਤੇਰੀ ਜ਼ਾਤ ਸੇ ਬਾਹਰ ਨਾ ਗਿਆ। ਅਤੇ ਬਸ ਇੰਨਾ ਕੁ ਹੈ ਕਿ ਆਪਾਂ ਜ਼ਿੰਦਗੀ ਜੀਣ ਦਾ ਤਰੀਕਾ ਸਿੱਖ ਲਈਏ। ਮੁਹੱਬਤ ਨਾਲੋਂ ਵੱਡੀ ਹੋਰ ਕੋਈ ਚੀਜ਼ ਨਹੀਂ, ਪਿਆਰ ਨਾਲੋਂ ਵੱਡੀ ਕੋਈ ਹੋਰ ਚੀਜ਼ ਨਹੀਂ, ਹੱਸ ਕੇ ਬੁਲਾ ਲਓ, ਪਿਆਰ ਨਾਲ ਜਿੱਤ ਲਓ ਅਤੇ ਆਪਣੇ ਦਿਲਾਂ ਨੂੰ ਜਿੱਤ ਲਓ, ਇਸ ਤੋਂ ਵੱਡੀ ਨਿਮਤ ਹੋਰ ਰੱਬ ਦੀ ਕੋਈ ਨਹੀਂ ਹੋ ਸਕਦੀ। ਜੀਣਾ ਸਿੱਖ ਲੈ, ਮਰਨਾ ਸਿੱਖ ਲੈ, ਝੱਲਿਆ ਕੁਝ ਅਤੇ ਕਰਨਾ ਸਿੱਖ ਲੈ, ਅਤੇ ਅੱਖ ਆਪਣੀ ਨੂੰ ਦੁੱਖ ਤੋਂ ਪਹਿਲਾਂ ਕਿਸੇ ਹੋਰ ਲਈ ਭਰਨਾ ਸਿੱਖ ਲੈ, ਬਸ ਇੰਨਾ ਕੁ ਮਕਸਦ ਜ਼ਿੰਦਗੀ ਦਾ। ਬਾਕੀ ਮੈਂ ਤੁਹਾਡੇ ਕੋਲੋਂ ਪੁੱਛ ਲੈਂਦਾ ਤੁਸੀਂ ਕੀ ਕਰਦੇ ਜੇ, ਆ ਮੈਂ ਤੁਹਾਨੂੰ ਯਾਦ ਕਰਨ ਦਿਆਂ।

ਬਿਲਕੁਲ ਜੀ, ਜਦੋਂ ਯਾਦ ਆਵੇ ਤਾਂ ਯਾਦ ਕਰ ਲੈਣਾ ਚਾਹੀਦਾ, ਕਿਉਂਕਿ ਯਾਦਾਂ ਨਾਲ ਹੀ ਯਾਦਾਂ ਬਣਦੀਆਂ, ਅਤੇ ਜੇ ਕੋਈ ਯਾਦ ਹੀ ਬਣ ਜਾਏ ਤਾਂ ਫਿਰ ਭੁੱਲ ਵੀ ਜਾਣਾ ਚਾਹੀਦਾ, ਕਿਉਂਕਿ ਇਹ ਯਾਦਾਂ ਜਿਹੜੀਆਂ ਨੇ ਇਹ ਜਦੋਂ ਤੱਕ ਯਾਦਾਂ ਬਣੀਆਂ ਰਹਿਣ ਉਦੋਂ ਤੱਕ ਹੀ ਯਾਦਾਂ ਹੁੰਦੀਆਂ ਨੇ, ਉਸ ਤੋਂ ਬਾਅਦ ਵਿੱਚ ਯਾਦ ਹੀ ਬਣ ਜਾਏ, ਕਿਉਂਕਿ ਜਦੋਂ ਇਤਿਹਾਸ ਬਣ ਜਾਏ ਜਾਂ ਫਿਰ ਪਾਸਟ ਬਣ ਜਾਏ ਉਸ ਤੋਂ ਬਾਅਦ ਵਿੱਚ ਉਹਨੂੰ ਵਰਤਮਾਨ ਦੇ ਵਿੱਚ ਜਿਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਅੱਖ ਸਾਰਿਆਂ ਨੂੰ ਦੇਖ ਸਕਦੀ ਹੈ, ਪਰ ਜੇ ਅੱਖ ਦੇ ਅੰਦਰ ਕੁਛ ਚਲਾ ਜਾਵੇ ਤਾਂ ਫਿਰ ਅੱਖ ਕਿਸੇ ਨੂੰ ਵੀ ਨਹੀਂ ਦੇਖ ਸਕਦੀ, ਅਤੇ ਅੱਖ ਦੇ ਵਿੱਚ ਜੋ ਗਿਆ ਹੁੰਦਾ ਅੱਖ ਉਹਨੂੰ ਵੀ ਨਹੀਂ ਦੇਖ ਸਕਦੀ। ਸੋ ਇਸ ਕਰਕੇ ਜੇ ਅੱਖ ਦੁੱਖੜੀ ਹੋਵੇ ਤਾਂ ਬਾਹਰ ਕੱਢ ਦੇਣਾ ਚਾਹੀਦਾ, ਜੇ ਕੋਈ ਕਿਣਕਾ ਪੈ ਵੀ ਜਾਵੇ ਤਾਂ। ਇਸ ਕਰਕੇ ਜ਼ਿੰਦਗੀ ਜਿਹੜੀ ਹੈ ਉਹਨੂੰ ਜਿਉਣ ਦਾ ਤਰੀਕਾ ਹੀ ਇਹੋ ਜਿਹਾ ਹੋਣਾ ਚਾਹੀਦਾ। ਲਓ ਦੋਸਤੋ, ਲਾਈਵ ਮਾਰਨਿੰਗ ਸ਼ੋਅ ਸੋਹਣੀ ਸਵੇਰੇ, ਅਤੇ ਸੋਹਣੀ ਸਵੇਰ ਦੇ ਵਿੱਚ ਮੈਂ ਗਗਨਦੀਪ ਸੋਂਦੀ। ਅੱਗੇ ਵਧਣਾ ਆਪਾਂ, ਅੱਗੇ ਤੋਂ ਅੱਗੇ ਰਾਹ ਲੱਭਣੇ ਨੇ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ। ਕਹਿੰਦੇ ਹੁੰਦੇ ਨਾ ਵੀ ਚਾਹ ਅਤੇ ਸਲਾਹ ਜਿੰਨੀ ਕੁ ਦੇ ਦੇਵੇ ਲੈ ਲੈਣੀ ਚਾਹੀਦੀ ਹੈ। ਸਲਾਹਕਾਰ ਬੰਦੇ ਬਹੁਤ ਹੁੰਦੇ ਨੇ, ਅਤੇ ਸਲਾਹਕਾਰ ਆਪਣੇ ਤਰੀਕੇ ਨਾਲ ਹੀ ਸਲਾਹ ਦਿੰਦੇ ਆ। ਇਸ ਕਰਕੇ ਸਲਾਹਕਾਰ ਵੀ ਇਹੋ ਜਿਹੇ ਰੱਖੋ ਜਿਹੜੇ ਤੁਹਾਡੇ ਬਰਾਬਰ ਦੇ ਹੋਣ। ਉਹ ਜਿਵੇਂ ਕਿਸੇ ਲੋਮੜੀ ਨੇ ਦਰਿਆ ਦੇ ਦੂਜੇ ਕਿਨਾਰੇ ਖੜ੍ਹੇ ਊਠ ਦੇ ਕੋਲੋਂ ਪੁੱਛ ਲਿਆ ਵੀ ਮੈਂ ਤਾਂ ਪਾਰ ਜਾਣਾ, ਦੱਸੀ ਪਾਣੀ ਕਿੰਨਾ ਕਿਆ। ਊਠ ਕਹਿੰਦਾ ਜ਼ਿਆਦਾ ਨਹੀਂ, ਗੋਡਿਆਂ ਤੱਕ ਹੀ ਆ। ਲੋਮੜੀ ਦਰਿਆ ਦੇ ਵਿੱਚ ਉੱਤਰ ਗਈ, ਉਹ ਤਾਂ ਸੋਚਣ ਲੱਗੀ ਚਲੋ ਗੋਡਿਆਂ ਤੱਕ ਹੀ ਹੋ, ਡੁੱਬਣ ਲੱਗੀ ਮਸੀਂ ਬਚੀ। ਊਠ ਨੂੰ ਅਲਾਂਭਾ ਦਿੱਤਾ, ਕਹਿੰਦੀ ਤੂੰ ਤਾਂ ਕਹਿੰਦਾ ਸੀਗਾ ਗੋਡਿਆਂ ਤੱਕ ਪਾਣੀ ਆ। ਊਠ ਕਹਿੰਦਾ ਮੇਰੇ ਤਾਂ ਗੋਡਿਆਂ ਤੱਕ ਹੀ ਆ। ਕਈ ਵਾਰੀ ਨਾ ਅਸੀਂ ਸਲਾਹ ਜਿਹੜੀ ਹੈਗੀ ਉਹ ਇਹੋ ਜਿਹੇ ਬੰਦੇ ਕੋਲੋਂ ਲੈਂਦੇ ਹਾਂ ਜਿਹਦਾ ਆਪਣਾ ਕੱਦ ਬਹੁਤਾ ਉੱਚਾ ਹੁੰਦਾ, ਅਤੇ ਅਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਲਿਆਕਤ, ਆਪਣੀ ਹੁਣ ਪੰਜਾਬੀ ਦੇ ਵਿੱਚ ਕਲਾਫਜ਼ ਹੈ ਕਿ ਹੈਸੀਅਤ ਦੇ ਮੁਤਾਬਕ ਹੀ ਸਲਾਹਕਾਰ ਜਿਹੜੇ ਹੈਗੇ ਸਾਨੂੰ ਚੁਣਨੇ ਚਾਹੀਦੇ ਆ। ਸੋ ਜ਼ਰੂਰੀ ਹੈ ਪਰ ਬਣਾ ਕੇ ਸਭ ਨਾਲ ਰੱਖੋ ਜੀ। ਮੁਹੱਬਤ ਤੋਂ ਵੱਡੀ ਕੋਈ ਚੀਜ਼ ਨਹੀਂ, ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ, ਹਾਰ ਤੋਂ ਬਸ ਕਮਜ਼ੋਰੀ ਦੀ ਹੈ, ਦੁਨੀਆ ਜ਼ੋਰਾ ਜ਼ੋਰੀ ਦੀ ਹੈ, ਦਿਲ ਨੂੰ ਜੰਦਰੇ ਮਾਰ ਕੇ ਰੱਖਿਓ ਮੈਨੂੰ ਆਦਤ ਚੋਰੀ ਦੀ ਹੈ। ਸੋ ਜ਼ਰੂਰੀ ਹੈ ਮੁਹੱਬਤਾਂ ਦੇ ਨਾਲ ਅੱਗੇ ਅੱਗੇ ਵੱਧਦੇ ਜਾਓ, ਪਿਆਰਾਂ ਦੇ ਨਾਲ ਅੱਗੇ ਵੱਧਦੇ ਜਾਓ। ਉਹ ਜਿਵੇਂ ਰਾਜਾ ਜਿਹੜਾ ਹੈ ਉਹਨੇ ਕਿਸੇ ਬੰਦੇ ਨੂੰ ਕਿਹਾ ਵੀ ਇਨਾਮ ਦੇਣਾ ਹੈ ਜਿਹੜਾ ਸਭ ਤੋਂ ਚੰਗੀ ਅਤੇ ਭੈੜੀ ਚੀਜ਼ ਲੈ ਕੇ ਆਊਗਾ। ਤਾਂ ਸਿਆਣਾ ਬੰਦਾ ਪਹਿਲਾਂ ਗਿਆ ਅਤੇ ਜਾ ਕੇ ਜੀਭ ਲੈ ਆਇਆ, ਅਤੇ ਜੀਭ ਲੈ ਆਇਆ, ਉਹ ਕਹਿੰਦਾ ਜੀ ਇਹ ਸਭ ਤੋਂ ਚੰਗੀ ਚੀਜ਼ ਆ। ਦੂਜੀ ਵਾਰੀ ਫਿਰ ਕਹਿੰਦਾ ਵੀ ਭੈੜੀ ਚੀਜ਼ ਲੈ ਕੇ ਆ, ਅਤੇ ਉਹ ਵੀ ਜੀਭ ਹੀ ਸੀਗੀ। ਸੋ ਗੱਲ ਸਿਰਫ ਵਰਤਣ ਦੀ ਹੈ ਕਿ ਤੁਸੀਂ ਕਿਸ ਨੂੰ ਕਿੱਥੇ ਵਰਤ ਰਹੇ ਹੋ। ਤੁਹਾਡੇ ਲਫ਼ਜ਼ ਕਿਸੇ ਦਾ ਦਿਲ ਜਿੱਤ ਰਹੇ ਆ ਜਾਂ ਫਿਰ ਚੀਰ ਰਹੇ ਆ, ਇਹ ਤਾਂ ਤੁਹਾਡੇ ਉੱਤੇ ਆ। ਛੋਟੀ ਛੋਟੀ ਬਾਤਾਂ ਕਰਕੇ, ਥੋੜ੍ਹਾ ਥੋੜ੍ਹਾ ਛੋਟੀਆਂ ਛੋਟੀਆਂ ਗੱਲਾਂ ਕਰਕੇ, ਛੋਟੀ ਛੋਟੀ ਬਾਤਾਂ ਕਰਕੇ ਬੜੇ ਕਹਾਂ ਹੋ ਜਾਓਗੇ। ਪਤਲੀ ਗਲੀਆਂ ਸੇ ਨਿਕਲੋਗੇ ਅਤੇ ਖੁੱਲ੍ਹੀ ਸੜਕ 'ਤੇ ਆਓਗੇ। ਜਦੋਂ ਖੁੱਲ੍ਹੀਆਂ ਸੜਕਾਂ 'ਤੇ ਆਉਣਾ ਤਾਂ ਫਿਰ ਬੇਬਾਕੀ ਦੇ ਨਾਲ ਬੋਲੀਏ, ਵਧੀਆ ਬੋਲੀਏ, ਤੋਲ ਕੇ ਬੋਲੀਏ। ਅਤੇ ਹੁਣ ਮੈਂ ਆਪਣੇ ਬੋਲਣ ਨੂੰ ਥੋੜ੍ਹਾ ਜਿਹਾ ਸੰਭਾਲ ਲਵਾਂ, ਅੱਗੇ ਵਧਣਾ, ਅੱਜ ਦੇ ਵਿਚਾਰਾਂ ਵੱਲ ਵੀ ਆਪਾਂ ਜਾਣਾ। ਬੜੇ ਸਮਾਂ ਪਹਿਲਾਂ ਦੀ ਗੱਲ ਆ, ਰਾਜਾ ਬੜਾ ਚੰਗਾ ਸੀ, ਰਾਜੇ ਨੂੰ ਕੋ ਖੁਸ਼ੀ ਵੀ ਸੀ, ਪਰ ਬੱਚਾ ਕੋਈ ਨਹੀਂ ਸੀ ਉਹਦਾ। ਰਾਜ ਦੇ ਅੰਦਰ ਕਿਸੇ ਵੀ ਯੋਗ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਸੀ ਹੁਣ ਉਹ।

ਵੀ ਉਹਦਾ ਉੱਤਰਾਧਿਕਾਰੀ ਬਣ ਜਾਊਗਾ। ਸੋ ਸਾਰੇ ਬੱਚੇ ਨੇ ਐਲਾਨ ਕਰਵਾ ਦਿੱਤਾ, ਸਾਰੇ ਬੱਚੇ ਮਹਿਲ ਦੇ ਵਿੱਚ ਇਕੱਠੇ ਹੋ ਗਏ। ਫਿਰ ਰਾਜੇ ਨੇ ਸਾਰੇ ਬੱਚਿਆਂ ਨੂੰ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਬੀਜ ਬੀਜਣ ਵਾਸਤੇ ਦਿੱਤੇ, ਕਿਹਾ ਵੀ ਤੁਹਾਨੂੰ 6 ਮਹੀਨਿਆਂ ਬਾਅਦ ਹੁਣ ਮਿਲਾਂਗੇ, ਦੇਖਾਂਗੇ ਵੀ ਕਿਹਦਾ ਬੂਟਾ ਸਭ ਤੋਂ ਵਧੀਆ ਹੋਊਗਾ। ਗਮਲਿਆਂ ਦੇ ਵਿੱਚ ਰੱਖ ਕੇ ਲੈ ਗਏ ਬੱਚੇ ਬੀਜਾਂ ਨੂੰ ਆਪਣੇ ਆਪਣੇ ਘਰ। ਇੱਕ ਮਹੀਨਾ ਬੀਤ ਜਾਣ ਦੇ ਬਾਅਦ ਇੱਕ ਬੱਚਾ ਨਾ ਐਸਾ ਸੀਗਾ ਜਿਹਦੇ ਗਮਲੇ ਦੇ ਵਿੱਚ ਅਜੇ ਤੱਕ ਬੀਜ ਹੀ ਨਹੀਂ ਉੱਗਿਆ ਸੀ, ਪਰ ਉਹ ਹਰ ਰੋਜ਼ ਉਹਦੀ ਦੇਖਭਾਲ ਕਰਦਾ, ਬੀਜ ਨੂੰ ਰੋਜ਼ਾਨਾ ਪਾਣੀ ਦਿੰਦਾ। 3 ਮਹੀਨੇ ਬੀਤ ਗਏ, ਬੱਚਾ ਪਰੇਸ਼ਾਨ। ਉਹਦੀ ਮਾਂ ਨੇ ਕਿਹਾ, ਬੇਟਾ ਸਬਰ ਰੱਖ, ਕੁਛ ਬੀਜਾਂ ਨੂੰ ਫਲ ਲੱਗਣ ਵਿੱਚ ਜ਼ਿਆਦਾ ਸਮਾਂ ਲੱਗਦਾ। ਅਤੇ ਉਹਨੇ ਮਾਂ ਦੀ ਗੱਲ ਮੰਨ ਲਈ ਅਤੇ 6 ਮਹੀਨੇ ਗਮਲੇ ਵਿੱਚ ਪਾਣੀ ਪਾਉਂਦਾ ਰਿਹਾ। 6 ਮਹੀਨੇ ਹੋ ਗਏ ਪੂਰੇ ਜੀ, ਰਾਜੇ ਕੋਲ ਜਾਣ ਦਾ ਸਮਾਂ ਆ ਗਿਆ। ਉਹਨੂੰ ਡਰ ਸੀ ਵੀ ਸਾਰੇ ਬੱਚਿਆਂ ਨੇ ਗਮਲਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਬੂਟੇ ਹੋਣਗੇ ਅਤੇ ਉਹਦਾ ਗਮਲਾ ਖਾਲੀ ਦੇਖ ਕੇ ਉਹਦੀ ਬੇਇੱਜ਼ਤੀ ਬੜੀ ਹੋਊਗੀ। ਪਰ ਉਹ ਬੱਚਾ ਇਮਾਨਦਾਰ ਸੀ, ਸਾਰੇ ਬੱਚੇ ਮਹਿਲ ਦੇ ਵਿੱਚ ਆ ਗਏ। ਕੁਛ ਬੱਚੇ ਜਿਹੜੇ ਸੀਗੇ ਉਹ ਤਾਂ ਜੋਸ਼ ਦੇ ਨਾਲ ਭਰੇ ਹੋਏ ਸੀਗੇ, ਕਿਉਂਕਿ ਉਹ ਰਾਜ ਦਾ ਵਾਰਸ ਬਣਨ ਦੀ ਉਹਨਾਂ ਦੇ ਵਿੱਚ ਨਾ ਤਾਂਘ ਸੀਗੀ, ਤੀਬਰ ਇੱਛਾ ਸੀਗੀ। ਰਾਜੇ ਨੇ ਹੁਕਮ ਦਿੱਤਾ ਵੀ ਸਾਰੇ ਬੱਚੇ ਆਪੋ ਆਪਣੇ ਗਮਲੇ ਦਿਖਾਉਣ ਲੱਗ ਪਏ। ਇੱਕ ਬੱਚਾ ਹੈਰਾਨ ਰਹਿ ਗਿਆ, ਉਹਦਾ ਗਮਲਾ ਖਾਲੀ ਸੀਗਾ। ਰਾਜੇ ਦੀ ਨਜ਼ਰ ਉਸ ਗਮਲੇ ਵੱਲ ਗਈ, ਉਹਨੇ ਪੁੱਛਿਆ ਵੀ ਕੀ ਤੁਹਾਡਾ ਗਮਲਾ ਜਿਹੜਾ ਹੈਗਾ ਖਾਲੀ ਆ? ਅਤੇ ਉਹ ਬੱਚਾ ਕਹਿੰਦਾ, ਹਾਂਜੀ, ਪਰ ਮੈਂ 6 ਮਹੀਨੇ ਇਸ ਬੀਜ ਦੀ ਦੇਖਭਾਲ ਕੀਤੀ ਆ, ਕੁਛ ਉੱਗਿਆ ਹੀ ਨਹੀਂ ਇਹਦੇ ਵਿੱਚ ਰਾਜਾ ਜੀ। ਰਾਜਾ ਉਹਦੀ ਇਮਾਨਦਾਰੀ ਤੋਂ ਖੁਸ਼ ਸੀਗਾ ਵੀ ਉਹਦੇ ਗਮਲੇ ਦੇ ਵਿੱਚ ਕੋਈ ਬੂਟਾ ਨਹੀਂ ਸੀ, ਪਰ ਫਿਰ ਵੀ ਉਹਨੇ ਹਿੰਮਤ ਨਾਲ ਉਹ ਇੱਥੇ ਆਇਆ ਸੀ। ਸਾਰੇ ਬੱਚਿਆਂ ਦੇ ਬਰਤਨ ਦੇਖ ਕੇ ਰਾਜੇ ਨੇ ਉਸ ਬੱਚੇ ਨੂੰ ਸਾਰਿਆਂ ਦੇ ਸਾਹਮਣੇ ਬੁਲਾਇਆ, ਬੱਚਾ ਡਰ ਗਿਆ। ਅਤੇ ਰਾਜੇ ਨੇ ਸਾਰਿਆਂ ਨੂੰ ਉਹਦਾ ਗਮਲਾ ਦਿਖਾਇਆ, ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗ ਪਏ। ਰਾਜਾ ਕਹਿੰਦਾ, ਸ਼ਾਂਤ ਹੋ ਜਾਓ, ਵੀ ਇੰਨੇ ਖੁਸ਼ ਨਾ ਹੋਵੋ, ਤੁਹਾਡੇ ਸਾਰੇ ਪੌਦੇ ਬੰਜਰ ਨੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਉਹਨਾਂ ਵਿੱਚੋਂ ਕੁਛ ਨਹੀਂ ਨਿਕਲੂਗਾ, ਕਿਉਂਕਿ ਅਸੀਂ ਤੁਹਾਨੂੰ ਬੀਜ ਨਕਲੀ ਦਿੱਤੇ ਸੀ ਅਤੇ ਨਕਲੀ ਬੀਜਾਂ ਨਾਲ ਤੁਹਾਡੇ ਗਮਲਿਆਂ ਵਿੱਚ ਕਿਵੇਂ ਬੂਟੇ ਉੱਗ ਪਏ? ਆਹ ਮੁੰਡਾ ਇਮਾਨਦਾਰ ਆ, ਇੰਨੇ ਕੋਈ ਚਲਾਕੀ ਨਹੀਂ ਕੀਤੀ। ਅਤੇ ਰਾਜਾ ਉਹਦੀ ਇਮਾਨਦਾਰੀ ਤੋਂ ਇੰਨਾ ਖੁਸ਼ ਹੋਇਆ ਅਤੇ ਬੱਚੇ ਨੂੰ ਰਾਜ ਦਾ ਵਾਰਸ ਬਣਾ ਦਿੱਤਾ। ਪਰ ਇਸ ਕਹਾਣੀ ਤੋਂ ਕੀ ਸਿੱਖਿਆ? ਕਿ ਆਪਣੇ ਅੰਦਰ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਵਫ਼ਾਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਾਡੇ ਅੰਦਰ ਇਮਾਨਦਾਰੀ ਨਹੀਂ ਹੈ, ਸਾਡੇ ਅੰਦਰ ਵਫ਼ਾਦਾਰੀ ਨਹੀਂ ਹੈ ਸਾਡੇ ਕੰਮ ਦੇ ਪ੍ਰਤੀ, ਜਿੱਥੇ ਕਿਤੇ ਵੀ ਅਸੀਂ ਕੰਮ ਕਰਦੇ ਹਾਂ ਉੱਥੇ ਵਫ਼ਾਦਾਰੀ ਨਾਲ ਕਰੀਏ, ਤਾਂ ਸ਼ਾਇਦ ਸੋਨੇ ਅਤੇ ਸੁਹਾਗੇ ਵਾਲੀ ਗੱਲਬਾਤ ਹੋ ਜੂਗੀ। ਹਾਰ ਹੋ ਜਾਤੀ ਹੈ ਜਬ ਮਾਨ ਲਿਆ ਜਾਤਾ ਹੈ, ਜੀਤ ਤਬ ਹੋਤੀ ਹੈ ਜਬ ਠਾਨ ਲਿਆ ਜਾਤਾ ਹੈ, ਏਕ ਝਲਕ ਦੇਖ ਜਿਸ ਸ਼ਖਸ ਸੇ ਚਾਹਤ ਹੋ ਜਾਏ, ਉਸਕੋ ਪਰਦੇ ਮੇਂ ਵੀ ਪਹਿਚਾਨ ਲਿਆ ਜਾਤਾ ਹੈ। ਸੋ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੀ ਇਮਾਨਦਾਰੀ, ਤੁਹਾਡੀ ਵਫ਼ਾਦਾਰੀ ਤੁਹਾਡੀ ਚਿਹਰੇ ਤੋਂ ਝਲਕੂਗੀ। ਇਸ ਕਰਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਨ ਦੇ ਲਈ, ਅੱਗੇ ਵਧਣ ਦੇ ਲਈ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਵਿਚਾਰ ਨਾਲ ਜੋੜ ਕੇ ਇਸ ਗੱਲ ਨੂੰ ਆਪਾਂ ਵਹਿੰਦੇ ਹਾਂ। ਬਾਕੀ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਦੇ ਉਸ ਪਾਰ ਮੈਂ ਖੜ੍ਹਾ ਹੋਵਾਂਗਾ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ।

ਦੋਸਤੋ, ਸਵੇਰੇ ਉੱਠਦੇ ਹਾਂ, ਜਾਗਦੇ ਹਾਂ, ਅੱਖਾਂ ਖੋਲ੍ਹਦੇ ਹਾਂ, ਸੂਰਜਾਂ ਨੂੰ ਜਗਾਉਂਦੇ ਨੇ ਕਈ, ਪਰ ਕਹਿੰਦੇ ਨਹੀਂ ਹੁੰਦੇ ਵੀ ਹਰ ਵੇਲੇ ਜਿਹੜੇ ਹੈਗੇ ਉਹ ਬੰਦੇ ਨੂੰ ਰੋਟੀ ਦੀ ਟੈਨਸ਼ਨ ਲੱਗੀ ਰਹਿੰਦੀ ਆ।

ਆ ਜ਼ਰਾ ਮੇਰੀ ਗੱਡੀ ਠੀਕ ਕਰ ਦੇ ਯਾਰ, ਮੈਂ ਰੋਟੀ ਖਾ ਲਵਾਂ। ਆ ਦਰਵਾਜ਼ਾ ਬੰਦ ਕਰ ਦੇ, ਮੈਂ ਰੋਟੀ ਖਾ ਲਾਂ। ਆਰਾਮ ਨਾਲ ਬਹਿ ਜਾਓ ਤੁਸੀਂ, ਵੇਟ ਕਰੋ ਥੋੜ੍ਹੀ ਜਿਹੀ, ਮੈਂ ਰੋਟੀ ਖਾ ਲਾਂ। ਇੱਥੋਂ ਤੱਕ ਕਿਤੇ ਥਾਣੇ ਥੁਣੇ ਦੇ ਵਿੱਚ ਗਵਾਹੀ ਦੇਣ ਜਾਂਦਾ ਨਾ ਕੋਈ ਬੰਦਾ, ਥਾਣੇਦਾਰ ਸਾਹਿਬ, ਉਹ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਰੋਟੀ ਖਾ ਰਿਹਾ ਸੀ। ਗੱਲ ਸਾਰੀ ਰੋਟੀ ਦੀ ਹੈ ਜੀ। ਸੋ ਇੱਦਾਂ ਹੀ ਚੇਤਿਆਂ ਦੇ ਵਿੱਚ ਕਦੀ ਕਦੀ ਕੋਈ ਗੱਲ ਆ ਜਾਂਦੀ ਹੈ, ਅਤੇ ਫਿਰ ਉਹ ਗੱਲ ਵਧੀਆ ਤਰੀਕੇ ਨਾਲ ਸੁਣਾ ਦੇਣੀ ਚਾਹੀਦੀ ਹੈ। ਮੈਂ ਇਹ ਗੱਲ ਬੇਮਤਲਬ ਤਾਂ ਨਹੀਂ ਕੀਤੀ, ਪਰ ਫਿਰ ਵੀ ਵਿੱਚੋਂ ਕੋਈ ਨਾ ਕੋਈ ਮਤਲਬ ਨਿਕਲ ਆਇਆ। ਇਸੇ ਤਰ੍ਹਾਂ ਦੇ ਨਾਲ ਦੋਸਤੋ, ਕਹਾਣੀਆਂ ਹੁੰਦੀਆਂ ਨੇ, ਜਦੋਂ ਕਹਾਣੀਆਂ ਸੁਣਾਉਣੀਆਂ ਬੰਦ ਕਰ ਦਿਓ ਤਾਂ ਕਹਾਣੀ ਮਰ ਜਾਂਦੀ ਹੈ। ਮਰਨ ਨਾ ਦਿਓ ਕਦੀ ਵੀ, ਜੋ ਤੁਹਾਡੇ ਕੋਲ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ, ਪਰ ਸਵੇਰ ਦਾ ਵੇਲਾ ਜੋ ਸਾਰਾ ਕੁਛ ਦੇ ਕੇ ਮਿਲਦਾ ਆ, ਸਭ ਕੁਛ ਲੈ ਕੇ ਨਹੀਂ ਮਿਲਦਾ, ਜਿਨ੍ਹਾਂ ਦੇ ਜਿਸ ਕਰਕੇ ਜਿਨ੍ਹਾਂ ਕੋਲ ਅੱਜ ਸਾਰਾ ਕੁਛ ਹੈਗਾ ਉਹ ਖਾਲੀ ਹੈ, ਅਤੇ ਕੁਛ ਲੋਕ ਜਿਨ੍ਹਾਂ ਕੋਲ ਗਿਣਨ ਲਈ ਕੁਛ ਨਹੀਂ ਹੈਗਾ, ਉਹ ਦੇਣ ਲਈ ਬਹੁਤ ਕੁਛ ਹੈ ਉਹਨਾਂ ਕੋਲ। ਸੋ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਹੈ, ਨਿਵਾਜਦੀ ਹੈ। ਹੌਲੀ ਹੌਲੀ ਕਰਕੇ ਅਸੀਂ ਗਰਮੀਆਂ ਤੋਂ ਸਰਦੀਆਂ ਦੇ ਵੱਲ ਵੱਧ ਰਹੇ ਹਾਂ। ਵੱਧਦੇ ਵੱਧਦੇ ਆਪਾਂ ਤਾਪਮਾਨ ਨੋਟ ਕਰੀ ਜਾਂਦੇ ਹਾਂ ਕਿ ਕਿੰਨਾ ਕਿੰਨਾ ਤਾਪਮਾਨ ਕਿਹੜੇ ਕਿਹੜੇ ਜ਼ਿਲ੍ਹੇ ਦਾ ਹੈ ਜੀ। ਚੰਡੀਗੜ੍ਹ 35.6 ਅਤੇ ਘੱਟ ਤੋਂ ਘੱਟ 25.4, ਲੁਧਿਆਣਾ 35.5 ਅਤੇ ਘੱਟ ਤੋਂ ਘੱਟ 26.9, ਅੰਮ੍ਰਿਤਸਰ 35.4 ਅਤੇ ਘੱਟ ਤੋਂ ਘੱਟ 25.3, ਪਟਿਆਲੇ ਦੀ ਗੱਲ ਕਰੀਏ 34.9 ਅਤੇ ਘੱਟ ਤੋਂ ਘੱਟ 26.5, ਬਠਿੰਡਾ ਗਰਮ ਹੈ ਜੀ, ਸਭ ਤੋਂ ਜ਼ਿਆਦਾ ਗਰਮ ਹੈ, ਅਤੇ 37.9 ਅਤੇ ਘੱਟ ਤੋਂ ਘੱਟ 27.9, ਫਰੀਦਕੋਟ 35.4 ਅਤੇ ਘੱਟ ਤੋਂ ਘੱਟ 24.9, 34.3 ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ ਹੈ, ਅਤੇ ਘੱਟ ਤੋਂ ਘੱਟ 25.1 ਤਾਪਮਾਨ ਘੱਟ ਤੋਂ ਘੱਟ ਹੁਸ਼ਿਆਰਪੁਰ ਦਾ ਨੋਟ ਕੀਤਾ ਗਿਆ। ਸੋ ਇਹ ਸੀ ਤਾਪਮਾਨ, ਜਿਹੋ ਜਿਹਾ ਮਰਜ਼ੀ ਹੈ ਜੀ ਆਪਾਂ ਸਵੀਕਾਰ ਕਰਦੇ ਹਾਂ, ਕਿਉਂਕਿ ਕੁਦਰਤ ਦੀਆਂ ਨੇਮਤਾਂ ਦੇ ਅੱਗੇ ਆਪਾਂ ਕਿਸੇ ਤਰ੍ਹਾਂ ਦੀ ਬੇਵਫਾਈ ਨਹੀਂ ਦਿਖਾ ਸਕਦੇ। ਸੋ ਇਸ ਕਰਕੇ ਮਨ ਨੂੰ ਵਫ਼ਾਦਾਰ ਰੱਖੀਏ, ਦੂਰੀ ਨਾ ਬਣਾਈਏ ਕੁਦਰਤ ਦੇ ਨਾਲ, ਆਪਣਾ ਆਪਣਿਆਂ ਦੇ ਨਾਲ ਆਪਣਾ ਹੱਥ, ਕਿਤੇ ਇਹ ਨਾ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਰਹੋ ਕਿਹੜੀ ਗੱਲਾਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ।

ਜੇ ਫਤੂਰੀ ਤਾਂ ਦਿਲੋਂ ਕੱਢ ਕੇ ਅਤੇ ਦੂਰੀ ਨੂੰ ਮਿਟਾਉਣਾ ਚਾਹੀਦਾ। ਬਸ ਇੰਨਾ ਕੁ ਸੁਨੇਹਾ ਜਿਹੜਾ ਹੈ ਉਹ ਸਵੇਰ ਦੇ ਵੇਲੇ ਵਿੱਚ ਲੱਗ ਜਾਏ। ਜਿਹੋ ਜਿਹਾ ਮੈਂ ਹਾਂ ਉਹ ਸਾਰੇ ਨਹੀਂ ਹੁੰਦੇ ਅਤੇ ਫਕਰਾਂ ਦੇ ਝੱਲੀਏ ਚੁਬਾਰੇ ਨਹੀਂ ਹੁੰਦੇ। ਹੁੰਦੇ ਨਹੀਂ ਮਾਪੇ ਔਲਾਦਾਂ ਦੇ ਵੈਰੀ ਅਤੇ ਕਿਹਨੂੰ ਇਹ ਪੁੱਤਰ ਪਿਆਰੇ ਨਹੀਂ ਹੁੰਦੇ। ਰੋਂਦੇ ਨੇ ਅਖੀਰੀ ਉਹ ਭੇੜ ਕੇ ਬੂਹੇ ਜਿਨ੍ਹਾਂ ਨੇ ਪਹਿਲਾਂ ਸੁਧਾਰੇ ਨਹੀਂ ਹੁੰਦੇ। ਉੱਚੇ ਦਾ ਮਤਲਬ ਜੀ ਭਾਰਾ ਨਹੀਂ ਹੁੰਦਾ ਅਤੇ ਅੰਦਰੋਂ ਜੋ ਖਾਲੀ ਨੇ ਭਾਰੇ ਨਹੀਂ ਹੁੰਦੇ। ਜਿੱਤਾਂ ਦੇ ਮੁੱਲ ਨੂੰ ਜਾਣਨ ਕਿ ਉਹ ਬੰਦੇ ਜਿਹੜੇ ਜ਼ਿੰਦਗੀ 'ਚ ਕਦੇ ਹਾਰੇ ਨਹੀਂ ਹੁੰਦੇ। ਬਹੁਤਾ ਪੜ੍ਹ ਪੜ੍ਹ ਕੇ ਵੀ ਲਿਖਿਆ ਨਹੀਂ ਜਾਂਦਾ ਅਤੇ ਮਿਲਦੇ ਅੱਖਰ ਉਧਾਰੇ ਨਹੀਂ ਹੁੰਦੇ। ਸੁਆਦੀ ਤਾਂ ਹੁੰਦੇ ਨੇ ਹੋਰਾਂ ਦੇ ਖਾਣੇ, ਪਰ ਤੇਰੇ ਜਿਹੇ ਝੱਲੀਏ ਕਰਾਰੇ ਨਹੀਂ ਹੁੰਦੇ। ਕਿ ਕਿਹੜੇ ਤੂੰ ਵਕਤਾਂ 'ਚੋਂ ਫਿਰਿਆ ਏ ਰੁਲਦਾ, ਅੱਜ ਕੱਲ੍ਹ ਕੁਆਰੇ ਕੁਆਰੇ ਨਹੀਂ ਹੁੰਦੇ। ਸਿੱਧੀਆਂ ਹੁੰਦੀਆਂ ਨੇ ਇੰਸਟਾ 'ਤੇ ਚੈਟਾਂ 'ਤੇ ਅੱਖਾਂ ਨਾਲ ਅੱਜ ਕੱਲ੍ਹ ਇਸ਼ਾਰੇ ਨਹੀਂ ਹੁੰਦੇ। ਅਤੇ ਇਹਨਾਂ ਦੇ ਪਿੱਛੇ ਵੀ ਕੋਈ ਮੰਤਵ ਵੀ ਹੁੰਦਾ ਅਤੇ ਇਕੱਲੇ ਇਹ ਨਾਰੇ ਜੈਕਾਰੇ ਨਹੀਂ ਹੁੰਦੇ। ਮੁੜਦੇ ਨਹੀਂ ਉਹ ਜੋ ਤੁਰ ਗਏ ਜਹਾਨੋਂ, ਅਤੇ ਜਿਹੜੇ ਕੰਮ ਹੋ ਗਏ ਦੁਬਾਰੇ ਨਹੀਂ ਹੁੰਦੇ। ਗੱਲਾਂ ਛੋਟੀਆਂ ਛੋਟੀਆਂ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਧਾਰ ਲਈਏ। ਅੱਜ ਹੀ ਸਮਝ ਜਾਈਏ, ਕੱਲ੍ਹ 'ਤੇ ਨਾ ਛੱਡੀਏ, ਸਮਝ ਜਾਈਏ ਕਿ ਕੀ ਹੈ। ਲਓ ਜੀ ਅੱਜ ਦੀ ਗੱਲ ਕਰੀਏ ਤਾਂ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਹੈ। ਹਰ ਸਾਲ ਸਤੰਬਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਜਾਂ ਸ਼ਨੀਵਾਰ ਨੂੰ ਮਨਾਇਆ ਜਾਂਦਾ। ਇਸ ਬਾਬਤ ਗੱਲਬਾਤ ਵੀ ਕਰਾਂਗੇ ਆਪਾਂ। ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ ਪਰਮਿੰਦਰ ਸਿੰਘ ਸੈਣੀ ਜੀ। ਇਸ ਦੇ ਨਾਲ ਹੀ ਅੱਜ ਦੀ ਗੱਲ ਜੇ ਖਾਸ ਕਰੀਏ ਤਾਂ ਰੋਸ਼ਨ ਪ੍ਰਿੰਸ ਦਾ ਜਨਮ ਹੈ ਜੀ 12 ਸਤੰਬਰ 1981 ਨੂੰ ਹੋਇਆ ਸੀ। ਅਤੇ ਗੁਜ਼ਾਰਿਸ਼ਾਂ, ਬਸ ਤੂੰ, ਦਿਲ ਡਰਦਾ, ਬੈਕ ਟੂ ਭੰਗੜਾ ਪਾਪੂਲਰ ਸਟਾਰ ਹੈ ਜੀ। ਪਾਪੂਲਰ ਸਟਾਰ ਆਫ ਦੀ ਈਅਰ ਦੇ ਵਿੱਚ ਜੱਸੀ ਦੇ ਕਿਰਦਾਰ ਦੇ ਵਿੱਚ ਉਹ ਫਿਰ ਮਾਮਲਾ ਗੜਬੜ ਗੜਬੜ 2014 ਦੇ ਵਿੱਚ ਫਿਲਮ ਆਈ ਸੀ, ਉਹਦੇ ਵਿੱਚ ਉਹਨਾਂ ਨੂੰ ਇਨਾਮ ਵੀ ਮਿਲਿਆ ਸੀ। ਸੋ 35-40 ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਤੇ ਨੋਟੀ ਜੱਟਸ ਵਗੈਰਾ ਫਿਲਮਾਂ ਵੀ ਉਹਨਾਂ ਨੇ, ਮੁੰਡਾ ਫਰੀਦਕੋਟੀਆ। ਸੋ ਬਹੁਤ ਸਾਰੀਆਂ ਹੋਰ ਫਿਲਮਾਂ ਨੇ, ਕਿਉਂਕਿ ਫਿਲਮਾਂ ਦੇ ਨਾਂ ਜੇ ਆਪਾਂ ਲੈਣੇ ਸ਼ੁਰੂ ਕਰ ਦਿੱਤੇ ਤਾਂ ਸ਼ਾਇਦ ਆਪਣੇ ਕੋਲ ਸਮੇਂ ਨੂੰ ਸੰਭਾਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਏਗਾ। ਇਸ ਤੋਂ ਇਲਾਵਾ ਜੇ ਅੱਜ ਦੇ ਦਿਨ ਦੀ ਗੱਲ ਕਰਾਂਗੇ ਤਾਂ ਸੰਯੁਕਤ ਰਾਸ਼ਟਰ ਦੱਖਣੀ ਸਹਿਯੋਗ ਦਿਵਸ, ਯੂਨਾਈਟਿਡ ਨੇਸ਼ਨਸ ਡੇ ਫਾਰ ਸਾਊਥ ਸਾਊਥ ਕੋਆਪਰੇਸ਼ਨ, 12 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ। ਮੁੱਖ ਮਕਸਦ ਹੁੰਦਾ ਗਲੋਬਲ ਸਾਊਥ ਯਾਨੀ ਵਿਕਾਸਸ਼ੀਲ ਦੇਸ਼ਾਂ ਦੇ ਵਿਚਕਾਰ ਆਪਸੀ ਸਹਿਯੋਗ, ਗਿਆਨ ਤਜ਼ਰਬਿਆਂ ਅਤੇ ਤਕਨੀਕੀ ਕਾਢਾਂ ਨੂੰ ਸਾਂਝਾ ਕਰਨਾ ਇੱਕ ਦੂਜੇ ਨਾਲ। ਸੋ ਗਲੋਬਲ ਗੱਠਜੋੜ ਕਹਿ ਸਕਦੇ ਹਾਂ ਇਸਨੂੰ। ਸੋ ਇਸ ਬਾਬਤ ਗੱਲਬਾਤ ਆਪਾਂ ਕਰਾਂਗੇ ਜ਼ਰੂਰ ਜੀ। ਸੈਣੀ ਸਾਹਿਬ ਵੀ ਹੋਣਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ। ਅਤੇ ਅੱਜ ਜੇ ਆਪਾਂ ਅੱਜ ਦੇ ਗੱਲ ਕਰ ਹੀ ਲਈਏ ਤਾਂ ਫਿਰ ਅੱਗੇ ਵਧਦੇ ਹਾਂ ਵੀ ਸੁਰਿੰਦਰ ਸਿੰਘ ਮਾਨ ਉਹਨਾਂ ਦਾ ਜਨਮ ਹੈ ਜੀ ਅੱਜ। ਸਰਦਾਰ ਬਲਵੀਰ ਸਿੰਘ ਉਹਨਾਂ ਦੇ ਸਰਦਾਰਨੀ ਹਰਮੇਲ ਕੌਰ ਦੇ ਸਪੁੱਤਰ ਨੇ। ਮੋਹਾਲੀ ਤੋਂ ਮੈਟ੍ਰਿਕ, ਮੋਗਾ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ

ਕਾਪੀ ਕੀਤੀ ਹੈ। ਉਸ ਤੋਂ ਬਾਅਦ ਵਿੱਚ 2015 ਦੀ ਬਸੰਤ ਰੁੱਤੇ ਜਿਹੜੀ ਹੈਗੀ ਆ ਉਹ ਐਲਬਮ ਆ ਰਹੀ ਸੀ। ਉਹਨਾਂ ਨੇ ਮੈਂ ਜੇ ਸੁਰਿੰਦਰ ਸਿੰਘ ਮਾਨ ਨੂੰ ਸ਼ਹਿਰੀ ਮਾਨ ਕਹਿ ਦਿਆਂ ਤਾਂ ਸ਼ਾਇਦ ਤੁਹਾਨੂੰ ਜਲਦੀ ਸਮਝ ਲੱਗ ਜੂਗੀ। 12 ਸਤੰਬਰ 1982 ਨੂੰ ਉਹਨਾਂ ਦਾ ਜਨਮ ਹੋਇਆ ਘੱਲਖੁਰ ਅਤੇ ਫਿਰੋਜ਼ਪੁਰ ਪੰਜਾਬ ਦੇ ਵਿੱਚ। ਅਤੇ ਬਹੁਤ ਸਾਰੇ ਗੀਤ ਨੇ ਜਿਹੜੇ ਕਿ ਜਿਵੇਂ ਵੱਡਾ ਬਾਈ, #, ਕਾਲਾ ਚੰਨ, ਕੱਲਾ ਚੰਨ, ਪੂਜਾ ਕਿਵੇਂ, ਦਿਲ ਦਾ ਦਿਮਾਗ, 3 ਪੈਗ, ਮੁੰਡਾ ਭਾਲ ਦੀ, ਜੱਟ ਦੀ ਕਨੇਡਾ, ਵੱਡਾ ਬਾਈ 2, ਰੱਬ ਦਾ ਰੇਡੀਓ, ਸੋ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਗਾਇਆ। ਸੋ ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਉਹਨਾਂ ਨੂੰ ਮੁਬਾਰਕਬਾਦ ਆਪਾਂ ਦਿੰਦੇ ਹਾਂ। ਅਤੇ ਨਾਲ ਦੇ ਨਾਲ ਇਹ ਹੈ ਕਿ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਸਾਰੇ ਸਿੰਗਰਾਂ ਦੇ ਗੀਤ ਚਲਾਉਣੇ ਥੋੜ੍ਹੇ ਜਿਹੇ ਮੁਸ਼ਕਲ ਹੋ ਜਾਣਗੇ, ਪਰ ਫਿਰ ਵੀ ਚਲੋ ਇੱਕ ਗੀਤ ਚਲਾਉਂਦੇ ਹਾਂ, ਉਸ ਤੋਂ ਬਾਅਦ ਵਿੱਚ ਫਿਰ ਸੈਣੀ ਸਾਹਿਬ ਉਹਨਾਂ ਦੇ ਕੋਲ ਆਪਾਂ ਜਾਣਕਾਰੀ ਹਾਸਲ ਕਰਾਂਗੇ।

ਲਾਈਵ ਮਾਰਨਿੰਗ ਸ਼ੋ ਸੋਹਣੀ ਸਵੇਰ। ਸੋਹਣੀ ਸਵੇਰ ਦੇ ਵਿੱਚ ਮੈਂ ਗਗਨਦੀਪ ਸੌਂਦੀ। ਲਓ ਜੀ, ਗੱਲਾਂ ਦੇ ਵਿੱਚੋਂ ਗੱਲਾਂ ਪਿੰਡਾਂ 'ਚੋਂ ਰਾਹ ਨਿਕਲਦੇ ਨੇ। ਅੱਜ ਦਾ ਦਿਨ ਸਾਨੂੰ ਬਹੁਤ ਕੁਝ ਸਿਖਾਉਂਦਾ। ਅੱਜ ਸਤੰਬਰ ਮਹੀਨਾ ਦਾ ਦੂਜਾ ਸ਼ਨੀਵਾਰ ਹੈ, ਫਸਟ ਏਡ ਡੇ। ਮੁੱਢਲੀ ਸਹਾਇਤਾ ਕੀ ਹੁੰਦੀ ਹੈ, ਕਿੱਥੋਂ ਮਿਲਦੀ ਹੈ, ਕੀ ਕੁਝ ਇਹਦੇ ਵਿੱਚ ਹੁੰਦਾ, ਕਿਵੇਂ ਕਿਵੇਂ ਦੇਣੀ ਚਾਹੀਦੀ ਹੈ, ਜੇ ਮੁੱਢਲੀ ਸਹਾਇਤਾ ਦੀ ਜ਼ਰੂਰਤ ਪਵੇ ਤਾਂ ਕਿਸ ਤਰੀਕੇ ਨਾਲ ਉਸ ਵਰਜਨ ਨੂੰ, ਜਾਂ ਉਹ ਜੇ ਕੋਈ ਮਰੀਜ਼ ਹੈ ਤਾਂ ਉਹਨੂੰ ਕਿਵੇਂ ਦੇਣੀ ਹੈ। ਸੋ ਬਹੁਤ ਸਾਰੇ ਸਾਡੇ ਮਨ ਦੇ ਵਿੱਚ ਸਵਾਲ ਹੁੰਦੇ ਨੇ। ਅਸੀਂ ਹੌਚ ਪੌਚ, ਅਸੀਂ ਥੋੜ੍ਹਾ ਇੱਦਾਂ ਕਿ ਘਬਰਾ ਜਾਂਦੇ ਉਸ ਵੇਲੇ, ਘਬਰਾਹਟ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ।

0: ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਹਾਦਸਾ ਵਾਪਰ ਜਾਂਦਾ, ਉਸ ਵੇਲੇ ਕੀ ਸਾਵਧਾਨੀਆਂ ਵਰਤੀਏ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਆ। ਅੱਜ ਦੇ ਦਿਨ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਸਾਡੀਆਂ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਸਟੇਟ ਐਵਾਰਡੀ ਨੇ, ਡੀ ਜੀ ਸੀ ਯਾਨੀ ਇੰਡਸਟਰੀ ਗਾਈਡੈਂਸ ਕੌਂਸਲਰ, ਜਿਹੜੇ ਰਿਟਾਇਰਡ ਨੇ ਅਤੇ ਕਾਫੀ ਸਾਰੇ ਅਹੁਦਿਆਂ ਦੇ ਉੱਤੇ ਹੁਣ ਕੰਮ ਕਰ ਰਹੇ ਨੇ, ਲੇਖਕ ਨੇ, ਪ੍ਰੇਰਨਾਦਾਇਕ ਬੁਲਾਰੇ ਨੇ, ਡਿਸਟ੍ਰਿਕਟ ਨੋਡਲ ਅਫਸਰ ਉਮੀਦ ਕੋ ਕਨਵੀਨਰ, ਜ਼ਿਲ੍ਹਾ ਮੈਂਟਲ ਹੈਲਥ ਕਮੇਟੀ ਗੁਰਦਾਸਪੁਰ, ਸੈਕਟਰੀ ਸਮਾਪਣ ਸੁਸਾਇਟੀ, ਪ੍ਰੋਗਰਾਮ ਅਫਸਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਜੁਆਇੰਟ ਸੈਕਟਰੀ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ। ਸੋ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ ਸਟੇਟ ਐਵਾਰਡੀ ਸਾਡੇ ਨਾਲ ਇਸ ਲਾਈਨ ਇਸ ਵੇਲੇ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਆਪਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਗੱਲਬਾਤ ਕਰੀਏ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਕਿਉਂ ਮਨਾਇਆ ਜਾਂਦਾ, ਕਿਸ ਤਰੀਕੇ ਨਾਲ ਮਨਾਇਆ ਜਾਂਦਾ ਅਤੇ ਸਾਡੇ ਕੀ ਫਰਜ਼ ਨੇ, ਆਓ ਸਵਾਗਤ ਕਰਦੇ ਹਾਂ। ਸੈਣੀ ਸਾਹਿਬ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ। ਸਾਰੇ ਅੱਜ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ
0: ਜੀ।
1: ਅੱਜ ਦਾ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ
0: ਜੀ,
1: ਫਸਟ ਏਡ ਡੇ, ਮੁੱਢਲੀ ਸਹਾਇਤਾ ਦਿਵਸ
0: ਜੀ,
1: ਇਸ ਦਿਨ ਨੂੰ ਮਨਾਉਣ ਲਈ ਜਦੋਂ ਇਹ ਦਿਨ ਉਲੀਕਿਆ ਗਿਆ ਤੇ ਸਾਰੇ ਲੋਕਾਂ ਨੂੰ ਇੱਕ ਅਵੇਅਰ ਕਰ ਲਈ ਕੀਤਾ ਗਿਆ ਕਿ ਮੁੱਢਲੀ ਸਹਾਇਤਾ ਕੀ ਹੁੰਦੀ ਆ ਤੇ ਇਹਦੀਆਂ ਲੋੜਾਂ ਕਿੱਥੇ ਕਿੱਥੇ ਨੇ ਤੇ ਕਿਉਂ ਇਸ ਦਿਨ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ
0: ਜੀ।
1: ਜਦੋਂ ਜਦੋਂ ਅਸੀਂ ਪਿਛੋਕੜ ਵੱਲ ਦੇਖੀਏ, ਭਾਵੇਂ ਕੋਈ ਯੁੱਗ ਵੀ ਹੋਵੇ, ਜਦੋਂ ਮਨੁੱਖ ਹੋਂਦ ਵਿੱਚ ਆਇਆ
0: ਜੀ,
1: ਤੇ ਉਸ ਦਿਨ ਤੋਂ ਲੈ ਕੇ ਹੀ ਜਿਹੜੀਆਂ ਕਹਿ ਲਈਏ ਐਕਸੀਡੈਂਟਲ ਦੁਰਘਟਨਾਵਾਂ ਮਨੁੱਖਤਾ ਦੇ ਨਾਲ ਹੀ ਚੱਲਣ ਲੱਗ ਪਈਆਂ। ਤੇ ਪਹਿਲਾਂ ਤਾਂ ਕਦੇ ਇਲਾਜ ਵਿਧੀ ਪ੍ਰਣਾਲੀ ਕਿੰਨੀ ਦੇਰ ਬਾਅਦ ਹੋਂਦ ਚ ਆਈ ਹੋਏਗੀ
0: ਜੀ।
1: ਮਨੁੱਖਤਾ ਨੇ ਮਨੁੱਖਤਾ ਨੂੰ ਬਚਾਉਣ ਲਈ, ਮਨੁੱਖ ਨੇ ਮਨੁੱਖ ਨੂੰ ਬਚਾਉਣ ਲਈ ਉਪਰਾਲੇ ਹੀਲੇ ਵਸੀਲੇ ਕੀਤੇ। ਇਹ ਨਹੀਂ ਕਿ ਮਨੁੱਖ ਨੇ ਇਕੱਲੇ ਮਨੁੱਖ ਨੂੰ ਬਚਾਉਣ ਲਈ ਹੀਲੇ ਵਸੀਲੇ ਕੀਤੇ, ਉਹਨੇ ਆਪਣੇ ਨਾਲ ਜਿਹੜੇ ਬਾਕੀ ਜੀਵ ਜੰਤੂ ਸੀ ਉਹਨਾਂ ਨੂੰ ਵੀ ਬਚਾਉਣ ਦੇ ਹੀਲੇ ਵਸੀਲੇ ਜਿਹੜੇ ਸੀ ਅਪਲਾਈ। ਜਿੰਨਾ ਚਿਰ ਕੋਈ ਉਹਦੇ ਲਈ ਤਕਨੀਕ ਜਾਂ ਮੈਡੀਕਲ ਸਹੂਲਤ ਨਹੀਂ ਉਪਲਬਧ ਹੋਈ, ਤੇ ਮੁੱਢਲੇ ਤੌਰ ਤੇ ਜਦੋਂ ਕੋਈ ਸਹਾਇਤਾ ਦਿੱਤੀ ਜਾਂਦੀ ਆ, ਜਦੋਂ ਤੱਕ ਕੋਈ ਹੋਰ ਪ੍ਰੋਪਰ ਟ੍ਰੀਟਮੈਂਟ ਨਾ ਹੋਵੇ, ਤਾਂ ਉਹਦੀ ਲਾਈਫ ਸੇਵਿੰਗ ਲਈ, ਉਹਦੇ ਪ੍ਰਾਣ ਬਚਾਉਣ ਲਈ ਜੋ ਸਹਾਇਤਾ ਦਿੱਤੀ ਜਾਂਦੀ ਆ ਉਹਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ। ਇਹਦੀ ਲੋੜ ਇਸ ਕਰਕੇ ਵੀ ਆ ਕਿ ਅਸੀਂ ਜਿਉਂ ਜਿਉਂ ਮਨੁੱਖਤਾ ਦਾ ਪਸਾਰ ਹੋਇਆ, ਮਨੁੱਖਤਾ ਦਾ ਵਾਧਾ ਹੋਇਆ, ਸਾਡੀ ਪਾਪੂਲੇਸ਼ਨ ਵਧੀ, ਤਾਂ ਦੁਰਘਟਨਾਵਾਂ ਦਾ ਜਿਹੜਾ ਸੀ ਉਹ ਵੀ ਵਾਧਾ ਹੋਇਆ। ਜਦੋਂ ਦੁਰਘਟਨਾਵਾਂ ਵਧਣ ਲੱਗੀਆਂ ਤਾਂ ਉਹਦੇ ਲਈ ਜ਼ਰੂਰੀ ਸੀ ਕਿ ਜਦੋਂ ਤੱਕ ਮੁੱਢਲੀ ਸਹਾਇਤਾ ਦੇ ਸਕੀਏ ਆਪਾਂ, ਐਕਸੀਡੈਂਟ ਹੋ ਗਿਆ, ਜਦੋਂ ਤੱਕ ਡਾਕਟਰੀ ਜਾਂ ਹੋਰ ਟ੍ਰੀਟਮੈਂਟ ਨਹੀਂ ਮਿਲਦੀ, ਉਦੋਂ ਤੱਕ ਉਹਦੀ ਲਾਈਫ ਸੇਵਿੰਗ ਲਈ, ਬਚਾਉਣ ਲਈ ਆਪਾਂ ਉੱਥੇ ਜਿੰਨੇ ਲੋਕ ਮੌਜੂਦ ਆ ਉਹਦੀ ਲਾਈਫ ਸੇਵਿੰਗ ਲਈ ਅਸੀਂ ਕੀ ਉਪਰਾਲੇ ਕਰ ਸਕਦੇ ਹਾਂ। ਜੇ ਆਪਾਂ ਕਹਿ ਲਈਏ ਕਿ ਡਾਕਟਰੀ ਸਹਾਇਤਾ ਹੋਸਪਿਟਲ ਸ਼ਹਿਰਾਂ ਦੇ ਵਿੱਚ ਨੇ, ਛੋਟੇ ਕਸਬੇ ਅੱਜ ਵੀ ਦੂਰ ਦੁਰਾਡੇ ਦੇ ਏਰੀਏ ਜਿੱਥੇ ਮੈਡੀਕਲ ਸੇਵਾਵਾਂ ਬਹੁਤ ਮੁਸ਼ਕਲ ਨਾਲ ਪਹੁੰਚਦੀਆਂ ਨੇ, ਜੇ ਉੱਥੇ ਕੋਈ ਦੁਰਘਟਨਾ ਵਾਪਰ ਜਾਂਦੀ ਆ, ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ, ਸਪੋਜ਼ ਕੀਤਾ ਕੋਈ ਐਕਸੀਡੈਂਟ ਹੋ ਜਾਂਦਾ, ਉੱਥੇ ਤੱਕ ਪਹੁੰਚਣ ਲਈ 15 ਜਾਂ 20 ਮਿੰਟ ਜਾਂ 10 ਮਿੰਟ ਤੱਕ ਕੋਈ ਸਹਾਇਤਾ ਆਉਂਦੀ ਆ, ਤੇ ਜਿਹੜੇ ਉੱਥੇ ਲਾਗੇ ਦੇ ਲੋਕ ਨੇ, ਕਿਉਂਕਿ 15-20 ਮਿੰਟ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜੀਆਂ ਨੇ ਜ਼ਿੰਦਗੀਆਂ ਦਾ ਹੋ ਸਕਦਾ, ਜੇ ਲੋਕ ਉੱਥੇ ਦੇ ਉਹਨਾਂ ਨੂੰ ਇਹ ਗਿਆਨ ਹੋਵੇਗਾ ਕਿ ਆਪਾਂ ਮੁੱਢਲੇ ਤੌਰ ਤੇ ਉਸਦੀ ਸਹਾਇਤਾ ਕਿਵੇਂ ਕਰਨੀ ਆ, ਉਹਨੂੰ ਫਸਟ ਏਡ ਕਿਵੇਂ ਦੇਣੀ ਆ, ਤਾਂ ਅਸੀਂ ਬਹੁਤ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ। ਐਕਸੀਡੈਂਟ ਦੇ ਵਿੱਚ ਬਹੁਤਾ ਤਾਂ ਕਾਰਨ ਇਹੋ ਹੁੰਦਾ ਕਿ ਐਕਸੀਡੈਂਟ ਦੇ ਵਿੱਚ ਫ੍ਰੈਕਚਰ, ਕੱਟ ਹੋ ਗਿਆ, ਅੱਗ ਲੱਗ ਗਈ, ਅੱਗ ਨਾਲ ਸੜ ਗਿਆ ਕੋਈ। ਇਹ ਜਿਹੜੀਆਂ ਮੁੱਢਲੀ ਸਹਾਇਤਾ ਦੇਣ ਲਈ ਅਸੀਂ ਜੇ ਸੋਚੀਏ ਕਿ ਜੇ ਕਿਸੇ ਦਾ ਅੰਗ ਕੱਟਿਆ ਗਿਆ, ਖੂਨ ਵਹਿ ਰਿਹਾ, ਡਾਕਟਰੀ ਸਹਾਇਤਾ ਉਦੋਂ ਤੱਕ ਐਂਬੂਲੈਂਸ ਜਦੋਂ ਤੱਕ ਅਸੀਂ ਕਾਲ ਕਰਾਂਗੇ 5 ਜਾਂ 10 ਮਿੰਟ ਲੱਗਣਗੇ, 10 ਮਿੰਟ ਤੱਕ ਉਹਦਾ ਖੂਨ ਬਾਡੀ ਦੇ ਵਿੱਚੋਂ ਸਾਰਾ ਵਹਿ ਸਕਦਾ, ਤੇ ਉਹਦੀ ਲਾਈਫ ਨੂੰ ਬਚਾਉਣਾ, ਉਹਦੀ ਜ਼ਿੰਦਗੀ ਨੂੰ ਬਚਾਉਣਾ ਡਾਢਾ ਔਖਾ ਹੋ ਜਾਵੇਗਾ। ਤੇ ਜੇ ਅਸੀਂ ਲੋਕ ਵਿਜੀਲੈਂਟ ਹੋਵਾਂਗੇ, ਅਸੀਂ ਗਿਆਨਵਾਨ ਹੋਵਾਂਗੇ,

ਮੁੱਢਲੀ ਸਹਾਇਤਾ ਦੇਣ ਲਈ ਗਿਆਨਵਾਨ ਹੋਵਾਂਗੇ ਤਾਂ ਅਸੀਂ ਉਸਦੀ ਜ਼ਿੰਦਗੀ ਨੂੰ ਇੱਕ ਵੀ ਨਹੀਂ ਬਹੁਤ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ। ਹੜ੍ਹਾਂ ਦੇ ਵਿੱਚ ਜਦੋਂ ਸਹਾਇਤਾ ਦਿੱਤੀ ਜਾਂਦੀ ਹੈ ਮੁੱਢਲੇ ਤੌਰ ਦੇ ਉੱਤੇ, ਅੱਗ ਦੇ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ, ਜੇ ਆਪਾਂ ਕਹਿ ਲਈਏ ਪਿੱਛੇ ਮਿਸ਼ਨ ਸੰਧੂਰ ਦੇ ਵਿੱਚ ਜਦੋਂ ਲੋੜ ਪਈ ਵਾਰ ਕ੍ਰਾਈਸਿਸ ਆਉਂਦੇ ਆ ਤਾਂ ਉਦੋਂ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਲੋੜ ਪੈਂਦੀ ਹੈ। ਤਾਂ ਅਸੀਂ ਜੇ ਵਿਜੀਲੈਂਟ ਹੋਵਾਂਗੇ ਇਹਨਾਂ ਜਦੋਂ ਅਸੀਂ ਦਿਨ ਮਨਾਉਂਦੇ ਹਾਂ ਤੇ ਸਾਰੇ ਲੋਕਾਂ ਨੂੰ ਇੱਕ ਵਿਜੀਲੈਂਟ ਹੋਣ ਦੀ ਲੋੜ ਆ, ਗਿਆਨਵਾਨ ਹੋਣ ਦੀ ਲੋੜ ਆ। ਅਸੀਂ ਇਕੱਲੇ ਦਿਨ ਨਾ ਮਨਾਈਏ, ਅਸੀਂ ਗਿਆਨਵਾਨ ਹੋਈਏ, ਇਹਨਾਂ ਦਿਨਾਂ ਤੋਂ ਕੁਝ ਸਿੱਖੀਏ ਕਿ ਅਸੀਂ ਗਿਆਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਸਾਨੂੰ ਲੋੜ ਪੈ ਜਾਂਦੀ ਆ ਤੇ ਸਾਡੇ ਕੋਲ ਇੰਨਾ ਸਮਰੱਥ ਗਿਆਨ ਹੋਵੇ। ਹਰ ਨਾਗਰਿਕ ਦਾ ਇਹ ਫਰਜ਼ ਆ, ਜ਼ਰੂਰੀ ਨਹੀਂ ਕਿ ਉਹਦਾ ਹੀ ਆਪਣਾ ਅੰਗ ਕੱਟਿਆ ਜਾਵੇ ਤਾਂ ਫਿਰ ਉਹਨੂੰ ਮੁੱਢਲੀ ਸਹਾਇਤਾ ਕਿਸੇ ਤੋਂ ਲੋੜ ਪਵੇਗੀ। ਜਦੋਂ ਆਲੇ ਦੁਆਲੇ ਕਿਸੇ ਵੀ ਐਮਰਜੈਂਸੀ ਸੇਵਾਵਾਂ ਦੇ ਵਿੱਚ ਉਹਨੇ ਜਿੱਥੇ ਵੀ ਖੜਾ ਜੇ ਉੱਥੇ ਕੋਈ ਐਮਰਜੈਂਸੀ ਆ ਗਈ ਆ ਤਾਂ ਉਹ ਸਮਰੱਥ ਹੋਵੇ, ਉਹ ਨਿਪੁੰਨ ਹੋਵੇ ਕਿ ਉਹ ਕਿਸੇ ਨੂੰ ਮੁੱਢਲੀ ਸਹਾਇਤਾ ਦੇ ਸਕਦਾ ਹੋਵੇ। ਆਮ ਤੌਰ ਤੇ ਘਰਾਂ ਦੇ ਵਿੱਚ ਆਮ ਅਸੀਂ ਦੇਖਦੇ ਹਾਂ ਕਿ ਹਾਰਟ ਅਟੈਕ ਆ

0: ਜੇ ਸਾਨੂੰ CPR ਦੇਣ ਦੀ ਮੁੱਢਲੀ ਸਹਾਇਤਾ ਠੀਕ ਆ ਬਣਾਉਟੀ ਸਾਹ ਦੇਣ ਦਾ ਪਤਾ ਹੋਵੇਗਾ ਤਾਂ ਅਸੀਂ ਆਪਣੇ ਘਰ ਦੇ ਘਰੇਲੂ ਆਪਣੇ ਪਿਆਰੇ ਰਿਸ਼ਤੇਦਾਰ ਪਿਆਰੇ ਪਰਿਵਾਰਕ ਮੈਂਬਰ ਦੀ ਆਪਣੇ ਦੋਸਤ ਮਿੱਤਰ ਦੀ ਜਾਨ ਬਚਾ ਸਕਦੇ ਹਾਂ ਕਿਉਂਕਿ ਜਦੋਂ ਕਿਸੇ ਨੂੰ ਅਟੈਕ ਆਉਂਦਾ ਤੇ ਅਟੈਕ ਆਉਣ ਦਾ ਸਮਾਂ ਤੇ ਉਹਨੂੰ ਬਚਾਉਣ ਦਾ ਸਮਾਂ ਜੇ ਉਹਨੂੰ ਅਸੀਂ ਮੁੱਢਲੀ ਸਹਾਇਤਾ 3 ਜਾਂ 4 ਜਾਂ 5 ਮਿੰਟ ਚ ਦੇ ਦਿਆਂਗੇ ਤਾਂ ਉਹਦਾ ਜ਼ਿੰਦਗੀ ਬਚ ਸਕਦੀ ਆ ਕਿਉਂਕਿ ਉਹਦੇ ਸਿਰ ਤੱਕ ਬ੍ਰੇਨ ਤੱਕ ਜਦੋਂ ਖੂਨ ਦੇ ਜਾਣਾ ਰੁਕ ਗਿਆ ਬ੍ਰੇਨ ਦੇ ਡੈਡ ਸੈੱਲ ਜਿਹੜੇ ਉਹ ਪਰਮਾਨੈਂਟ ਡੈਮੇਜ ਹੋ ਜਾਣਗੇ ਜੇ ਅਸੀਂ ਉਹਨੂੰ ਬਚਾਉਣਾ ਤੇ ਪਰਮਾਨੈਂਟ ਡੈਮੇਜ ਨਾ ਹੋਣ ਤੇ ਅਸੀਂ ਜੇ ਉਹਨੂੰ ਘਰ ਦੇ ਵਿੱਚ ਮੁੱਢਲੀ ਡਾਕਟਰ ਦੇ ਆਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇ ਦਿੱਤੀ ਉਹਦੇ ਨਾਲ ਉਹਦਾ ਹੱਥ ਜਿਹੜਾ ਪੰਪ ਕਰਕੇ ਚੱਲਣ ਲੱਗ ਪਿਆ ਤੇ ਬਾਕੀ ਤਾਂ ਡਾਕਟਰੀ ਸਹਾਇਤਾ ਤਾਂ ਲੋੜ ਪਵੇਗੀ ਉਹ ਉਦੋਂ ਪਵੇਗੀ ਜਦੋਂ ਅਸੀਂ ਉਹਦੇ ਪ੍ਰਾਣ ਬਚਾ ਲਏ
1: ਮਤਲਬ ਵੇਲਾ ਸਾਨੂੰ ਸੰਭਾਲਣਾ ਪੈਣਾ ਆ ਹਾਂਜੀ ਵੇਲੇ ਸਰ ਵੇਲਾ ਆਪਾਂ ਨੂੰ ਸੰਭਾਲਣਾ ਪੈਣਾ ਆ ਮੈਂ ਵੀ ਹੁਣ ਵੇਲੇ ਦੀ ਗੱਲ ਇਸ ਕਰਕੇ ਕੀਤੀ ਹੈ ਸੈਣੀ ਸਾਹਿਬ ਬਈ ਹੁਣ ਆਪਾਂ ਆਪਣੇ ਨਾ ਮਤਲਬ ਜਿਹੜੀ ਬੋਲਣ ਦੀ ਸਪੀਡ ਹੈ ਜਿਹਨੂੰ ਥੋੜ੍ਹਾ ਜਿਹਾ ਵਧਾਉਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਬਹੁਤਾ ਕੁਛ ਜਾਣਨਾ ਆ ਅੱਜ ਸੰਯੁਕਤ ਰਾਸ਼ਟਰ ਦੱਖਣੀ ਦੱਖਣੀ ਸਹਿਯੋਗ ਦਿਵਸ ਵੀ ਹੈ ਉਹ ਵੀ ਆਪਾਂ ਫਸਟ ਏਡ ਡੇ ਦੇ ਨਾਲ ਹੀ ਮਨਾ ਰਹੇ ਹਾਂ ਤੇ ਉਹਨੂੰ ਵੀ ਵਿੱਚ ਇਨਕਲੂਡ ਕਰਨਾ ਅਸੀਂ ਹਾਂਜੀ
0: ਦੇਖੋ ਜਿੱਥੇ ਅਸੀਂ ਫਸਟ ਏਡ ਡੇ ਮਨਾ ਰਹੇ ਮੁੱਢਲੀ ਸਹਾਇਤਾ ਡੇ ਮਨਾ ਰਹੇ ਉੱਥੇ ਸਾਊਥ ਸਾਊਥ ਕੋਆਪਰੇਸ਼ਨ ਡੇ ਵੀ ਅਸੀਂ ਮਨਾ ਰਹੇ ਹਾਂ
1: ਜੀ
0: ਇਹਦੇ ਵਿੱਚ ਜਿੰਨੇ ਵੀ ਡਿਵੈਲਪਿੰਗ ਕੰਟਰੀਜ਼ ਨੇ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਡੇ ਜਿਹੜਾ ਸੀ ਮਨਾਉਣ ਦੀ ਸ਼ੁਰੂਆਤ 12 ਸਤੰਬਰ ਤੋਂ ਕਰ ਦਿੱਤੀ ਗਈ ਤੇ 12 ਸਤੰਬਰ ਨੂੰ ਅਸੀਂ ਕੀ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਕੀ ਅਸੀਂ ਇੱਕ ਦੂਜੇ ਦਾ ਕੋਆਪਰੇਸ਼ਨ ਕਰਕੇ ਉਹਦੇ ਵਿੱਚ ਆਦਾਨ ਪ੍ਰਦਾਨ ਕਰਕੇ ਟੈਕਨੋਲੋਜੀ ਦਾ ਵਿਕਾਸ ਦੀਆਂ ਦਰਾਂ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਕਿਉਂਕਿ ਬਿਨਾਂ ਇੱਕ ਦੂਜੇ ਦੇ ਨਾਲ ਗਿਆਨ ਦਾ ਆਦਾਨ ਪ੍ਰਦਾਨ ਕਰਨ ਤੋਂ ਬਿਨਾਂ ਅਸੀਂ ਇੱਕ ਵਿਕਾਸ ਨਹੀਂ ਕਰ ਸਕਦੇ ਜੇ ਸਾਡੇ ਕੋਲ ਗਿਆਨ ਇੱਕ ਕਿਸੇ ਗੱਲ ਦਾ ਸਾਡੇ ਕੋਲ ਗਿਆਨ ਆ ਤਾਂ ਅਸੀਂ ਦੂਸਰੇ ਨੂੰ ਦਈਏ ਤੇ ਤਾਂ ਜੋ ਸਾਰਾ ਹੀ ਗਲੋਬਲ ਤੌਰ ਦੇ ਉੱਤੇ ਅਸੀਂ ਇੱਕ ਸਮਾਜਿਕ ਭਾਈਚਾਰਾ ਵਿਸ਼ਵ ਪੱਧਰ ਦਾ ਅਜਿਹਾ ਬਣਾ ਲਈਏ ਕਿ ਅਸੀਂ ਇੱਕ ਦੂਜੇ ਨੂੰ ਆਪਣੀ ਜੋ ਸਾਨੂੰ ਗਿਆਨ ਆ ਅਸੀਂ ਦੂਸਰੇ ਨੂੰ ਕਰਨਾ ਜੋ ਸਾਡਾ ਵਿਕਾਸ ਹੋਇਆ ਅਸੀਂ ਕਿੰਨੀ ਜਲਦੀ ਕੀਤਾ ਵਿਕਾਸ ਅਸੀਂ ਕੀ ਟੈਕਨੀਕਸ ਬਣਾਈਆਂ ਆਪਣੇ ਵਿਕਾਸ ਲਈ ਅਸੀਂ ਬਾਕੀਆਂ ਨੂੰ ਵੀ ਦੱਸ ਸਕੀਏ ਕਿ ਉਹ ਟੈਕਨੀਕਸ ਜਿਹੜੀਆਂ ਨੇ ਉਹਨਾਂ ਦੇ ਨਾਲ ਅਸੀਂ ਇੰਨੀ ਜਲਦੀ ਵਿਕਾਸ ਕੀਤਾ ਤਾਂ ਜੋ ਦੂਜੇ ਸਾਡੇ ਕੋਲ ਵਿਕਾਸ ਦੀਆਂ ਟੈਕਨੀਕਸ ਸਿੱਖ ਕੇ ਅੱਗੇ ਲੱਗ ਸਕਣ ਤੇ ਅਸੀਂ ਉਹਨਾਂ ਤੋਂ ਜਿਹੜੀਆਂ ਟੈਕਨੀਕਸ ਉਹਨਾਂ ਨੇ ਹੋਰ ਖੇਤਰਾਂ ਦੇ ਵਿੱਚ ਅਪਣਾਈਆਂ ਨੇ ਹਰ ਖੇਤਰ ਵੱਖ ਵੱਖ ਖੇਤਰ ਨੇ ਭਾਵੇਂ ਟੈਕਨੋਲੋਜੀ ਦਾ ਖੇਤਰ ਆ ਭਾਵੇਂ ਕਿਸੇ ਤਰ੍ਹਾਂ ਦਾ ਹੋਰ ਖੇਤਰ ਆ ਮੈਡੀਕਲ ਗਿਆਨ ਦਾ ਖੇਤਰ ਆ ਭਾਵੇਂ ਸਾਇੰਸ ਦਾ ਖੇਤਰ ਆ ਭਾਵੇਂ ਸੱਭਿਆਚਾਰ ਦਾ ਖੇਤਰ ਆ ਭਾਵੇਂ ਐਗਰੀਕਲਚਰ ਦਾ ਖੇਤਰ ਆ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਗਿਆਨ ਦਾ ਆਦਾਨ ਪ੍ਰਦਾਨ ਕਰਦੇ ਹਾਂ ਤੇ ਉਹ ਇੱਕ ਵਿਕਾਸ ਦੀ ਦਰ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਉਹਦੇ ਨਾਲ ਜਦੋਂ ਵਿਕਾਸ ਹੋਵੇਗਾ ਭਾਵੇਂ ਇੱਕ ਕਿਤੇ ਦਾ ਹੋਇਆ ਤੇ ਦੂਸਰੇ ਕਿਤੇ ਦਾ ਵਿਕਾਸ ਜਿਹੜਾ ਉਹਦੇ ਨਾਲ ਹੋਣ ਦੇ ਨਾਲ ਗਲੋਬਲ ਤੌਰ ਤੇ ਵਿਕਾਸ ਦੀ ਦਰ ਵਧੇਗੀ ਇਹ ਸਾਡਾ ਅੱਜ ਦੇ ਦਿਨ ਤੇ ਯੂਨਾਈਟਿਡ ਨੇਸ਼ਨ ਵੱਲੋਂ ਸਾਊਥ ਸਾਊਥ ਕੋਆਪਰੇਸ਼ਨ ਡੇ ਜਿਹੜਾ ਨਾਲ ਹੀ ਮੁੱਢਲੀ ਸਹਾਇਤਾ ਦਿਵਸ ਜਿਹੜਾ ਉਹਦੇ ਨਾਲ ਇਕੱਠਿਆਂ ਦਿਨ 12 ਸਤੰਬਰ ਮਨਾਇਆ ਜਾ ਰਿਹਾ ਤਾਂ ਜੋ ਅਸੀਂ ਜਿੱਥੇ ਵਿਕਾਸ ਦੀ ਦਰ ਨੂੰ ਆਦਾਨ ਪ੍ਰਦਾਨ ਕਰਦੇ ਹਾਂ ਉੱਥੇ ਅੱਜ ਦੇ ਦਿਨ ਨੂੰ ਅਸੀਂ ਸਾਊਥ ਸਾਊਥ ਕੋਆਪਰੇਸ਼ਨ ਡੇ ਦੇ ਨਾਲ ਜੋੜ ਕੇ ਦੇਖੀਏ ਸੰਦਰਭ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਕੁਝ ਦੇਸ਼ ਇੰਨੇ ਤੇਜ ਆਪਣੇ ਵਿਕਾਸ ਦੀ ਦਰ ਨੂੰ ਲੈ ਕੇ ਗਏ ਨੇ ਕਿ ਜੇ ਇੱਥੇ ਕਿਤੇ ਮੁੱਢਲੀ ਸਹਾਇਤਾ ਦੀ ਲੋੜ ਪੈਂਦੀ ਆ ਤੇ ਉੱਥੇ ਦੇ ਲੋਕ ਉੱਥੇ ਦੇ ਜਿਹੜੇ ਨਾਗਰਿਕ ਨੇ ਉਹਨੇ ਵਿਜੀਲੈਂਟ ਤੇ ਇੰਨੇ ਸਮਰੱਥ ਨੇ ਕਿ ਉਹ ਮੁੱਢਲੀ ਸਹਾਇਤਾ ਜਿਹੜੀ ਆ ਕਿਸੇ ਵੀ ਹੋਰ ਸਹਾਇਤਾ ਦੇ ਆਉਣ ਤੋਂ ਪਹਿਲਾਂ ਇੰਨੇ ਸਮਰੱਥ ਨੇ ਕਿ ਉਹ ਮਨੁੱਖੀ ਜ਼ਿੰਦਗੀਆਂ ਬਚਾ ਲੈਂਦੇ ਨੇ ਆਮ ਜਿਹੜੇ ਘੱਟ ਡਿਵੈਲਪ ਕੰਟਰੀਜ਼ ਨੇ ਦੇਖੀਏ ਉੱਥੇ ਦੇਖੀਏ ਕਿ ਜਦੋਂ ਕੁਦਰਤੀ ਤਰਾਸਦੀ ਜਾਂ ਕੋਈ ਐਕਸੀਡੈਂਟ ਹੁੰਦਾ ਤੇ ਮੈਕਸੀਮਮ ਕੈਜੁਅਲਟੀ ਹੋ ਜਾਂਦੀ ਹੈ ਮੌਤਾਂ ਦੀ ਦਰ ਵੱਧ ਰਹੀ ਆ ਤੇ ਕੁਝ ਦੇਸ਼ ਅਜਿਹੇ ਨੇ ਜਿੱਥੇ ਮੌਤਾਂ ਦੀ ਦਰ ਐਕਸੀਡੈਂਟ ਵੀ ਹੁੰਦੇ ਨੇ ਤੇ ਮੌਤ ਦੀ ਦਰ ਘੱਟ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਉੱਥੇ ਮੁੱਢਲੀ ਸਹਾਇਤਾ ਦੇਣ ਵਾਲੇ ਲੋਕ ਆਮ ਲੋਕ ਜਿਹੜੇ ਨੇ ਉਹ ਵਿਜੀਲੈਂਟ ਨੇ ਉਹਨਾਂ ਨੂੰ ਪਤਾ ਮੁੱਢਲੀ ਸਹਾਇਤਾ ਕਿਵੇਂ ਦੇਣੀ ਆ
1: ਕੀ ਸਮਾਜਿਕ ਤੌਰ ਦੇ ਉੱਤੇ ਸੈਣੀ ਸਾਹਿਬ ਵੀ ਸਕੂਲੀ ਪੱਧਰ ਤੇ ਕਾਲਜ ਪੱਧਰ ਤੇ ਮੁੱਢਲੀ ਸਹਾਇਤਾ ਦੇ ਬਾਰੇ ਬੱਚਿਆਂ ਨੂੰ ਜਾਂ ਸਮਾਜ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ
0: ਬਹੁਤ ਵਧੀਆ ਸੋਨੀ ਸਾਹਿਬ ਤੁਸੀਂ ਇਹ ਸਵਾਲ ਪੁੱਛਿਆ ਜਿਹੜੀ ਮੁੱਢਲੀ ਸਹਾਇਤਾ ਉਹਨੂੰ ਇੱਕ ਬੱਚੇ ਨੂੰ ਜਦੋਂ ਅਸੀਂ ਸਕੂਲ ਚ ਪੜ੍ਹਦੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਤੌਰ ਤਰੀਕੇ ਮੁੱਢਲੀ ਸਹਾਇਤਾ ਦੀ ਉਹਨੂੰ ਟ੍ਰੇਨਿੰਗ ਦਿਆਂਗੇ ਭਵਿੱਖ ਦੇ ਵਿੱਚ ਜਿੱਥੇ ਆਪਣੀ ਐਜੂਕੇਸ਼ਨ ਦੇ ਨਾਲ ਨਾਲ ਇੱਕ ਚੰਗਾ ਨਾਗਰਿਕ ਤੇ ਮੁੱਢਲੀ ਸਹਾਇਤਾ ਦੇਣ ਦਾ ਬਹੁਤ ਵੱਡਾ ਟ੍ਰੇਨਰ ਬਣ ਜਾਏਗਾ ਜੇ ਕਲਾਸ ਇੱਕ ਬੱਚਾ ਹਰ ਮਾਂ ਬਾਪ

0: ਬੱਚੇ ਨੂੰ ਸਕੂਲ ਭੇਜਦਾ। ਕੋਈ ਵੀ ਬੱਚਾ ਦੁਨੀਆਂ ਦੇ ਉੱਤੇ ਜੇ ਅਸੀਂ ਕਹਿ ਲਈਏ, ਮੇਰਾ ਖਿਆਲ ਕੋਈ ਅਜਿਹਾ ਕੋਈ ਵੀ ਦੇਸ਼ ਨਹੀਂ ਜਿੱਥੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ। ਤੇ ਜਦੋਂ ਅਸੀਂ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਗੁਰ ਜਿਹੜੇ ਨੇ ਉਹ ਅਸੀਂ ਇੱਕ ਅਜਿਹੀ ਟ੍ਰੇਨਿੰਗ ਕਲਾਸ ਦੇ ਵਿੱਚ, ਮੈਂ ਕਹਿੰਦਾ ਕਿ ਹਰ ਕਲਾਸ ਦੇ ਹਰ ਸਕੂਲ ਦੇ ਵਿੱਚ ਇੱਕ ਪੀਰੀਅਡ ਫਸਟ ਏਡ ਦਾ ਹੋਣਾ ਬਹੁਤ ਜ਼ਰੂਰੀ ਆ, ਮੁੱਢਲੀ ਸਹਾਇਤਾ ਦਾ ਬਹੁਤ ਹੋਣਾ ਲਾਜ਼ਮੀ ਆ, ਤਾਂ ਜੋ ਜਦੋਂ ਅਸੀਂ ਦੇਖਦੇ ਕੀ ਆ ਕਿ ਜਦੋਂ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ, ਸਕੂਲੀ ਬੱਸਾਂ 'ਚ ਬੱਚੇ ਸਫ਼ਰ ਕਰਦੇ ਨੇ
1: ਜੀ,
0: ਸਕੂਲੀ ਵਾਹਨਾਂ ਦੇ ਵਿੱਚ ਸਫ਼ਰ ਕਰਦੇ ਨੇ ਜਾਂ ਆਮ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ, ਮੈਕਸੀਮਮ ਪਾਪੂਲੇਸ਼ਨ ਜਿਹੜੀ ਆ ਰੋਜ਼ ਘਰਾਂ ਤੋਂ ਨਿਕਲ ਕੇ ਜਾਣ ਵਾਲੀ ਜਿਹੜੀ ਆ ਉਹ ਬੱਚਿਆਂ ਪੜ੍ਹਨ ਵਾਲੇ ਬੱਚਿਆਂ ਦੀ ਆ, ਦੂਸਰੀ ਜਿਹੜੀ ਆ ਉਹ ਨੌਕਰੀ ਪੇਸ਼ਾ ਲੋਕਾਂ ਦੀ ਆ ਜਿਹੜੀ ਰੋਜ਼ ਨਿਕਲਦੇ ਆ, ਜਿਹੜੇ ਆਪਣੀ ਡਿਊਟੀ ਤੇ ਜਾਂਦੇ ਆ ਭਾਵੇਂ ਉਹ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ 'ਚ ਹੋਣ। ਇਹ ਪਾਪੂਲੇਸ਼ਨ ਸਾਰੀ ਸਕੂਲਾਂ ਤੋਂ ਪੜ੍ਹ ਕੇ ਆਪਣੇ ਕਾਰੋਬਾਰਾਂ ਤੇ ਪਹੁੰਚੀ ਹੈ। ਜੇ ਅਸੀਂ ਉਹਨਾਂ ਨੂੰ ਸਕੂਲ ਪੱਧਰ ਤੇ ਕਾਲਜ ਪੱਧਰ ਦੇ ਉੱਤੇ ਵਿਦਿਅਕ ਅਦਾਰਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਦਾ ਗਿਆਨ ਦਿੱਤਾ ਹੋਵੇਗਾ ਤਾਂ ਉਹ ਜ਼ਿੰਦਗੀ ਦੇ ਵਿੱਚ ਭਵਿੱਖ ਦੇ ਵਿੱਚ ਕਿਸੇ ਵੀ ਤ੍ਰਾਸਦੀ ਦੇ ਵਿੱਚ ਉਹ ਮੁੱਢਲੀ ਸਹਾਇਤਾ ਦੇਣ ਦੇ ਇੰਨੇ ਸਮਰੱਥ ਹੋਣਗੇ ਕਿ ਅਸੀਂ ਮਨੁੱਖੀ ਜਾਨਾਂ ਜ਼ਿੰਦਗੀਆਂ ਜੀਵਨ ਨੂੰ ਅਸੀਂ ਨੇੜੇ ਤੋਂ ਹੋ ਕੇ ਬਹੁਤ ਜਲਦੀ ਬਚਾਉਣ ਲਈ ਇੱਕ ਬਹੁਤ ਵੱਡਾ ਉਪਰਾਲਾ ਕਰ ਲਾਂਗੇ। ਸਰ ਮੈਂ ਸਾਰੇ ਜਿਹੜੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਮੁੱਢਲੀ ਸਹਾਇਤਾ ਆਪਣੇ ਨੇੜੇ ਤੇੜੇ ਦੇ ਰੈੱਡ ਕ੍ਰਾਸ ਵਾਲੇ ਨੇ ਭਾਵੇਂ ਤੇ ਭਾਵੇਂ ਹੋਸਪਿਟਲ ਵਾਲੇ ਨੇ, ਸਰਕਾਰੀ ਤੌਰ ਤੇ ਇਸ ਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨਾਲ ਬੇਨਤੀ ਕਰਕੇ, ਕਿਉਂਕਿ ਇਸ ਕੰਮ ਲਈ ਕਿਸੇ ਨੇ ਕੋਈ ਪੈਸਾ ਨਹੀਂ ਲੈਣਾ, ਇਸ ਕੰਮ ਲਈ ਕਿਸੇ ਨੇ ਕੋਈ ਪੈਸਾ ਨਹੀਂ ਲੈਣਾ, ਇੱਕ ਬਹੁਤ ਵੱਡੀ ਮਨੁੱਖਤਾ ਦੀ ਸੇਵਾ। ਤੇ ਅਸੀਂ ਗੁਰਦਾਸਪੁਰ ਦੇ ਵਿੱਚ ਮੈਂ ਬਤੌਰ ਨੋਡਲ ਅਫਸਰ ਆਪਦਾ ਮਿੱਤਰਾ ਟ੍ਰੇਨਿੰਗ ਜਿਹੜੀ ਸੀ ਉਹ ਕਰਵਾਈ ਆ, ਹੁਣ 200 ਵਲੰਟੀਅਰ ਹੁਣ ਆਪਦਾ ਮਿੱਤਰਾ ਜੋ ਆਪਦਾ ਮਿੱਤਰਾ ਤੇ NSS ਦੇ ਵਲੰਟੀਅਰ ਤਿਆਰ ਕੀਤੇ ਨੇ, ਕਿਉਂਕਿ ਜਦੋਂ ਹੜ੍ਹ ਆਉਂਦਾ ਤੇ ਉਸ ਵੇਲੇ ਲੋੜ ਪੈਂਦੀ ਆ, ਜਦੋਂ ਕਿਤੇ ਵਾਰ ਦੀ ਸਿਚੁਏਸ਼ਨ ਆਉਂਦੀ ਆ ਪਿੱਛੇ ਮਿਸ਼ਨ ਸੰਦੂਰ ਦੇ ਵਿੱਚ ਲੋੜ ਪਈ, ਤੇ ਜੇ ਅਸੀਂ ਲੋਕ ਬੱਚਿਆਂ ਨੂੰ ਟ੍ਰੇਨ ਕੀਤਾ ਹੋਵੇਗਾ, NCC ਕੈਡਟਸ ਜਿਹੜੇ ਨੇ ਸਾਡੇ ਸਮਰੱਥ ਨੇ, ਅਸੀਂ ਇਹਨਾਂ ਚੀਜ਼ਾਂ ਨੂੰ ਹੋਰ ਮਜ਼ਬੂਤ ਕਰੀਏ, ਅਸੀਂ ਹਰ ਕੈਡਟਸ ਜਿਹੜਾ ਉਹਨੂੰ ਅਸੀਂ ਹਰ ਸਟੂਡੈਂਟਸ ਨੂੰ ਇੱਕ ਕੈਡਟ ਕਿਉਂ ਨਹੀਂ ਬਣਾਉਂਦੇ ਕਿ ਉਹ ਸਮਰੱਥ ਹੋਵੇ, ਕਲਾਸ ਦਾ ਮਨੀਟਰ ਵੀ ਹੋਵੇ ਤੇ ਨਾਲ ਉਹ ਸਾਰੇ ਬੱਚਿਆਂ ਨੂੰ ਲੈ ਕੇ ਚੱਲੇ। ਕਿ ਮੈਂ ਤੁਹਾਨੂੰ ਦੱਸਾਂ ਕਿ ਮੁੱਢਲੀ ਸਹਾਇਤਾ ਜੇ ਅੰਗ ਕੱਟਿਆ ਜਾਂਦਾ ਉਹਨੂੰ ਕਿਸੇ ਚੁੱਕ ਕੇ ਲੈ ਕੇ ਜਾਣਾ, ਉਹਦੀ ਬਲੀਡਿੰਗ ਕਿਵੇਂ ਰੋਕਣੀ ਆ, ਤੇ ਅਸੀਂ ਜੇ ਅਟੈਕ ਹੋ ਜਾਂਦਾ ਉਹਨੂੰ CPR ਕਿਵੇਂ ਦੇਣੀ ਆ, ਸਾਰੀਆਂ ਚੀਜ਼ਾਂ ਬਨੌਟੀ ਸਾਹ ਦਾ ਦੇਣ ਦਾ ਤਰੀਕਾ। ਇਸ ਕੰਮ ਲਈ ਕੋਈ ਜ਼ਿਆਦਾ ਐਨਰਜੀ ਨਹੀਂ ਲੱਗਣੀ, ਕੋਈ ਵੇਸਟੇਜ ਨਹੀਂ ਹੋਣੀ, ਅਸੀਂ ਇਹਨੂੰ ਕਿਤਾਬਾਂ ਦੇ ਨਾਲ ਨਾਲ ਇੱਕ ਜ਼ਰੂਰੀ ਗਿਆਨ ਆ ਜਿਹੜਾ ਉਹਦੀ ਸਰਵਪੱਖੀ ਹਰ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਵੀ ਕਹਿ ਲਈਏ, ਜੇ ਉਹਨੂੰ ਕਿਤੇ ਅਚਾਨਕ ਲੋੜ ਪੈ ਜੇ ਘਰ ਦੇ ਵਿੱਚ, ਹੋ ਸਕਦਾ ਕਿਸੇ ਘਰ ਦੇ ਵਿੱਚ ਇੱਕ ਹੀ ਜਾਣਾ ਕਮਾਉਣ ਵਾਲਾ, ਆਮ ਘਰਾਂ ਦੇ ਵਿੱਚ ਇੱਕ ਹੀ ਜਾਣਾ ਕਮਾਉਣ ਵਾਲਾ ਤੇ ਸਾਰੇ ਰੋਟੀ ਖਾਣ ਵਾਲੇ ਨੇ, ਜੇ ਉਸ ਕਮਾਉਣ ਵਾਲੇ ਦਾ ਕਦੇ ਕੋਈ ਕੈਜੂਅਲਿਟੀ ਹੋ ਜਾਂਦੀ ਆ ਉਹਨੂੰ ਘਰ 'ਚ ਅਟੈਕ ਆ ਜਾਂਦਾ, ਜੇ ਉਹ ਘਰ ਦੇ ਜੀ ਉਹਦੇ ਬੱਚੇ ਸਕੂਲ ਜਾਣ ਵਾਲੇ ਇਸ ਗੱਲ ਇੰਨੇ ਸਮਰੱਥ ਹੋਣਗੇ ਕਿ ਉਹਨੂੰ CPR ਦੇ ਸਕਣ, ਤਾਂ ਮੈਂ ਸੋਚਦਾ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜਾ ਰੱਬ ਰੂਪੀ ਆਪਣਾ ਪਰਿਵਾਰਕ ਮੈਂਬਰ ਸੀ, ਮੁਖੀ ਸੀ, ਉਹਨੂੰ ਬਚਾ ਲਿਆ। ਜੇ ਉਹਨਾਂ ਨੂੰ ਨਾ ਹੋਇਆ ਇਹ ਗਿਆਨ, ਤਾਂ ਉਹ ਰੱਬ ਰੂਪੀ ਜਿਹੜਾ ਘਰ ਦਾ ਮੁਖੀ ਸੀ, ਹੋ ਸਕਦਾ ਉਹਨਾਂ ਲਈ ਸਦੀਵੀ ਵਿਛੋੜਾ ਦੇ ਦੇ, ਉਹਨੂੰ ਬਚਾ ਹੀ ਨਾ ਸਕਣ।
1: ਸੋ ਜ਼ਰੂਰੀ ਹੈ ਕਿ ਆਪਾਂ ਇਸ ਗੱਲ ਵਾਸਤੇ ਅਵੇਅਰ ਹੋਈਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ, ਬਹੁਤ ਸ਼ੁਕਰੀਆ ਸੈਣੀ ਸਾਹਿਬ।
0: ਧੰਨਵਾਦ
1: ਜੀ, ਸ਼ੁਕਰੀਆ। ਸੋ ਇਹ ਸਨ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਜਿਹੜੇ ਕਿ ਰਾਈਟਰ ਨੇ, ਪ੍ਰੇਰਣਾਦਾਇਕ ਬੁਲਾਰੇ ਨੇ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗੱਲ ਨੂੰ ਡਿਲੀਵਰ ਕਰਕੇ ਗਏ ਨੇ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਉੱਤੇ ਸਾਨੂੰ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਵਿੱਚ ਫਿਰ ਜਾਗਰੂਕ ਅਸੀਂ ਸਮਾਜ ਨੂੰ ਕਰੀਏ, ਆਪਣੇ ਬੱਚਿਆਂ ਨੂੰ ਕਰੀਏ ਕਿ ਕਿਸ ਤਰੀਕੇ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਸੋ ਐਮਰਜੈਂਸੀ ਵੇਲੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਰੀਜ਼ ਦੀ ਜਿਹੜੀ ਹਾਲਤ ਹੈ ਉਹਨੂੰ ਵਿਗੜਨ ਤੋਂ ਰੋਕਿਆ ਜਾ ਸਕੇ, ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਫਸਟ ਏਡ ਦੀ ਸਿਖਲਾਈ ਲੈ ਲਈਏ। ਸੋ ਇੰਨੀ ਕੁ ਆਸ ਦੇ ਨਾਲ ਕਿ ਅੱਜ ਦਾ ਦਿਨ ਤੁਹਾਨੂੰ ਸਭ ਨੂੰ ਮੁਬਾਰਕ ਹੋਵੇ, ਖੁੱਲ੍ਹੀਆਂ ਅੱਖਾਂ ਦੇ ਨਾਲ, ਸੋਹਣੇ ਸੁਪਨਿਆਂ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦਾ ਜੀ। ਮੈਂ ਤੁਹਾਡਾ ਆਪਣਾ ਦੋਸਤ ਗਗਨਦੀਪ ਸੋਹੰਦੀ, ਸੋਹਣੀ ਸਵੇਰ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ ਅਤੇ ਮੈਂ ਪੂਰੇ 11 ਵਜੇ ਤੱਕ ਤੁਹਾਡੇ ਨਾਲ ਰਹਾਂਗਾ, ਪਰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੋਰ ਜ਼ਿਆਦਾ ਚੱਲਣ ਦਾ। ਬਹੁਤ ਬਹੁਤ ਸ਼ੁਕਰੀਆ।

0: their quarter-final match. India topped the elite pool A with an impressive unbeaten record, earning 10 points from 3 dominant victories and 1 hard-fought draw. Host China will face Japan in the second semi-final at Mochi. In women's cricket, India will face defending champion Sri Lanka in the summit clash of T20 Asia Cup in Dubai tomorrow. Sri Lanka stormed into the final last night, defeating Pakistan by 4 wickets. Chasing a target of 131, Sri Lanka overhauled the score in 18.4 overs, posting 134 runs for the loss of 6 wickets. And now, for a look at today's newspapers, it's over to Sarabjit Kaur.
1: Thank you, Anuja. The dailies today have highlighted India's readiness to help bring peace with diplomacy being the only way forward as world leaders arrive for the BRICS summit. The Pioneer headline says, a warm embrace and a tough message. The Tribune writes, Modi presses Putin for Ukraine peace, safety of Indian seafarers in Black Sea. Building economic bridges during the BRICS summit in the national capital, the Indian Express states, grouping looks at pragmatic cross-border payment mechanism, local currency trade. AI cancer screening among 37 innovations on display in BRICS Bharat Innovates after making its debut in France, writes the Indian Express. Hotels see rise in advance bookings for destination weddings within the country after PM emphasized on travelling domestically, cites the Economic Times. And finally, India's BRICS hamper serves up culture, cuisine and convenience containing Bihar's sattu and makhana, Odisha's coffee, focusing on vocal for local, notes the Pioneer. And with that, it's back to you, Anuja.
0: Thank you, Sarabjit. And now before we end the bulletin, the headlines once again. 18th BRICS Summit to begin in New Delhi today. Discussions to focus on global governance, trade, security and supply chains as world leaders assemble for 2-day summit. Prime Minister Narendra Modi to hold bilateral talks with Chinese President and other BRICS leaders today on the sidelines of summit. Prime Minister Modi pushes for secure sea lanes, open supply routes and removal of trade barriers at BRICS Business Forum to sustain global trade. Saudi Arabia shuts vital pipeline after attack. Houthi rebels in Yemen seize strategic islands, tightening grip on key Red Sea shipping route. Uttar Pradesh government steps up relief and rescue operations as flood affects 25 districts. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਖਾਸ ਖਬਰਾਂ 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ 2 ਦਿਨਾਂ ਸੰਮੇਲਨ ਦੌਰਾਨ ਵਿਸ਼ਵ ਸ਼ਾਸਨ ਵਪਾਰ ਤੇ ਨਿਵੇਸ਼ ਅਤੇ ਭੋਜਨ ਤੇ ਊਰਜਾ ਸੁਰੱਖਿਆ ਵਰਗੇ ਮੁੱਦਿਆਂ ਤੇ ਚਰਚਾ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ ਅਤੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ 2 ਦਿਨਾਂ ਦੇ ਇਸ ਵਿਸ਼ਵ ਪੱਧਰੀ ਸੰਮੇਲਨ ਵਿੱਚ ਵਿਕਾਸਸ਼ੀਲ ਅਤੇ ਉੱਭਰਦੀਆਂ ਅਰਥ ਵਿਵਸਥਾਵਾਂ ਵਾਲੇ 11 ਦੇਸ਼ ਸ਼ਾਮਲ ਹੋਣਗੇ ਇਹਨਾਂ ਵਿੱਚ ਬ੍ਰਾਜ਼ੀਲ ਚੀਨ ਮਿਸਰ ਇਥੋਪੀਆ ਇੰਡੋਨੇਸ਼ੀਆ ਭਾਰਤ ਇਰਾਨ ਰੂਸ ਸਾਊਦੀ ਅਰਬ ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ ਇਸ ਉੱਚ ਪੱਧਰੀ ਸੰਮੇਲਨ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ ਇਹਨਾਂ ਵਿੱਚ ਵਿਸ਼ਵ ਸ਼ਾਸਨ ਬਹੁਪੱਖੀਵਾਦ ਵਪਾਰ ਤੇ ਨਿਵੇਸ਼ ਤਕਨਾਲੋਜੀ ਭੋਜਨ ਤੇ ਊਰਜਾ ਸੁਰੱਖਿਆ ਸਿਹਤ ਸੰਭਾਲ ਆਫਤਾਂ ਨਾਲ ਨਿਪਟਣ ਦੀ ਸਮਰੱਥਾ ਅਤੇ ਜ਼ਰੂਰੀ ਸਪਲਾਈ ਲੜੀ ਸ਼ਾਮਲ ਨੇ 2026 ਦਾ ਬ੍ਰਿਕਸ ਸੰਮੇਲਨ ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਦਾ ਵਿਸ਼ਾ ਲਚਕੀਲਾਪਣ ਨਵੀਨਤਾ ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਇਸ ਉੱਚ ਪੱਧਰੀ ਸੰਮੇਲਨ ਵਿੱਚ ਦੁਨੀਆ ਭਰ ਦੇ ਕਈ ਨੇਤਾ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਇਸ ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਸ਼ਾਮਲ ਹੋਣਗੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਤੇ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ

0: شاہد النہائن بھی سمیلن وچ شرکت کرن گے۔ برازیل دی نمائندگی ودیش منتری مورو فیرا کرن گے، جدکہ سعودی عرب دے ودیش منتری پرنس فیصل بن فرحان ال سعود وی اس وچ شامل ہون گے۔ سمیلن دی شروعات برکس ممبر دیشاں لئی سمویشی وشو ساشن اتے بہ پکھیواد نوں مضبوط کرن دے وشے تے ایک سیشن نال ہوئے گی۔ برکس ممبر دیشاں دے آگو بھارت منڈپم وکھے ਭਾਰਤ ਇਨੋਵੇਟਸ ਪ੍ਰਦਰਸ਼ਨੀ ਦਾ ਦੌਰਾ ਵੀ ਕਰਨਗੇ। ਇਸ ਤੋਂ ਬਾਅਦ ਸਾਰੇ ਮੈਂਬਰ ਦੇਸ਼ ਸਮੂਹਕ ਤੌਰ ਤੇ ਰੁੱਖ ਲਾਉਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਜਾਏਗੀ। ਅੱਜ ਸੰਮੇਲਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਬ੍ਰਿਕਸ ਆਗੂਆਂ ਨਾਲ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। 18ਵੇਂ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜਿਸ਼ਕਿਆਂ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਰਾਜਨੀਤੀ, ਵਪਾਰ, ਆਰਥਿਕਤਾ, ਰੱਖਿਆ, ਊਰਜਾ, ਪੁਲਾੜ, ਹੁਨਰਮੰਦ ਪੇਸ਼ੇਵਰਾਂ ਦੇ ਆਦਾਨ ਪ੍ਰਦਾਨ ਅਤੇ ਲੋਕਾਂ ਦਰਮਿਆਨ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿੱਚ ਭਾਰਤ ਰੂਸ ਸਹਿਯੋਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਪੱਛਮੀ ਏਸ਼ੀਆ ਅਤੇ ਕਾਲਾ ਸਾਗਰ ਇਲਾਕੇ ਵਿੱਚ ਚੱਲ ਰਹੇ ਟਕਰਾਅ ਸ਼ਾਮਲ ਨੇ। ਸ੍ਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਟਕਰਾਅ ਨੂੰ ਹੱਲ ਕਰਨ ਦਾ ਸਹੀ ਤਰੀਕਾ ਅਤੇ ਭਾਰਤ ਸ਼ਾਂਤੀ ਦੇ ਯਤਨਾਂ ਵਿੱਚ ਮਦਦ ਕਰਨ ਲਈ ਤਿਆਰ ਹੈ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਰੂਸ ਵਿਚਕਾਰ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖਣ 'ਤੇ ਵੀ ਸਹਿਮਤੀ ਪ੍ਰਗਟਾਈ। ਇਰਾਨੀ ਰਾਸ਼ਟਰਪਤੀ ਮਸੂਦ ਪੈਜਿਸ਼ਕਿਆਂ ਨਾਲ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਨੇ ਦੁਵੱਲੇ ਸਬੰਧਾਂ ਅਤੇ ਪੱਛਮੀ ਏਸ਼ੀਆ ਵਿੱਚ ਹਾਲੀਆ ਘਟਨਾਕ੍ਰਮ ਬਾਰੇ ਚਰਚਾ ਕੀਤੀ। ਸ੍ਰੀ ਮੋਦੀ ਨੇ ਭਾਰਤ ਦੇ ਇਸ ਸਥਿਰ ਰੁੱਖ ਨੂੰ ਦੁਹਰਾਇਆ ਕਿ ਸਾਰੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤਰ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਸਮੁੰਦਰੀ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਦੀ ਰਾਖੀ ਕਰਨ ਅਤੇ ਨਾਵਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਤਰਸ ਨੇ ਬ੍ਰਿਕਸ ਸੰਮੇਲਨ ਦੀ ਚੌਥੀ ਵਾਰ ਪ੍ਰਧਾਨਗੀ ਕਰਨ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNews ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਪਾਰਕ ਮੌਕਿਆਂ ਦਾ ਪ੍ਰਸਾਰ ਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਬ੍ਰਿਕਸ ਬਿਜ਼ਨਸ ਫੋਰਮ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਨਾਵਿਕਾਂ ਦੀ ਸੁਰੱਖਿਆ ਦਾ ਪੱਕਾ ਸਮਰਥਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵਿਸ਼ਵ ਵਪਾਰ ਦੀ ਸੁਚਾਰੂ ਆਵਾਜਾਈ ਲਈ ਸੁਰੱਖਿਅਤ ਸਮੁੰਦਰੀ ਮਾਰਗ ਬਹੁਤ ਜ਼ਰੂਰੀ ਨੇ।
1: ग्लोबल ट्रेड तभी आगे बढ़ सकता है जब सी लेन सिक्योर हो, सप्लाई रूट ओपन हो और सी फेरर सेफ हो, और इसलिए भारत फ्रीडम ऑफ नेविगेशन और सी फेरर की सेफ्टी का दृढ़ समर्थक है।
0: ਸ੍ਰੀ ਮੋਦੀ ਨੇ ਕਿਹਾ ਕਿ ਵੱਧ ਰਹੀਆਂ ਵਿਸ਼ਵ ਵਪਾਰਕ ਰੁਕਾਵਟਾਂ ਦਰਮਿਆਨ ਭਾਰਤ ਆਰਥਿਕ ਪੁਲ ਵਜੋਂ ਕੰਮ ਕਰ ਰਿਹਾ ਹੈ।
1: ਅੱਜ ਜਬ ਦੁਨੀਆ ਮੈਂ ਟ੍ਰੇਡ ਬੈਰੀਅਰ ਵੱਧ ਰਹੇ ਹੈ, भारत इकोनॉमिक ब्रिजेज बना रहा। 2014 के बाद से हमने दुनिया के करीब 40 कंट्रीज के साथ फ्री ट्रेड एग्रीमेंट्स किए हैं। इसमें भी हमारी अप्रोच यही है कि बैरियर्स को कम करना और बिजनेसेस के लिए अवसर बढ़ाना।
0: ਪ੍ਰਧਾਨਮੰਤਰੀ ਨੇ ਬ੍ਰਿਕਸ ਦੇਸ਼ਾਂ ਨੂੰ ਵਿਸ਼ਵ ਪੱਧਰੀ ਨਵੀਨਤਾ ਅਤੇ ਹੱਲਾਂ ਲਈ ਉਭਰਦੇ ਕੇਂਦਰ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਦੀਆਂ ਪਹਿਲਕਦਮੀਆਂ ਤੋਂ ਲੈ ਕੇ ਅੱਤ ਆਧੁਨਿਕ ਤਕਨਾਲੋਜੀਆਂ ਤੱਕ ਕਈ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋ ਰਹੇ ਨੇ। ਸ੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬ੍ਰਿਕਸ ਦੇਸ਼ ਹੁਣ ਵਿਸ਼ਵ ਦੀ ਆਬਾਦੀ ਦਾ 50%, ਵਿਸ਼ਵ GDP ਦਾ 40% ਅਤੇ ਵਿਸ਼ਵ ਵਪਾਰ ਦੇ 25% ਤੋਂ ਵੱਧ ਹਿੱਸੇ ਦੀ ਨੁਮਾਇੰਦਗੀ ਕਰਦੇ ਨੇ।
1: आज ब्रिक्स के देश विश्व की 50% पॉपुलेशन, 40% GDP और 25% से अधिक ट्रेड को रिप्रेजेंट करते हैं। इन वर्षों में जहां ग्लोबल GDP करीब 2.5 गुना हुई है, वहीं ब्रिक्स देशों की कंबाइंड GDP करीब 4.5 गुना हुई है। यानी ब्रिक्स की इकोनॉमिक स्ट्रेंथ दुनिया की तुलना में करीब 2 गुनी रफ्तार से बढ़ी है।
0: ਉੱਤਰ ਪ੍ਰਦੇਸ਼ ਵਿੱਚ ਹੜ੍ਹਾਂ ਦੀ ਵਿਗੜਦੀ ਹਾਲਤ ਦਰਮਿਆਨ ਰਾਜ ਸਰਕਾਰ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਨੇ। ਭਾਰੀ ਮੀਂਹ ਅਤੇ ਬੰਨਾਂ ਤੋਂ ਪਾਣੀ ਛੱਡੇ ਜਾਣ ਕਾਰਨ

0: ਰਾਜ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਰਾਜ ਦੇ ਰਾਹਤ ਕਮਿਸ਼ਨਰ ਦਫ਼ਤਰ ਅਨੁਸਾਰ ਸਿਰਫ ਵੀਰਵਾਰ ਨੂੰ ਹੀ ਲਗਭਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ, ਜਿਸ ਨਾਲ ਕੁੱਲ ਬਚਾਏ ਗਏ ਲੋਕਾਂ ਦੀ ਗਿਣਤੀ ਲਗਭਗ 21,000 ਹੋ ਗਈ ਹੈ। ਇਸ ਸਮੇਂ ਲਗਭਗ 3,000 ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਹੜ੍ਹ ਦੌਰਾਨ ਬਿਮਾਰੀਆਂ ਫੈਲਣ ਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 1,165 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਵੇਗਾ। ਚੀਨ ਦੇ ਮੋਕੀ 'ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10:45 ਸ਼ੁਰੂ ਹੋਵੇਗਾ। ਕੁਆਟਰ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19-0 ਦੇ ਰਿਕਾਰਡ ਅੰਤਰ ਨਾਲ ਹਰਾਇਆ ਸੀ। ਭਾਰਤ 10 ਅੰਕਾਂ ਨਾਲ ਪੂਲ ਏ ਵਿੱਚ ਚੋਟੀ ਤੇ ਰਿਹਾ। ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਦਾ ਮੁਕਾਬਲਾ ਜਪਾਨ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰੇ 12:00 ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਕੱਲ੍ਹ ਭਾਰਤੀ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਕੱਲ੍ਹ ਦੁਬਈ 'ਚ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਸ੍ਰੀਲੰਕਾ ਨਾਲ ਹੋਵੇਗਾ। ਸ੍ਰੀਲੰਕਾ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦੀਆਂ 6 ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਪਾਕਿਸਤਾਨੀ ਟੀਮ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ 47 ਦੌੜਾਂ ਦੀ ਪਾਰੀ ਖੇਡੀ ਅਤੇ 4 ਵਿਕਟਾਂ ਵੀ ਲਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਫਾਤਿਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ। 2 ਦਿਨਾਂ ਸੰਮੇਲਨ ਦੌਰਾਨ ਵਿਸ਼ਵ ਸ਼ਾਸਨ, ਵਪਾਰ ਅਤੇ ਨਿਵੇਸ਼ ਅਤੇ ਭੋਜਨ ਅਤੇ ਊਰਜਾ ਸੁਰੱਖਿਆ ਵਰਗੇ ਮੁੱਦਿਆਂ 'ਤੇ ਚਰਚਾ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਏ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਅਤੇ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ BSF ਪੈਨਸ਼ਨ ਅਦਾਲਤ 'ਤੇ ਇੱਕ ਵਿਸ਼ੇਸ਼ ਰੇਡੀਓ ਰਿਪੋਰਟ।
2: ਜਲੰਧਰ ਫਰੰਟੀਅਰ ਹੈੱਡਕੁਆਰਟਰ BSF ਵਿਖੇ ਪੈਨਸ਼ਨ ਅਦਾਲਤ ਆਯੋਜਿਤ ਕੀਤੀ ਗਈ। ਇਸ ਪੈਨਸ਼ਨ ਅਦਾਲਤ ਦੌਰਾਨ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ BSF ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਦੀਆਂ ਪੈਨਸ਼ਨ ਨਾਲ ਜੁੜੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਇਸ ਦੌਰਾਨ ਪੈਨਸ਼ਨ ਨਾਲ ਸੰਬੰਧਿਤ ਵੱਖ ਵੱਖ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸ ਪੈਨਸ਼ਨ ਅਦਾਲਤ ਦਾ ਮੁੱਖ ਉਦੇਸ਼ ਸੇਵਾ ਮੁਕਤ BSF ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਕ ਪੈਨਸ਼ਨਰਾਂ ਦੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨਾ ਸੀ।
3: ਮੈਂ ਜੀ DS ਹੁੰਦਾ, ਕਮਾਂਡੈਂਟ BSF ਰਿਟਾਇਰਡ, ਪ੍ਰੈਜ਼ੀਡੈਂਟ ਆਲ ਇੰਡੀਆ ਐਕਸ ਪੈਰਾ ਮਿਲਟਰੀ ਪਰਸਨਲ ਐਸੋਸੀਏਸ਼ਨ ਪੰਜਾਬ ਐਟ BSF ਕੈਂਪਸ ਜਲੰਧਰ। ਅੱਜ ਸਾਡੇ ਇੱਥੇ BSF ਕੈਂਪਸ ਦੇ ਵਿੱਚ ਫਰੰਟੀਅਰ ਹੈੱਡਕੁਆਰਟਰ BSF ਪੰਜਾਬ ਦੀ ਤਰਫੋਂ ਔਰ ਸਾਡੇ ਐਸੋਸੀਏਸ਼ਨ ਦੀ ਤਰਫੋਂ ਮਿਲ ਕੇ ਇੱਕ ਮਿਨਿਸਟਰੀ ਆਫ ਪੈਨਸ਼ਨ ਐਂਡ ਪੈਨਸ਼ਨ ਵੈਲਫੇਅਰ ਦੇ ਨਿਰਦੇਸ਼ਾਂ ਅਨੁਸਾਰ ਜੇ ਸਾਡੇ ਪੈਨਸ਼ਨ ਅਦਾਲਤ ਜਿਹੜੀ ਹੈ ਨੈਸ਼ਨਲ ਵਾਈਡ ਪੈਨਸ਼ਨ ਅਦਾਲਤ ਜਿਹੜੀ ਹੈ ਆਰਗਨਾਈਜ਼ ਕੀਤੀ ਗਈ ਹੈ, ਜਿਹਦਾ ਜੋ ਇਨਾਗਰੇਸ਼ਨ ਜੋ ਹੈ ਡਾਕਟਰ ਅਤੁਲ ਫੁਲਜੇ IPS ਇੰਸਪੈਕਟਰ ਜਨਰਲ ਬਾਰਡਰ ਸਕਿਉਰਟੀ ਫੋਰ ਪੰਜਾਬ ਫਰੰਟੀਅਰ ਦੇ ਕੀਤਾ ਹੈ। ਔਰ ਇਹਦੇ ਵਿੱਚ ਜਿਹੜੇ ਸਾਡੇ ਪੈਨਸ਼ਨ ਔਰ ਫੈਮਿਲੀ ਪੈਨਸ਼ਨ, ਖਾਸ ਕਰ ਜਿਹੜੀਆਂ ਵਿਡੋਜ਼ ਸਾਡੇ ਭੈਣਾਂ ਨੇ, ਉਹਨਾਂ ਦੇ ਸਾਰਿਆਂ ਦੇ ਜਿਹੜੇ ਗ੍ਰੀਵੈਂਸਿਸ ਨੇ, ਜਿਹੜੀਆਂ ਸਮੱਸਿਆਵਾਂ ਹੈ, ਉਹ ਜਿਹੜੀਆਂ ਆਨਲਾਈਨ ਡਾਇਰੈਕਟ ਜਿਹੜੀਆਂ ਨੇ ਉਹ ਵੀਡੀਓਗ੍ਰਾਫੀ ਦੇ ਥਰੂ ਔਰ ਆਨਲਾਈਨ ਥਰੂ ਔਰ ਮਤਲਬ ਇਹਦੇ ਵਿੱਚ ਸਾਡੇ ਪੇ ਐਂਡ ਅਕਾਊਂਟ ਡਿਵੀਜ਼ਨ ਬਾਰਡਰ ਸਕਿਉਰਟੀ ਫੋਰ ਦੇ ਦਿੱਲੀ ਤੋਂ ਅਫਸਰ ਆਏ ਨੇ ਔਰ ਸੈਂਟਰ ਪੇ ਅਕਾਊਂਟਿੰਗ ਯੂਨਿਟ ਜਿਹੜੀ ਹੈ ਬੀਕਾਜੀ ਗਾਮਾ ਪਿੰਡ ਆਰ ਕੇ ਪੁਰ ਨਿਊ ਦਿੱਲੀ, ਉਹਦੇ ਵੀ ਅਫਸਰ ਆਏ ਨੇ ਔਰ ਸਾਡੇ ਆਪਣੇ ਜਿਹੜੇ ਅਕਾਊਂਟਸ ਅਫਸਰ ਵਗੈਰਾ ਨੇ ਡਿਪਾਰਟਮੈਂਟ ਦੇ, ਉਹ ਵੀ ਹਿੱਸਾ ਲੈ ਰਹੇ ਨੇ ਔਰ ਇਹ 'ਚ ਕਾਫੀ ਤਾਦਾਦ ਦੇ ਵਿੱਚ ਜਿਹੜੇ ਨੇ ਪੈਨਸ਼ਨ ਔਰ ਫੈਮਿਲੀ ਪੈਨਸ਼ਨ ਜਿਹੜੇ ਨੇ ਉਹ ਅਟੈਂਡ ਕਰ ਰਹੇ ਨੇ ਔਰ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨੀਆਂ ਸਮੱਸਿਆ ਆਨ ਦੀ ਸਪਾਟ ਜੋ ਹੈ ਜੋ ਹੱਲ ਕੀਤੀਆਂ।

0: ਬੀਐਸਐਫ ਵਾਲਿਆਂ ਨੇ ਤੇ ਉਹਨਾਂ ਨੇ ਸੱਦਿਆ ਕਿ ਤੁਸੀਂ ਡਾਕੂਮੈਂਟ ਲੈ ਕੇ ਆਓ।
1: ਮੇਰਾ ਨਾਮ ਗੁਰਦੇਵ ਸਿੰਘ ਹੈ, ਮੈਂ ਤਰਨ ਤਾਰਨ ਜ਼ਿਲ੍ਹੇ ਤੋਂ ਪਿੰਡ ਨੱਥੂਪੁਰ ਤੋਂ ਆਇਆ। ਸਾਡੀ ਪ੍ਰੋਬਲਮ ਇਹ ਆ, ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ, ਜੋ ਸਾਡੀ ਮਾਤਾ ਦੇ ਕੋਈ POP ਸਰਟੀਫਿਕੇਟ ਹੁੰਦਾ ਵਾ ਉਹਦੇ 'ਤੇ ਡੇਟ ਆਫ ਗਲਤ ਸੀ ਆਪਣੀ ਉਮਰ, ਉਹਦੇ ਹਿਸਾਬ ਨਾਲ ਸਾਨੂੰ 9 ਮਹੀਨੇ ਹੋ ਗਏ ਪੈਨਸ਼ਨ ਨਹੀਂ ਮਿਲੀ ਅਤੇ ਉਹਦੇ ਕਰਕੇ ਅਸੀਂ ਅੱਜ ਫਰੰਟੀ ਅੱਜ ਅਦਾਲਤ 'ਚ ਆਏ।
2: ਇਹ ਸੀ ਜਲੰਧਰ ਫਰੰਟੀਅਰ ਹੈੱਡਕੁਆਰਟਰ BSF ਵਿਖੇ ਲਗਾਈ ਗਈ ਪੈਨਸ਼ਨ ਅਦਾਲਤ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
3: ਹੁਣ ਤੁਸੀਂ BSF ਪੈਨਸ਼ਨ ਅਦਾਲਤ 'ਤੇ ਇੱਕ ਵਿਸ਼ੇਸ਼ ਰੇਡੀਓ ਰਿਪੋਰਟ ਸੁਣ ਰਹੇ ਸੀ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: ਇਹ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਹਿਕ ਪੰਜਾਬ ਦੀ ਪ੍ਰੋਗਰਾਮ ਤਹਿਤ ਆਓ ਸੁਣਦੇ ਹਾਂ ਯਾਰਾਂ ਨਾਲ ਬਹਾਰਾਂ ਫਿਲਮ ਦਾ ਇਹ ਗੀਤ, ਅਰਵਿੰਦਰ ਸਿੰਘ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ 'ਚ।

ਹੁਣੇ ਤੁਸੀਂ ਕੁਝ ਪੰਜਾਬੀ ਗੀਤ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ ਪੇਸ਼ ਨੇ ਮੁੱਖ ਖਬਰਾਂ।

ਫਿਲਮ ਸੰਗੀਤ ਦੇ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅੰਦਾਜ਼ ਫਿਲਮ ਦਾ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

0: ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆ ਹੁਣ ਸੁਣਦੇ ਹਾਂ ਸਰੋਤਿਆਂ ਦੇ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਵੀ ਨਮਸਕਾਰ। ਨਮਸਕਾਰ ਪੂਨਮ ਜੀ।
1: ਨਮਸਕਾਰ ਵੀਰਿੰਦਰ ਜੀ।
2: ਵੈਸੇ ਦਿਨ ਬੜੇ ਬਦਲ ਗਏ ਆ, ਹਨਾ? ਹੁਣ ਜਿਹੜਾ ਹਨੇਰਾ ਉਹ ਛੇਤੀ ਪੈਣ ਲੱਗ ਪੈਂਦਾ ਤੇ ਸਵੇਰੇ ਜਿਹੜੇ ਜਲਦੀ ਉੱਠਦੇ ਨੇ ਉਹ ਮਹਿਸੂਸ ਕਰਦੇ ਨੇ ਕਿ ਅੱਗੇ ਚਾਨਣ ਸਵੇਰੇ ਹੀ ਹੋ ਜਾਂਦਾ ਸੀ ਤੜਕੇ, ਪਰ ਹੁਣ ਥੋੜਾ ਜਿਹਾ ਲੇਟ ਹੁੰਦਾ ਹੈ।
1: ਬਿਲਕੁਲ, ਮੌਸਮ ਹੌਲੀ ਹੌਲੀ ਹੌਲੀ ਬਦਲ ਰਿਹਾ ਹੈ ਤੇ ਅੱਜ ਸਰੋਤੇ ਸੋਚ ਰਹੇ ਹੋਣਗੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦਾ ਮੌਸਮ ਵੀ ਬਦਲਿਆ ਹੋਇਆ ਹੈ।
2: ਜੀ, ਉਹ ਕਹਿੰਦੇ ਹੋਣਗੇ ਕਿ ਮੇਜ਼ਬਾਨ ਬਦਲੇ ਬਦਲੇ ਜਾ ਰਹੇ ਹੈ।
1: ਜੀ, ਦੇਖੋ ਬਦਲਾਅ ਚੰਗਾ ਲੱਗਦਾ ਹੈ ਸਾਰਿਆਂ ਨੂੰ ਤੇ ਬਦਲਾਅ ਚੰਗੇ ਲਈ ਹੁੰਦਾ ਇਹ ਵੀ ਕਹਿੰਦੇ ਨੇ।
2: ਜੀ, ਔਰ ਬਦਲਾਅ ਆਪਾਂ ਚੰਗੇ ਲਈ ਹੀ ਕਰੀਏ ਤੇ ਵਧੀਆ। ਕਈ ਵਾਰ ਅਸੀਂ ਬਦਲਾਅ ਦੇ ਲਈ ਜਿਹੜਾ ਬਦਲਾਅ ਕਰਦੇ ਹਾਂ ਨਾ, ਉਹ ਫਿਰ ਹਾਲਾਤ ਇਦਾਂ ਦੇ ਬਦਲ ਦਿੰਦਾ ਹੈ ਕਿ ਨਾ ਚਾਹੁੰਦਿਆਂ ਵੀ ਦੁਬਾਰਾ ਨਹੀਂ ਬਦਲ ਪਾਉਂਦੇ ਅਸੀਂ।
1: ਤੇ ਜੋ ਤੁਸੀਂ ਕਿਹਾ ਨਾ ਕਿ ਬਦਲਾਅ ਚੰਗੇ ਲਈ ਹੋਵੇ, ਚੰਗੇ ਲਈ ਹੋਣਾ ਚਾਹੀਦਾ, ਇਹ ਸਾਡੀ ਜਿਹੜੀ ਚਿੱਠੀਆਂ ਨੇ ਨਾ ਸਰੋਤਿਆਂ ਦੀਆਂ, ਇਹ ਵੀ ਇਸੇ ਲਈ ਚਿੱਠੀ ਲਿਖਦੇ ਨੇ ਤਾਂ ਕਿ ਕੁਝ ਚੰਗੇ ਸੁਝਾਅ ਦੇ ਸਕਣ, ਚੰਗਾ ਬਦਲਾਅ ਹੋ ਸਕੇ, ਤਾਰੀਫ ਕਰਕੇ ਹੋਰ ਚੰਗਾ ਬਦਲਾਅ ਲੈ ਕੇ ਆ ਸਕਣ।
2: ਤੇ ਇਹਦੇ ਨਾਲ ਨਾਲ ਇਹ ਸਾਡੇ ਕੰਨ ਵੀ ਖਿੱਚਦੇ ਰਹਿੰਦੇ ਨੇ ਪੂਨਮ,
1: ਕਿ
2: ਤੁਸੀਂ ਕਿਤੇ ਇਹ ਨਾ ਸਮਝਿਓ ਕਿ ਅਸੀਂ ਸਿਰਫ ਤੁਹਾਡੀ ਤਾਰੀਫ ਹੀ ਕਰਾਂਗੇ। ਇਹ ਸਾਨੂੰ ਦੱਸਦੇ ਵੀ ਨੇ ਕਿ ਆਹ ਇੱਧਰ ਤੁਸੀਂ ਜਾ ਰਹੇ ਹੋ ਨਾ, ਇੱਧਰ ਨਾ ਜਾਓ, ਮੁੜ ਕੇ ਇੱਧਰ ਆਓਗੇ ਤੇ ਪ੍ਰੋਗਰਾਮ ਵਧੀਆ ਹੋਏਗਾ।
1: ਬਿਲਕੁਲ, ਯਾਨੀ ਕਿ ਕਹਿਣ ਨੂੰ ਗੱਲ ਇਹ ਹੈ ਕਿ ਸਰੋਤੇ ਬੜੇ ਸਿਆਣੇ ਨੇ ਤੇ ਇਹਨਾਂ ਦਾ ਜੋ ਪਿਆਰ ਹੈ, ਇਹਨਾਂ ਦੀ ਸ਼ਿਕਾਇਤਾਂ ਨੇ ਸਾਡੇ ਚਿੱਠੀਆਂ 'ਚ ਦਰਜ ਨੇ ਤੇ ਅਸੀਂ ਲੈ ਕੇ ਹਾਜ਼ਰ ਹਾਂ। ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰੀਏ ਫਿਰ।
2: ਬਿਲਕੁਲ, ਕਿਉਂਕਿ ਤੁਹਾਡੇ ਹੱਥ ਵਿੱਚ ਜਿਹੜਾ ਖੱਤ ਹੈ ਨਾ, ਮੈਂ ਦੇਖ ਰਿਹਾ ਕਿ ਇਹਦੀ ਲਿਖਾਈ ਬੜੀ ਵਧੀਆ।
1: ਇਹ ਖੱਤ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਪੋਤਰਾ ਪੋਤਰੀ ਸਹਿਜਪ੍ਰੀਤ ਕੌਰ ਦਾ। ਇਹ ਲਿਖਦੇ ਨੇ ਜੀ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੁਸੀਂ ਬਹੁਤ ਹੀ ਮਿੱਠੀਆਂ ਆਵਾਜ਼ਾਂ ਵਿੱਚ ਪੇਸ਼ ਕਰਦੇ ਹੋ, ਸਾਰੇ ਪ੍ਰੋਗਰਾਮ ਮਨ ਨੂੰ ਸਕੂਨ ਦੇਣ ਵਾਲੇ ਹੁੰਦੇ ਨੇ। ਪ੍ਰੋਗਰਾਮ ਪੇਸ਼ਕਰਤਾ ਜੋ ਵੀ ਪ੍ਰੋਗਰਾਮ ਪੇਸ਼ ਕਰਦੇ ਨੇ ਬਹੁਤ ਵਧੀਆ ਪੇਸ਼ ਕਰਦੇ ਨੇ। ਵੀਰਿੰਦਰ ਜੀ, ਪੂਜਾ ਹਾਂਡਾ, ਸ਼ੁਭਿਤਾ ਤੇ ਸਾਰੇ ਅਨਾਊਂਸਰ ਮੈਡਮ, ਸੱਜਰੀ ਸਵੇਰ, ਹੈਲੋ ਫਰਮਾਇਸ਼ ਚਾਂਜਰਾਂ ਦੇ ਬੋਰ, ਯਾਨੀ ਕਿ ਸਾਰੇ ਸਿਲਸਿਲੇ ਇਹਨਾਂ ਨੂੰ ਬਹੁਤ ਹੀ ਚੰਗੇ ਲੱਗਦੇ ਨੇ। ਕਹਿੰਦੇ ਕਿ ਦਿਹਾਤੀ ਪ੍ਰੋਗਰਾਮ ਫਰਮਾਇਸ਼ੀ ਸ਼ੁਰੂ ਕੀਤਾ ਜਾਵੇ, ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ ਜਾਂਦੀ। ਨਾਲ ਹੀ ਇਹਨਾਂ ਨੇ ਕੁਝ ਹੋਰ ਵੀ ਲਿਖਿਆ, ਰੇਡੀਓ ਆਕਾਸ਼ਵਾਣੀ ਸਾਡਾ ਮਿੱਤਰ ਹੈ, ਜਾਣਕਾਰੀਆਂ ਮਿਲਦੀਆਂ ਨੇ, ਵਾਤਾਵਰਣ ਦੇ ਸੰਬੰਧ ਦੇ ਵਿੱਚ ਬਹੁਤ ਵਧੀਆ ਭੂਮਿਕਾ ਰੇਡੀਓ ਨਿਭਾ ਰਿਹਾ, ਅਸੀਂ ਇਸ ਤੇ ਬਹੁਤ ਸ਼ੁਕਰਗੁਜ਼ਾਰ ਹਾਂ। ਮਨੋਰੰਜਨ

0: ਜੀ ਸੰਗੀਤ ਸਾਰਾ ਦਿਨ ਚੱਲਦਾ ਰਹਿੰਦਾ ਹੈ ਤੇ ਸਾਰੇ ਅਨਾਊਂਸਰਸ ਦੀ ਮੈਂ ਬਹੁਤ ਤਾਰੀਫ ਭੇਜ ਰਿਹਾ ਤੇ ਇਹਨਾਂ ਨੇ ਦੁਆਵਾਂ ਭੇਜੀਆਂ ਨੇ ਜੀ ਬਹੁਤ ਸਾਰੀਆਂ
1: ਸੋ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਾਰੇ ਸਿਲਸਿਲਿਆਂ ਦੀ ਤਾਰੀਫ ਕੀਤੀ ਔਰ ਤੁਸੀਂ ਇਹ ਵੀ ਕਿਹਾ ਕਿ ਜਿਹੜਾ ਰੇਡੀਓ ਹੈ ਉਹ ਵਾਤਾਵਰਣ ਦੇ ਲਈ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਵੇਖੋ ਜੀ ਰੇਡੀਓ ਦਾ ਕੰਮ ਤਾਂ ਇਹ ਹੈ ਕਿ ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋਵੇ ਉਹਨੂੰ ਆਪਾਂ ਟੱਚ ਜ਼ਰੂਰ ਕਰੀਏ ਉਹਦੇ ਬਾਰੇ ਗੱਲਬਾਤ ਜ਼ਰੂਰ ਕਰੀਏ ਕਿਉਂਕਿ ਉਹਨੂੰ ਗੱਲਬਾਤ ਨਾਲ ਹੀ ਫਿਰ ਗੱਲ ਬਣਦੀ ਹੈ ਨਾ
0: ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਅਗਲਾ ਜੋ ਗੱਲ ਸਾਨੂੰ ਲਿਖ ਕੇ ਭੇਜੀ ਹੈ ਇਹ ਕਿਹਨਾਂ ਨੇ ਭੇਜੀ ਹੈ ਜੀ
1: ਇਹ ਪਿੰਡ ਜੁੰਡਲਾ ਤੋਂ ਕਰਨਾਲ ਤੋਂ ਆਏ ਨੇ ਜੀ ਰਵਿੰਦਰ ਕੱਕੜ ਸਵੀਟੀ ਕੱਕੜ ਸ਼ੁਭਮ ਕੱਕੜ ਤੇ ਅਕਸ਼ੂ ਕੱਕੜ
0: ਅੱਛਾ ਜੀ
1: ਕਹਿੰਦੇ ਨੇ ਕਿ ਮੈਂ ਨਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਚ ਖਤ ਲਿਖਿਆ ਸੀ ਪਰ ਜਵਾਬ ਨਹੀਂ ਮਿਲਿਆ ਮੈਨੂੰ
0: ਅੱਛਾ
1: ਕਹਿੰਦੇ ਹੈਲੋ ਫਰਮਾਇਸ਼ ਵਿੱਚ ਵੀ ਸਾਡਾ ਫੋਨ ਨਹੀਂ ਜੇ ਲੱਗ ਰਿਹਾ
0: ਓਹੋ
1: ਕਹਿੰਦੇ ਕਿ ਆਕਾਸ਼ਵਾਣੀ ਤੋਂ ਸਾਨੂੰ ਆਵਾਜ਼ਾਂ ਤੇ ਬਹੁਤ ਵਧੀਆ ਲੱਗਦੀਆਂ ਨੇ ਪਰ ਆਹ ਜਿਹੜਾ ਮੀਡੀਅਮ ਵੇਵ ਹੈ ਨਾ ਇਹਦੇ ਟਰਾਂਸਮਿਟਰ ਦੀ ਥੋੜੀ ਰੇਂਜ ਵਧਾਓ ਸਾਨੂੰ ਆਵਾਜ਼ ਕਲੀਅਰ ਨਹੀਂ ਸੁਣਦੀ ਤਿੰਨ ਸ਼ਿਕਾਇਤਾਂ ਦੀਆਂ
0: ਦੇਖੋ ਤੁਹਾਡਾ ਖਾਤਾ ਅਸੀਂ ਪ੍ਰੋਗਰਾਮ ਚ ਸ਼ਾਮਿਲ ਕਰ ਹੀ ਲਿਆ ਸ਼ਿਕਾਇਤ ਤੁਹਾਡੀ ਦੂਰ ਹੋ ਗਈ ਹੋਏਗੀ ਤੇ ਜੇਕਰ ਤੁਹਾਨੂੰ ਰੇਡੀਓ ਦੀ ਆਵਾਜ਼ ਸਾਫ਼ ਨਹੀਂ ਸੁਣਾਈ ਦਿੰਦੀ ਤਾਂ ਤੁਸੀਂ ਮੋਬਾਈਲ ਐਪ ਤੇ ਬਹੁਤ ਵਧੀਆ ਕੁਆਲਿਟੀ ਚ ਸੁਣ ਸਕਦੇ ਹੋ
1: ਬਿਲਕੁਲ ਔਰ ਤੁਹਾਨੂੰ ਦੱਸ ਦਈਏ ਕਿ ਨਿਊਜ਼ ਔਨ AIR ਐਪ ਤੁਸੀਂ ਹੈ ਨਾ ਜਿਹੜੀ ਇਹ ਡਾਊਨਲੋਡ ਕਰੋ ਜੀ ਇਹਦੇ ਚ ਫਿਰ ਲਾਈਵ ਰੇਡੀਓ ਚ ਜਾ ਕੇ ਤੁਸੀਂ ਆਕਾਸ਼ਵਾਣੀ ਪੰਜਾਬੀ ਤੇ ਜਦੋਂ ਜਾਓਗੇ ਨਾ ਤੇ ਤੁਹਾਨੂੰ ਡਿਜੀਟਲ ਕਲੀਅਰ ਆਵਾਜ਼ ਸੁਣੇਗੀ
0: ਅਗਲਾ ਖਾਤਾ ਜੀ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ ਸੰਗੀਤਾ ਜਿੰਦਲ ਦਾ
1: ਜੀ
0: ਇਹ ਕਹਿੰਦੇ ਕਿ 8 ਅਗਸਤ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪ੍ਰਭਜੋਤ ਜੀ ਤੇ ਵਿਰਿੰਦਰ ਜੀ ਨੇ ਪੇਸ਼ ਕੀਤਾ ਪਰ ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ ਗਈ ਸਾਨੂੰ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਤੇ 1975 ਤੋਂ ਅਸੀਂ ਆਕਾਸ਼ਵਾਣੀ ਜਲੰਧਰ ਦੇ ਸਰੋਤਾ ਹਾਂ ਪੰਜਾਬੀ ਨਾਟਕ ਦੂਜੀ ਵਾਰ ਨਾ ਤੋਰੀ ਬਾਬਲਾ ਕਹਿੰਦੇ ਜ਼ਰੂਰ ਸੁਣਾ ਦਿਓ ਅੱਗੇ ਲਿਖਦੇ ਨੇ ਕਿ 15 ਅਗਸਤ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਸਾਡੀ ਚਿੱਠੀ ਪੜ੍ਹੀ ਗਈ
1: ਅੱਛਾ
0: ਤੇ ਤੁਸੀਂ ਸਾਰੇ ਅਨਾਊਂਸਰ ਚੰਗਾ ਪ੍ਰੋਗਰਾਮ ਪੇਸ਼ ਕਰਦੇ ਹੋ ਪਰ ਤੁਹਾਡੇ ਕੁਝ ਅਨਾਊਂਸਰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ ਸਾਡੀਆਂ ਚਿੱਠੀਆਂ ਸ਼ਾਮਿਲ ਨਹੀਂ ਕਰਦੇ ਬਾਕੀ ਸਾਰੇ ਸਿਲਸਿਲੇ ਚੰਗੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਫਰਮਾਇਸ਼ ਦੁਬਾਰਾ ਸ਼ੁਰੂ ਕਦੋਂ ਕਰੋਗੇ ਇਸ ਦੇ ਬਾਰੇ ਜ਼ਰੂਰ ਦੱਸਣਾ ਜੀ
1: ਠੀਕ ਹੈ ਜੀ ਅਸੀਂ ਤੁਹਾਡੀ ਇਹ ਫਰਮਾਇਸ਼ ਨੋਟ ਕਰ ਲਈ ਹੈ ਸੋ ਪੂਨਮ ਜੀ ਇਹ ਕਹਿ ਰਹੇ ਨੇ ਕਿ ਭਾਵੇਂ ਸਾਡੀ ਚਿੱਠੀ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋਈ ਪਰ ਸਾਨੂੰ ਤੁਹਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ
0: ਵੈਸੇ ਦੇਖੋ ਜਿਸ ਤਰ੍ਹਾਂ ਇਹ ਖਤ ਲਿਖਦੇ ਨੇ ਨਾ ਬਹੁਤ ਹੀ ਅਲੱਗ ਅਲੱਗ ਰੰਗਾਂ ਦੇ ਵਿੱਚ ਇਹ ਨਜ਼ਰਅੰਦਾਜ਼ ਹੋ ਹੀ ਨਹੀਂ ਸਕਦੀ ਚਿੱਠੀ ਦੂਰੇ ਦਿਖ ਪੈਂਦੀ ਹੈ ਤੇ ਕਈ ਵਾਰੀ ਹੋ ਸਕਦਾ ਕਿ ਤੁਹਾਡੀ ਚਿੱਠੀ ਸਾਡੇ ਕੋਲ ਲੇਟ ਪਹੁੰਚੀ ਹੋਵੇ ਇਸ ਲਈ ਉਹ ਸ਼ਾਮਿਲ ਨਾ ਹੋਈ ਹੋਵੇ
1: ਸੋ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨੇ ਵੀ ਖਤ ਸਾਡੇ ਕੋਲ ਆਏ ਉਹ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕੀਤੇ ਗਏ ਹੋਣ ਕਿਉਂਕਿ ਸਾਡੇ ਕੋਲ ਬਸ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਜੀ ਤੁਹਾਡਾ ਖਤ ਤੇ ਸਾਡੇ ਕੋਲ ਵਕਤ
0: ਬਿਲਕੁਲ
1: ਬਹੁਤ ਸਾਰੀਆਂ ਈਮੇਲਸ ਨੇ ਸਾਡੇ ਕੋਲ ਜਿਹਦੇ ਚੋਂ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਖਾਨ ਇਰਫਾਨ ਖਾਨ ਤੇ ਜਿਸ਼ਾਨ ਖਾਨ ਹੋਰਾਂ ਦੀ ਇਹ ਮੇਲ ਹੈ ਜਿਹੜੀ ਅਸੀਂ ਪਹਿਲਾਂ ਸ਼ਾਮਿਲ ਕਰਨ ਲੱਗੇ ਹਾਂ
0: ਜੀ
1: 4 ਸਤੰਬਰ ਨੂੰ ਇਹਨਾਂ ਨੇ ਭੇਜੀ ਸੀ ਸਾਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਭੇਜ ਰਹੇ ਨੇ ਕਹਿੰਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੋ ਆਵਾਜ਼ਾਂ 'ਚ ਪੇਸ਼ ਕਰਕੇ ਤੁਸੀਂ ਬਹੁਤ ਵਧੀਆ ਕਰਦੇ ਹੋ ਜੀ ਬੜਾ ਵਧੀਆ ਲੱਗਦਾ ਹੈ ਦੋ ਆਵਾਜ਼ਾਂ 'ਚ ਪ੍ਰੋਗਰਾਮ ਪਤਾ ਹੀ ਨਹੀਂ ਲੱਗਦਾ ਕਦੋਂ ਅੱਧਾ ਘੰਟਾ ਲੰਘ ਗਿਆ
0: ਜੀ
1: ਸੋ ਇਸ ਵਾਰ ਪ੍ਰੋਗਰਾਮ 'ਚ ਜਾਣਕਾਰੀ ਦੇ ਨਾਲ ਨਾਲ ਗਾਣਿਆਂ ਦੇ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਰਹਿੰਦਾ ਪੂਨਮ ਕਹਿੰਦੇ ਨੇ ਕਿ ਇਸ ਬੁੱਧਵਾਰ ਰਾਤ ਨੂੰ ਤੁਹਾਡੀ ਫਰਮਾਇਸ਼ ਪ੍ਰੋਗਰਾਮ 10 ਵਜੇ ਸੁਣਿਆ ਸੀ ਤੇ ਉਹਦੇ ਵਿੱਚ ਨਾ ਫੋਨ ਹੀ ਲਏ ਜਾ ਰਹੇ ਸੀ ਵਟਸਐਪ ਮੈਸੇਜ ਨਹੀਂ ਲਏ ਜਾ ਰਹੇ ਸੀ ਸੋ ਤੁਸੀਂ ਮੈਸੇਜ ਲੈਣੇ ਬੰਦ ਕਰਤੇ ਨੇ
0: ਜੀ ਉਸ ਦਿਨ ਉਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੀ ਤੁਸੀਂ ਗੱਲ ਕੀਤੀ ਹੈ ਤੇ ਇਸ ਬਾਰੇ ਅਸੀਂ ਜ਼ਰੂਰ ਉਸ ਦਿਨ ਦੇ ਬਾਰੇ ਪਤਾ ਕਰਾਂਗੇ ਤੇ ਤੁਸੀਂ ਪਰ ਇਹ ਪ੍ਰੋਗਰਾਮ ਜ਼ਰੂਰ ਸੁਣਦੇ ਰਹੋ ਤੇ ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਵਟਸਐਪ ਜਾਂ ਫੋਨ ਕਾਲਸ ਲਏ ਜਾਂਦੇ ਨੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸਾਰੇ ਮਾਧਿਅਮ ਰਾਹੀਂ ਤੁਹਾਨੂੰ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੱਦਾ ਦਿੱਤਾ ਜਾਵੇ
1: ਜੀ ਅੱਗੇ ਲਿਖਦੇ ਨੇ ਕਿ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ ਵਸਤੇ ਵਿਹੜੇ ਚਿੱਠੀਆਂ ਮਿੱਠੀਆਂ ਖੇਡ ਸੰਸਾਰ ਸੌਗਾਤ ਇਹ ਸਾਰੇ ਬਹੁਤ ਵਧੀਆ ਚੱਲ ਰਹੇ ਨੇ ਇਹਨਾਂ ਪ੍ਰੋਗਰਾਮਾਂ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਦੇ ਲਈ ਈਮੇਲ ਹੁਣ ਸਾਡੇ ਕੋਲ ਅਗਲੀ ਹੈ ਪੁਰਸ਼ੋਤਮ ਹੋਣਾ ਦੀ ਬੱਦਰਵਾਹ ਤੋਂ
1: ਜੀ
0: ਇਹਨਾਂ ਨੇ ਜ਼ਿੰਦਗੀ ਦੇ ਫਲਸਫੇ ਤੇ ਇੱਕ ਕਵਿਤਾ ਲਿਖੀ ਹੈ ਤੇ ਨਾਲ ਹੀ ਲਿਖਿਆ ਹੈ ਕਿ ਸਾਡੇ ਤੁਹਾਡੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਜ਼ਬਰਦਸਤ ਚੱਲ ਰਹੇ ਨੇ ਜਿਵੇਂ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਾਸਤੇ ਵਿਹੜੇ ਝਾਂਜਰਾਂ ਦੀ ਬੋਰ ਅਰਾਧਨਾ ਸਾਰੇ ਪ੍ਰੋਗਰਾਮ ਤੁਸੀਂ ਬਹੁਤ ਹੀ ਲਗਨ ਦੇ ਨਾਲ ਪੇਸ਼ ਕਰ ਰਹੇ ਹੋ ਤੇ ਅੱਜ ਕੱਲ੍ਹ ਮੋਬਾਈਲ ਐਪ ਤੇ ਵੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਆਵਾਜ਼ ਦੇ ਵਿੱਚ ਪੇਸ਼ ਹੋ ਰਹੇ ਨੇ ਇੱਕ ਹੋਰ ਈਮੇਲ ਹੈ ਇਹਨਾਂ ਦੀ
1: ਅੱਛਾ ਇਹਦੇ ਵਿੱਚ ਕੀ ਕਹਿ ਰਹੇ
0: ਹੋ ਉਹ ਵੀ ਸ਼ਾਮਿਲ ਕਰ ਲੈਂਦੇ ਹਾਂ ਕਹਿੰਦੇ ਕਿ 29 ਤਾਰੀਖ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਸੀ ਕਿ ਮੇਰੇ ਨਾਂ ਦੇ 3 ਖਤ ਸ਼ਾਮਿਲ ਕੀਤੇ ਗਏ ਤੇ ਤੁਸੀਂ ਇਹ ਵੀ ਕਿਹਾ ਸੀ ਕਿ 2 ਖਤ ਅਗਲੇ ਹਫ਼ਤੇ ਸ਼ਾਮਿਲ ਕਰਾਂਗੇ ਪਰ ਉਹ 2 ਖਤ ਅਗਲੇ ਸ਼ਨੀਵਾਰ ਨੂੰ ਸ਼ਾਮਿਲ ਨਹੀਂ ਹੋਏ ਅੱਜ ਕੱਲ੍ਹ ਭਦਰਵਾਹ ਦੇ ਵਿੱਚ ਬੜੀ ਠੰਡ ਹੋ ਗਈ ਹੈ ਮੋਬਾਈਲ ਐਪ ਤੇ ਕਦੀ ਕਦੀ ਤੁਹਾਡੇ ਕਾਰਜਕ੍ਰਮ ਨਹੀਂ ਚੱਲਦੇ ਤਾਂ ਬੜਾ ਅਫਸੋਸ ਹੁੰਦਾ ਹੈ ਤੇ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ ਮੈਨੂੰ ਹਰ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ
1: ਜੀ ਸੋ

0: ਜੀ ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਲਈ। ਜਿਹੜੇ ਉਹ ਦੋ ਖਤ ਤੁਹਾਡੇ ਗੁਆਚੇ ਹੋਏ ਨੇ ਨਾ, ਉਹਨਾਂ ਨੂੰ ਦੁਬਾਰਾ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਸਿਲਸਿਲੇ ਤੁਹਾਨੂੰ ਪਸੰਦ ਆ ਰਹੇ ਨੇ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਦੇਖੋ, ਕਦੇ ਲਿਖਦੇ ਨੇ ਕਿ ਮੋਬਾਈਲ ਐਪ ਬਹੁਤ ਵਧੀਆ ਚੱਲ ਰਹੀ ਹੈ, ਕਦੇ ਲਿਖਦੇ ਨੇ ਕਿ ਨਹੀਂ ਵਧੀਆ ਚੱਲ ਰਹੀ। ਕਹਿ ਸਕਦੇ ਹਾਂ ਕਿ ਮੌਸਮ ਦੇ ਮੁਤਾਬਕ ਸ਼ਾਇਦ ਇਸ ਤਰ੍ਹਾਂ ਹੁੰਦਾ ਹੋਵੇਗਾ।
0: ਲੱਗਦਾ ਜੀ ਕਿ ਭਦਰਵਾਦ ਸਾਡੀ ਐਪ ਨੂੰ ਵੀ ਠੰਡ ਲੱਗ ਜਾਂਦੀ ਹੈ ਕਿਤੇ ਸੇ ਤਾਂ
1: ਜੀ। ਪਰ ਇਹਨਾਂ ਦੇ ਖੱਤ ਤੋਂ ਸਾਨੂੰ ਜੋ ਆਉਣ ਵਾਲੀ ਸਰਦੀ ਹੈ ਨਾ, ਉਸਦੇ ਆਗਮਨ ਦਾ ਅਹਿਸਾਸ ਜ਼ਰੂਰ ਹੋ ਗਿਆ
0: ਜੀ। ਔਰ ਇਸ ਆਉਣ ਵਾਲੀ ਠੰਡ ਵਿੱਚ ਪੁਰਸ਼ੋਤਮ ਜੀ ਆਪਣਾ ਖਿਆਲ ਰੱਖਿਓ ਤੇ ਇਸੇ ਤਰ੍ਹਾਂ ਸਾਨੂੰ ਮੇਲਸ ਕਰਦੇ ਰਹਿਓ। ਇਹ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ ਤੇ ਇਹਨਾਂ ਦੇ ਮਾਤਾ ਵਿਦਿਆ ਦੇਵੀ, ਪੂਰਾ ਮਾਇਲ ਪਰਿਵਾਰ ਆਇਆ ਜੀ। ਕਹਿੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਅਸੀਂ ਲਾਈਵ ਸੁਣ ਰਹੇ ਹਾਂ, ਪਿਛਲੇ ਪ੍ਰੋਗਰਾਮ ਬਹੁਤ ਵਧੀਆ ਲੱਗੇ ਤੇ ਸਾਡੀ ਇੱਕ ਬਸ ਫਰਮਾਇਸ਼ ਹੈ ਕਿ ਕਿਤੇ ਕਿਸੇ ਪ੍ਰੋਗਰਾਮ ਚ ਨਾ ਜਗਜੀਤ ਸਿੰਘ ਦੀ ਗਾਈ ਗਜ਼ਲ ਸਾਨੂੰ ਜ਼ਰੂਰ ਸੁਣਾ ਦੇ
1: ਜੀ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਸਾਡਾ ਖਾਸ ਤੌਰ ਤੇ ਹੁੰਦਾ ਹੈ ਤੇ ਉਸ ਦੇ ਵਿੱਚ ਜਗਜੀਤ ਸਿੰਘ ਦੀ ਗਜ਼ਲ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਲੱਗਦੀ ਹੋਏਗੀ।
0: ਬਿਲਕੁਲ ਜੀ, 9:30 ਸਾਡਾ ਆਕਾਸ਼ਵਾਣੀ ਜਲੰਧਰ ਜੇ ਤੁਸੀਂ ਟਿਊਨ ਕਰੋਗੇ ਤੁਹਾਨੂੰ ਹੋਰ ਫਨਕਾਰਾਂ ਦੀਆਂ ਗਜ਼ਲਾਂ ਦੇ ਨਾਲ ਨਾਲ ਜਗਜੀਤ ਸਿੰਘ ਹੋਰਾਂ ਦੀ ਗਾਈ ਗਜ਼ਲ ਵੀ ਸੁਣਨ ਨੂੰ ਮਿਲ ਜਾਏਗੀ।
1: ਬਿਲਕੁਲ ਜੀ, ਤੇ ਇਸ ਨਾਲ ਹੀ ਸ਼ਾਮ ਨੂੰ ਆਬਸ਼ਾਰ ਪ੍ਰੋਗਰਾਮ ਦੇ ਵਿੱਚ ਵੀ ਗਜ਼ਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ। ਸੋ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਅਜਿਹੀ ਆਵਾਜ਼ ਹੈ ਜੋ ਗਜ਼ਲ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ
0: ਜੀ
1: ਤੇ ਪੇਸ਼ ਵੀ ਕੀਤੀ ਜਾਂਦੀ ਹੈ।
0: ਬਿਲਕੁਲ ਬਿਲਕੁਲ।
1: ਅਗਲੀ ਈਮੇਲ ਹੈ ਜੀ ਗੁਰਪ੍ਰੀਤ ਸਿੰਘ ਹੋਣਾਂ ਦੀ, ਪਿੰਡ ਤੰਗੋਰੀ, ਜ਼ਿਲ੍ਹਾ SAS ਨਗਰ, ਮੋਹਾਲੀ ਤੋਂ
0: ਜੀ। ਕੀ ਕਹਿੰਦੇ ਨੇ?
1: ਇਹ ਕਹਿੰਦੇ ਨੇ ਕਿ ਪਿਛਲੇ ਹਫ਼ਤੇ ਮੇਰੀ ਈਮੇਲ ਨੂੰ ਪੜ੍ਹਨ ਤੇ ਉਸ ਵਿੱਚ ਦਿੱਤੇ ਸੁਝਾਵਾਂ ਤੇ ਗੌਰ ਕਰਨ ਦੇ ਲਈ ਆਪ ਜੀ ਦਾ ਦਿਲੋਂ ਧੰਨਵਾਦ। ਇੱਕ ਸਰੋਤੇ ਵਜੋਂ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਰੇਡੀਓ ਦੇ ਪ੍ਰੋਗਰਾਮਾਂ ਬਾਰੇ ਆਪਣੀ ਰਾਏ ਇਮਾਨਦਾਰੀ ਤੇ ਉਸਾਰੂ ਢੰਗ ਨਾਲ ਆਪ ਜੀ ਤੱਕ ਪਹੁੰਚਾਉਂਦਾ ਰਹਾਂ ਤਾਂ ਜੋ ਪ੍ਰੋਗਰਾਮਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋ ਸਕੇ। ਹੁਣ ਪਿਛਲੇ ਹਫ਼ਤੇ ਦੇ ਪ੍ਰੋਗਰਾਮਾਂ ਸੰਬੰਧੀ ਕੁਝ ਗੱਲਾਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ।
0: ਜੀ ਜੀ, ਜ਼ਰੂਰ ਜ਼ਰੂਰ।
1: ਕਹਿੰਦੇ ਕਿ ਸਭ ਤੋਂ ਪਹਿਲਾਂ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਵਿੱਚ ਕੀਤੇ ਗਏ ਸੁਧਾਰ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ। ਮੇਰੇ ਵੱਲੋਂ ਵਾਰ ਵਾਰ ਦਿੱਤੇ ਗਏ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੋਗਰਾਮ ਦੇ ਅੰਦਾਜ਼ ਤੇ ਪੇਸ਼ਕਾਰੀ ਵਿੱਚ ਜੋ ਸੁਧਾਰ ਕੀਤਾ ਗਿਆ ਹੈ ਉਹ ਹੁਣ ਸਪਸ਼ਟ ਤੌਰ ਤੇ ਮਹਿਸੂਸ ਹੁੰਦਾ ਹੈ। ਹੁਣ ਪ੍ਰੋਗਰਾਮ ਸੁਣਨ ਵਿੱਚ ਪਹਿਲਾਂ ਨਾਲੋਂ ਵਧੇਰੇ ਦਿਲਚਸਪੀ ਪੈਦਾ ਹੁੰਦੀ ਹੈ
0: ਜੀ।
1: ਇਸ ਸੰਬੰਧੀ ਮੇਰੀ ਇੱਕ ਹੋਰ ਬੇਨਤੀ ਹੈ ਕਿ ਸਾਰੇ ਅਨਾਊਂਸਰਾਂ ਨੂੰ ਸਪਸ਼ਟ ਤੌਰ ਤੇ ਹਦਾਇਤ ਕੀਤੀ ਜਾਵੇ ਕਿ ਇਸ ਪ੍ਰੋਗਰਾਮ ਦੀ ਮੂਲ ਭਾਵਨਾ ਨੂੰ ਕਾਇਮ ਰੱਖਿਆ ਜਾਵੇ। ਬੇਲੋੜੀਆਂ ਤੇ ਲੰਬੀਆਂ ਗੱਲਾਂ ਦੀ ਬਜਾਏ ਸਰੋਤਿਆਂ ਵੱਲੋਂ ਭੇਜੇ ਗਏ ਫਰਮਾਇਸ਼ੀ ਖਤਾਂ, ਉਹਨਾਂ ਦੀਆਂ ਭਾਵਨਾਵਾਂ ਤੇ ਫਰਮਾਇਸ਼ੀ ਕੀਤੇ ਗਏ ਗੀਤਾਂ ਨੂੰ ਤਰਜੀਹ ਦਿੱਤੀ ਜਾਵੇ। ਇਹ ਪ੍ਰੋਗਰਾਮ ਅਸਲ ਵਿੱਚ ਸਰੋਤਿਆਂ ਤੇ ਰੇਡੀਓ ਵਿਚਕਾਰ ਸਿੱਧਾ ਰਿਸ਼ਤਾ ਬਣਾਉਣ ਦਾ ਮਾਧਿਅਮ ਹੈ, ਇਸ ਲਈ ਇਸ ਦੀ ਪਹਿਚਾਣ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ
0: ਜੀ। ਆਪਾਂ ਕੋਸ਼ਿਸ਼ ਤੇ ਕੀਤੀ ਸੀ ਗੁਰਪ੍ਰੀਤ ਜੀ, ਔਰ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਸ ਕੋਸ਼ਿਸ਼ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ, ਕਿਉਂਕਿ ਜੋ ਵੀ ਸਾਡੇ ਸੁਣਨ ਵਾਲਿਆਂ ਦੇ ਸੁਨੇਹੇ ਹੁੰਦੇ ਨੇ ਪ੍ਰੋਗਰਾਮਾਂ ਦੀ ਬਿਹਤਰੀ ਦੇ ਲਈ, ਅਸੀਂ ਉਹ ਅੱਗੇ ਮੇਜ਼ਬਾਨਾਂ ਤੱਕ ਪਹੁੰਚਾ ਦਿੰਦੇ ਹਾਂ ਜੀ, ਤੇ ਉਹ ਵੀ ਚੰਗੇ ਬੱਚੇ ਬਣ ਕੇ ਉਹਦੇ ਤੇ ਅਮਲ ਕਰਦੇ ਨੇ, ਜਿਸ ਕਰਕੇ ਤੁਹਾਨੂੰ ਇਹ ਸਾਰਾ ਸੁਧਾਰ ਵੇਖਣ ਨੂੰ ਮਿਲ ਰਿਹਾ। ਹੋਰ ਵੀ ਜੇ ਕੋਈ ਕਮੀ ਪੇਸ਼ੀ ਹੈ ਨਾ ਤੇ ਉਹ ਵੀ ਦੂਰ ਹੋ ਜਾਏਗੀ, ਯਕੀਨ ਰੱਖੋ।
1: ਬਿਲਕੁਲ ਜੀ, ਮੈਂ ਲਿਖਿਆ ਨੇ ਹੋਰ ਵੀ ਬਹੁਤ ਸਾਰੀਆਂ ਹੋ ਜਾਏ ਗੱਲਾਂ
0: ਜੀ।
1: ਇਹ ਕਹਿੰਦੇ ਕਿ ਇੱਕ ਹੋਰ ਮਹੱਤਵਪੂਰਨ ਗੱਲ ਕਿ ਪ੍ਰੋਗਰਾਮਾਂ ਦੇ ਐਪ ਤੇ ਉਪਲਬਧ ਨਾ ਹੋਣ ਸੰਬੰਧੀ ਹੈ। ਪਿਛਲੇ ਹਫ਼ਤੇ 2 ਦਿਨ ਆਪ ਜੀ ਦੇ ਪ੍ਰੋਗਰਾਮ ਐਪ ਤੇ ਉਪਲਬਧ ਨਹੀਂ ਸਨ। ਇੱਕ ਨਿਯਮਤ ਸਰੋਤੇ ਵਜੋਂ ਇਹ ਗੱਲ ਕਾਫੀ ਨਿਰਾਸ਼ਾਜਨਕ ਤੇ ਤਕਲੀਫਦੇਹ ਲੱਗਦੀ ਹੈ। ਇਸ ਸੰਬੰਧੀ ਮੇਰੀ ਪਰਮਜੀਤ ਜੀ ਨੂੰ ਸੁਨੇਹਾ ਭੇਜਣਾ ਪਿਆ ਤੇ ਲਗਭਗ 2 ਦਿਨਾਂ ਬਾਅਦ ਐਪ ਮੁੜ ਚੱਲ ਸਕਿਆ। ਮੇਰੀ ਬੇਨਤੀ ਹੈ ਕਿ ਐਪ ਤੇ ਪ੍ਰੋਗਰਾਮਾਂ ਦੀ ਉਪਲਬਧਤਾ ਤੇ ਤਕਨੀਕੀ ਪ੍ਰਬੰਧ ਨੂੰ ਥੋੜਾ ਹੋਰ ਸੁਚਾਰੂ ਕੀਤਾ ਜਾਵੇ, ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸਰੋਤੇ ਆਪਣੀ ਸਹੂਲਤ ਅਨੁਸਾਰ ਬਾਅਦ ਵਿੱਚ ਪ੍ਰੋਗਰਾਮ ਸੁਣਦੇ ਨੇ। ਜੇਕਰ ਪ੍ਰੋਗਰਾਮ ਸਮੇਂ ਸਿਰ ਐਪ ਤੇ ਉਪਲਬਧ ਨਾ ਹੋਣ ਤਾਂ ਸਰੋਤਿਆਂ ਦਾ ਰੇਡੀਓ ਨਾਲ ਬਣਿਆ ਇਹ ਜੁੜਾਅ ਪ੍ਰਭਾਵਿਤ ਹੁੰਦਾ ਹੈ।
0: ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਤੇ ਯਕੀਨ ਮੰਨਿਓ ਜਦੋਂ ਤੁਸੀਂ ਪਰਮਜੀਤ ਸਿੰਘ ਹੋਰਾਂ ਨੂੰ ਇਹ ਸ਼ਿਕਾਇਤ ਕੀਤੀ ਸੀ, ਉਹਨਾਂ ਨੇ ਜਿਹੜਾ ਸਾਡਾ ਇੰਜੀਨੀਅਰਿੰਗ ਸੈਕਸ਼ਨ ਹੈ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਲੈ ਆਉਂਦੀ ਸੀ ਜੀ, ਤੇ ਅੱਗੇ ਤੋਂ ਇਦਾਂ ਦਾ ਕੁਛ ਨਾ ਹੋਵੇ, ਇਦਾਂ ਦਾ ਕੋਈ ਵੀ ਕਾਰਨ ਨਾ ਬਣੇ, ਇਹਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।
1: ਬਿਲਕੁਲ ਜੀ, ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਤੁਸੀਂ ਕਿੰਨੇ ਮਿਹਨਤ ਸਰੋਤਾ ਹੋ ਤੇ ਲਗਾਤਾਰ ਰੋਜ਼ ਵੱਖ ਵੱਖ ਪ੍ਰੋਗਰਾਮਾਂ ਨੂੰ ਐਪ ਤੇ ਸੁਣਦੇ ਹੋ
0: ਜੀ।
1: ਅੱਗੇ ਲਿਖਦੇ ਨੇ ਕਿ ਹੁਣ FM ਰੇਨਬੋ ਦੇ ਰਾਤ 9 ਤੋਂ 10 ਵਜੇ ਵਾਲੇ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੇ ਪ੍ਰੋਗਰਾਮਾਂ ਬਾਰੇ ਇੱਕ ਗੰਭੀਰ ਗੱਲ ਸਾਂਝੀ ਕਰਨਾ ਚਾਹੁੰਦਾ। ਇਸ ਸਮੇਂ ਦੌਰਾਨ ਪੰਜਾਬੀ ਗੀਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਕਈ ਵਾਰ ਤਾਂ ਪੂਰੇ 1 ਘੰਟੇ ਦੇ ਪ੍ਰੋਗਰਾਮ ਵਿੱਚ 1 ਵੀ ਪੰਜਾਬੀ ਗੀਤ ਸੁਣਨ ਨੂੰ ਨਹੀਂ ਮਿਲਦਾ। ਇਹ ਗੱਲ ਖਾਸ ਤੌਰ ਤੇ ਉਸ ਵੇਲੇ ਹੋਰ ਵੀ ਨਿਰਾਸ਼ ਕਰਦੀ ਹੈ ਜਦੋਂ ਮੈਂ ਖੁਦ ਕਈ ਵਾਰ ਪੰਜਾਬੀ ਫਿਲਮਾਂ ਦੇ ਗੀਤਾਂ ਦੀਆਂ ਫਰਮਾਇਸ਼ਾਂ ਭੇਜਦਾ ਹਾਂ
0: ਜੀ। ਸੋ ਜੀ, ਤੁਹਾਡੀ ਇਹ ਜਿਹੜੀ ਸ਼ਿਕਾਇਤ ਹੈ ਨਾ, ਇਹ ਅਸੀਂ ਪਹਿਲਾਂ ਹੀ ਜਿਹੜੇ FM ਦੇ ਇੰਚਾਰਜ ਨੇ ਅਮਨਦੇਵ ਜੋਸ਼ੀ ਜੀ ਉਹਨਾਂ ਤੱਕ ਪਹੁੰਚਾ ਚੁੱਕੇ ਹਾਂ ਜੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਦਾਂ ਦੀ ਕੋਈ ਸ਼ਿਕਾਇਤ ਸੁਣਨ ਨੂੰ ਨਹੀਂ ਮਿਲੇਗੀ, ਕਿਉਂਕਿ ਜਿਹੜਾ ਸੰਤੁਲਨ ਹੁੰਦਾ ਨਾ ਪ੍ਰੋਗਰਾਮ ਦਾ ਉਹ ਬਹੁਤ ਜ਼ਰੂਰੀ ਹੁੰਦਾ, ਤੇ ਹਿੰਦੀ ਤੇ ਪੰਜਾਬੀ ਗੀਤਾਂ ਦਾ ਸੰਤੁਲਨ ਆਉਣ ਵਾਲੇ ਦਿਨਾਂ 'ਚ ਕਾਇਮ ਰਹੇਗਾ ਇਸ

0: ਪ੍ਰੋਗਰਾਮ ਚ ਅਸੀਂ ਉਮੀਦ ਕਰਦੇ ਹਾਂ।
1: ਮਿਤੀ 9/9/2026 ਨੂੰ ਇਸੇ ਪ੍ਰੋਗਰਾਮ ਵਿਚ ਪ੍ਰੈਜੈਂਟ ਪਰਮਿੰਦਰ ਸਿੰਘ ਜੀ ਦੀ ਪੇਸ਼ਕਾਰੀ ਵੀ ਮੇਰੀ ਨਜ਼ਰ ਵਿਚ ਉਮੀਦ ਅਨੁਸਾਰ ਨਹੀਂ ਸੀ। ਉਨ੍ਹਾਂ ਵੱਲੋਂ ਬਾਰ ਬਾਰ ਇਕੋ ਸ਼ਬਦ ਤੇ ਇਕੋ ਗੱਲ ਨੂੰ ਦੁਹਰਾਇਆ ਗਿਆ ਤੇ 1.7 FM ਦਾ ਜ਼ਿਕਰ ਵੀ ਬਾਰ ਬਾਰ ਕੀਤਾ ਗਿਆ। ਇਸ ਤਰ੍ਹਾਂ ਦੀ ਦੁਹਰਾਈ ਪ੍ਰੋਗਰਾਮ ਦੀ ਪੇਸ਼ਕਾਰੀ ਨੂੰ ਕੁਝ ਹੱਦ ਤੱਕ ਬਣਾਵਟੀ ਤੇ ਬੋਝਲ ਬਣਾ ਦਿੰਦੀ ਹੈ। ਇੱਕ ਸਰੋਤੇ ਵਜੋਂ ਇਹ ਮਹਿਸੂਸ ਹੋਇਆ ਕਿ ਪ੍ਰੋਗਰਾਮ ਦੀ ਪਹਿਲਾਂ ਤੋਂ ਤਿਆਰੀ ਤੇ ਵਿਸ਼ੇ ਸੰਬੰਧੀ ਕਰ ਤਿਆਰੀ ਵੱਲ ਹੋਰ ਵੀ ਧਿਆਨ ਦਿੱਤਾ ਜਾ ਸਕਦਾ ਸੀ। ਇਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਸ ਦਿਨ ਪੂਰੇ ਪ੍ਰੋਗਰਾਮ ਵਿਚ ਇਕ ਵੀ ਪੰਜਾਬੀ ਗੀਤ ਨਹੀਂ ਸੁਣਾਇਆ ਗਿਆ। ਜਦੋਂ ਪ੍ਰੋਗਰਾਮ ਦਾ ਸਰੂਪ ਹੀ ਹਿੰਦੀ ਪੰਜਾਬੀ ਫਿਲਮੀ ਗੀਤਾਂ ਨਾਲ ਜੁੜਿਆ ਹੋਵੇ ਤਾਂ ਪੰਜਾਬੀ ਗੀਤਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਨਾ ਸਰੋਤਿਆਂ ਦੀਆਂ ਫਰਮਾਇਸ਼ਾਂ ਤੇ ਉਨ੍ਹਾਂ ਦੀ ਭਾਸ਼ਾਈ ਪਸੰਦ ਨਾਲ ਇਨਸਾਫ਼ ਨਹੀਂ ਕਰਦਾ। ਮੇਰੀ ਬੇਨਤੀ ਹੈ ਕਿ ਗੀਤਾਂ ਦੀ ਚੋਣ ਵਿਚ ਭਾਸ਼ਾਈ ਸੰਤੁਲਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
0: ਜੀ ਗੁਰਪ੍ਰੀਤ ਜੀ, ਤੁਹਾਡਾ ਇਹ ਜਿਹੜਾ ਨੁਕਤਾ ਹੈ ਨਾ, ਬਿਲਕੁਲ ਸਹੀ ਹੈ ਜੀ, ਪ੍ਰਭਾਵਸ਼ਾਲੀ ਹੈ ਤੇ ਜਿਹੜੇ ਐਫ ਐਮ ਦੇ ਪ੍ਰੋਗਰਾਮ ਇੰਚਾਰਜ ਨੇ ਇਹ ਸ਼ਿਕਾਇਤ ਉਹਨਾਂ ਤੱਕ ਜ਼ਰੂਰ ਜਾਏਗੀ ਔਰ ਜਿਹੜੇ ਵੀ ਮੇਜ਼ਬਾਨ ਨੇ ਪਰਮਿੰਦਰ ਸਿੰਘ ਉਹਨਾਂ ਨੂੰ ਵੀ ਇਹ ਹਿਦਾਇਤ ਕੀਤੀ ਜਾਏਗੀ ਕਿ ਦੁਹਰਾਅ ਨਾ ਕੀਤਾ ਜਾਵੇ ਔਰ ਪ੍ਰੋਗਰਾਮ ਨੂੰ ਦਿਲਚਸਪ ਬਣਾਇਆ ਜਾਵੇ ਤਾਂ ਹੀ ਇਹ ਜਿਹੜੀ ਆਕਾਸ਼ਵਾਣੀ ਜਲੰਧਰ ਨੂੰ ਸੁਣਨ ਦੀ ਤੁਹਾਡੀ ਚੰਗੀ ਆਦਤ ਹੈ ਇਹ ਬਰਕਰਾਰ ਰਹਿ ਸਕਦੀ ਹੈ ਜੀ।
1: ਅੱਗੇ ਲਿਖਦੇ ਨੇ ਜੀ, ਮਿਤੀ 8 ਸਤੰਬਰ ਦੇ ਸਵੇਰ ਵਾਲੇ ਪ੍ਰੋਗਰਾਮ ਵਿਚ ਪੂਜਾ ਹਾਂਡਾ ਜੀ ਵੱਲੋਂ ਡਾਕਟਰ ਸਾਹਿਬ ਨਾਲ ਕਰਵਾਈ ਗਈ ਮੁਲਾਕਾਤ ਬਹੁਤ ਵਧੀਆ ਰਹੀ। ਇਸੇ ਦਿਨ ਸਾਖਰਤਾ ਦਿਵਸ ਦੇ ਸੰਬੰਧ ਵਿਚ ਇਕ ਪ੍ਰਿੰਸੀਪਲ ਸਾਹਿਬ ਨਾਲ ਕੀਤੀ ਗੱਲਬਾਤ ਵੀ ਜਾਣਕਾਰੀ ਭਰਪੂਰ ਸੀ ਤੇ ਪ੍ਰਭਾਵਸ਼ਾਲੀ ਸੀ। ਅਜਿਹੇ ਵਿਸ਼ਿਆਂ ਤੇ ਗੱਲਬਾਤ ਰੇਡੀਓ ਪ੍ਰੋਗਰਾਮਾਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਹੀ ਰਹਿਣ ਦਿੰਦੀ, ਸਗੋਂ ਸਰੋਤਿਆਂ ਨੂੰ ਸਮਾਜਿਕ ਤੇ ਗਿਆਨ ਵਰਧਕ ਜਾਣਕਾਰੀ ਵੀ ਪ੍ਰਦਾਨ ਕਰਦੀ ਏ। ਪਰ ਨਾਲ ਹੀ ਪੂਜਾ ਹਾਂਡਾ ਜੀ ਦੇ ਪੰਜਾਬੀ ਉਚਾਰਨ ਵੱਲ ਵੀ ਕੁਝ ਗੱਲਾਂ ਧਿਆਨ ਦੇਣ ਦੀ ਲੋੜ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਹੈ।
0: ਜੀ ਕਿਹੜੀਆਂ ਚੀਜ਼ਾਂ, ਕਿਹੜੀਆਂ ਗੱਲਾਂ ਨੇ ਪੂਨਮ ਜੀ ਜਿਸ ਬਾਰੇ ਇਹਨਾਂ ਨੇ ਧਿਆਨ ਦਵਾਇਆ?
1: ਬਿਲਕੁਲ ਜੀ, ਇਹਨਾਂ ਨੇ ਲਿਖਿਆ ਹੈ ਕਿ ਉਦਾਹਰਣ ਵਜੋਂ ਆਕਾਸ਼ਵਾਣੀ ਨੂੰ ਆਕਾਸ਼ਵਾਣੀ, ਸੁਣ ਨੂੰ ਸੁਣ, ਮਤਲਬ ਇਹੋ ਜਿਹੀਆਂ ਕਈ ਗਲਤੀਆਂ ਇਹਨਾਂ ਨੇ ਲਿਖੀਆਂ ਨੇ। ਬਿਲਕੁਲ ਜੀ, ਤੁਸੀਂ ਧਿਆਨ ਵਿਚ ਲਿਆਂਦੀਆਂ ਨੇ ਤੇ ਅਸੀਂ ਉਹਨਾਂ ਤੱਕ ਇਹ ਤੁਹਾਡੀ ਗੱਲ ਜ਼ਰੂਰ ਪਹੁੰਚਾ ਦੇਵਾਂਗੇ।
0: ਜੀ ਜੀ।
1: ਅੱਗੇ ਲਿਖਦੇ ਨੇ ਕਿ ਇਹ ਗੱਲ ਕਿਸੇ ਵਿਅਕਤੀ ਦੀ ਆਲੋਚਨਾ ਕਰਨ ਦੇ ਲਈ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਤੇ ਰੇਡੀਓ ਦੀ ਪੇਸ਼ੇਵਰ ਜ਼ਿੰਮੇਵਾਰੀ ਦੇ ਮੱਦੇਨਜ਼ਰ ਕਹੀ ਜਾ ਰਹੀ ਹੈ। ਜੇਕਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨਾਲ ਜੁੜਿਆ ਰੇਡੀਓ ਮੰਚ ਹੀ ਸ਼ਬਦਾਂ ਦੇ ਉਚਾਰਨ ਵਿਚ ਵਾਰ ਵਾਰ ਗਲਤੀਆਂ ਕਰੇਗਾ ਤਾਂ ਫਿਰ ਹੋਰ ਰੇਡੀਓ ਸਟੇਸ਼ਨਾਂ ਤੋਂ ਪੰਜਾਬੀ ਦੀ ਸ਼ੁੱਧਤਾ ਦੀ ਉਮੀਦ ਕਰਨਾ ਵੀ ਔਖਾ ਹੋ ਜਾਏਗਾ। ਇਸ ਲਈ ਮੇਰੀ ਬੇਨਤੀ ਹੈ ਕਿ ਅਨਾਊਂਸਰਾਂ ਲਈ ਉਚਾਰਨ, ਸ਼ਬਦ ਚੋਣ ਤੇ ਪੇਸ਼ਕਾਰੀ ਸੰਬੰਧੀ ਸਮੇਂ ਸਮੇਂ ਤੇ ਛੋਟੀਆਂ ਅਭਿਆਸ ਬੈਠਕਾਂ ਜਾਂ ਤਿਆਰੀ ਸੈਸ਼ਨ ਜ਼ਰੂਰ ਕਰਵਾਏ ਜਾਣ।
0: ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਆਪਾਂ ਇਹ ਕਰਦੇ ਵੀ ਹਾਂ ਪਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮੇਂ 'ਚ ਜਿਹੜਾ ਪ੍ਰਸਾਰਣ ਦਾ ਸਮਾਂ ਦੌਰ ਹੈ ਉਹ ਬਹੁਤ ਜ਼ਿਆਦਾ ਹੈ, ਕੁਆਂਟਿਟੀ ਬਹੁਤ ਜ਼ਿਆਦਾ ਹੋ ਗਈ ਹੈ, ਉਹਦੇ 'ਚ ਕਈ ਵਾਰ ਮਿਆਰ ਨੂੰ ਕਾਇਮ ਰੱਖਣਾ ਔਖਾ ਹੋ ਜਾਂਦਾ। ਸੋ ਪੂਰਨ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਪ੍ਰਸਾਰਣ ਹੈ ਸਾਡਾ ਉਹ ਮਿਆਰੀ ਰਹੇ ਔਰ ਵਧੀਆ ਰਹੇ।
1: ਕਹਿੰਦੇ ਕਿ ਇੱਕ ਚੰਗਾ ਰੇਡੀਓ ਅਨਾਊਂਸਰ ਸਿਰਫ ਮਾਈਕ ਦੇ ਸਾਹਮਣੇ ਬੋਲਣ ਵਾਲਾ ਵਿਅਕਤੀ ਨਹੀਂ ਹੁੰਦਾ, ਉਹ ਭਾਸ਼ਾ, ਆਵਾਜ਼, ਉਚਾਰਨ, ਜਾਣਕਾਰੀ, ਸਮੇਂ ਦੀ ਪਾਬੰਦੀ ਤੇ ਸਰੋਤਿਆਂ ਦੀ ਪਸੰਦ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ। ਇਸ ਲਈ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵਿਸ਼ੇ ਦੀ ਤਿਆਰੀ, ਮਹੱਤਵਪੂਰਨ ਸ਼ਬਦਾਂ ਦੇ ਸਹੀ ਉਚਾਰਨ ਤੇ ਗੀਤਾਂ ਦੀ ਚੋਣ ਵੱਲ ਥੋੜਾ ਵਧੇਰੇ ਧਿਆਨ ਪ੍ਰੋਗਰਾਮ ਦੀ ਗੁਣਵੱਤਾ ਵਿਚ ਵੱਡਾ ਫਰਕ ਲਿਆ ਸਕਦਾ ਹੈ। ਇੱਕ ਸਰੋਤੇ ਵਜੋਂ ਮੇਰਾ ਮਕਸਦ ਕਿਸੇ ਅਨਾਊਂਸਰ ਜਾਂ ਪ੍ਰੋਗਰਾਮ ਨਾਲ ਜੁੜੇ ਕਿਸੇ ਵਿਅਕਤੀ ਦੀ ਨਿੱਜੀ ਆਲੋਚਨਾ ਕਰਨਾ ਨਹੀਂ ਹੈ। ਮੈਂ ਤਾਂ ਸਿਰਫ਼ ਇਹ ਚਾਹੁੰਦਾ ਕਿ ਜਿਨ੍ਹਾਂ ਰੇਡੀਓ ਪ੍ਰੋਗਰਾਮਾਂ ਨਾਲ ਅਸੀਂ ਸਾਲਾਂ ਤੋਂ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਾਂ ਉਹ ਹੋਰ ਵੀ ਵਧੀਆ, ਸੁਚੱਜੇ, ਜਾਣਕਾਰੀ ਭਰਪੂਰ ਤੇ ਸਰੋਤਾ ਕੇਂਦਰਿਤ ਬਣਨ। ਬਾਕੀ ਗੱਲਾਂ ਕਹਿੰਦੇ ਅਗਲੇ ਹਫ਼ਤੇ ਕਰਾਂਗਾ। ਉਮੀਦ ਹੈ ਕਿ ਮੇਰੇ ਵੱਲੋਂ ਉਠਾਏ ਗਏ ਇਹਨਾਂ ਨੁਕਤਿਆਂ ਨੂੰ ਇੱਕ ਸਰੋਤੇ ਦੀ ਰਚਨਾਤਮਕ ਰਾਏ ਵਜੋਂ ਲੈਂਦਿਆਂ ਹੋਇਆਂ ਇਹਨਾਂ ਦੀ ਪੜਚੋਲ ਕਰੋਗੇ ਜਿੱਥੇ ਲੋੜ ਮਹਿਸੂਸ ਹੋਏਗੀ ਤੇ ਭਾਸ਼ਾ ਉਚਾਰਨ ਗੀਤਾਂ ਦੀ ਚੋਣ ਤਕਨੀਕੀ ਪ੍ਰਬੰਧ ਵਿੱਚ ਹੋਰ ਸੁਧਾਰ ਕਰਨ ਲਈ ਲੋੜੀਂਦੇ ਕਦਮ ਜ਼ਰੂਰ ਚੁੱਕੋਗੇ।
0: ਜੀ ਗੁਰਪ੍ਰੀਤ ਸਿੰਘ ਤੰਗੋਰੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਲਈ। ਔਰ ਪੂਨਮ, ਮੈਨੂੰ ਇਦਾਂ ਲੱਗ ਰਿਹਾ ਸੀ ਕਿ ਗੁਰਪ੍ਰੀਤ ਸਿੰਘ ਤੰਗੋਰੀ ਹੋਰਾਂ ਦਾ ਜਿਹੜਾ ਇਹ ਖਤ ਹੈ ਨਾ, ਇਹ ਜਿੱਦਾਂ ਅਸੀਂ ਆਈਨੇ ਦੇ ਸਾਹਮਣੇ ਖੜੇ ਹੋਈਏ ਤੇ ਆਪਣੇ ਲਿਬਾਸ ਬਾਰੇ ਸਾਨੂੰ ਪਤਾ ਲੱਗਦਾ ਹੈ ਕਿ ਕਿਤੇ ਮੈਲਾ ਤੇ ਨਹੀਂ, ਦਾਗ ਤੇ ਨਹੀਂ। ਸੋ ਇਹਨਾਂ ਦੇ ਜਿਹੜੇ ਅਲਫਾਜ਼, ਇਹਨਾਂ ਦੇ ਅੱਖਰ ਸੀ ਨਾ, ਉਹ ਆਈਨੇ ਦੀ ਤਰ੍ਹਾਂ ਸੀ ਜਿਹਦੇ 'ਚ ਅਸੀਂ ਆਪਣੇ ਪ੍ਰਸਾਰਣ ਦਾ ਅਕਸ ਵੇਖ ਰਹੇ ਸੀ।
1: ਕੀ ਬਾਤ ਹੈ ਜੀ, ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਤੁਸੀਂ,
0: ਹੈ ਨਾ। ਔਰ ਜਿੱਥੇ ਜਿੱਥੇ ਵੀ ਕੋਈ ਮੈਲ, ਦਾਗ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ
1: ਜੀ।
0: ਲਓ ਜੀ, ਸੁਭਾਸ਼ ਗੋਦਾਰਾ ਸਾਡੇ ਕੋਲ ਆਏ ਨੇ ਪਿੰਡ ਹੀਰਾਂ ਵਾਲੀ ਫਾਜ਼ਿਲਕਾ ਤੋਂ, ਨਾਲ ਇਹਨਾਂ ਦੇ ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰੇਣਵਾ ਤੇ ਹਜ਼ਾਰੀ ਲਾਲ ਸ਼ਰਮਾ ਵੀ ਨੇ
1: ਜੀ।
0: ਕਹਿੰਦੇ ਨੇ 8 ਤਰੀਕ ਨੂੰ ਸਵੇਰੇ 7:30 ਐਫ ਐਮ ਰੇਨਬੋ ਜਲੰਧਰ ਤੇ ਗੁੱਡ ਮਾਰਨਿੰਗ ਸੁਣਿਆ। ਆਰ ਜੇ ਅੰਜਲੀ ਜੀ ਨੇ ਡਾਕਟਰ ਰਣਜੀਤ ਸਿੰਘ ਦੇ ਨਾਲ ਖੇਤੀ ਮੁਲਾਕਾਤ ਬਹੁਤ ਹੀ ਵਧੀਆ ਕੀਤੀ। ਇਸੇ ਦਿਨ ਪ੍ਰੋਗਰਾਮ ਵਾਸਤੇ ਵਿਹੜੇ ਵਿਚ ਪੂਨਮ ਹੋਰਾਂ ਨੇ ਸਾਖਰਤਾ ਤੇ ਸਿੱਖਿਆ ਬਾਰੇ ਡਾਕਟਰ ਸੁਰਜੀਤ ਲਾਲ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਉਹ ਬਹੁਤ ਵਧੀਆ ਸੀ।
1: ਸ਼ੁਕਰੀਆ ਜੀ।
0: 8 ਤਰੀਕ ਨੂੰ ਦੁਪਹਿਰੇ 1 ਵਜੇ ਤੋਂ 2 ਵਜੇ ਤੱਕ ਐਫ ਐਮ ਰੇਨਬੋ ਜਲੰਧਰ ਤੇ ਮਿਡ ਡੇ ਮੈਲੇਡੀਜ਼ ਵਿਚ ਆਰ ਜੇ ਰਿਚਾ ਜੀ ਨੇ ਆਸ਼ਾ ਭੋਂਸਲੇ ਸਪੈਸ਼ਲ ਵਿਚ ਉਨ੍ਹਾਂ ਦੇ ਹੀ ਫਿਲਮੀ ਗੀਤ ਸੁਣਾਏ, ਬਹੁਤ ਵਧੀਆ ਲੱਗੇ। ਇਸੇ ਦਿਨ

0: ਰਾਤੀਂ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿਚ ਗੋਲਾ ਸੁੱਟਣ ਵਾਲੇ ਪਦਮ ਸ਼੍ਰੀ ਬਹਾਦਰ ਸਿੰਘ ਤੇ ਫੀਚਰ ਸੁਣਾਇਆ ਗਿਆ। 9 ਤਰੀਕ ਨੂੰ ਸ਼ਾਮੀ ਯੁਵਾਣੀ ਪ੍ਰੋਗਰਾਮ ਚ ਆਰਜੇ ਰਿਤਿਕਾ ਜੀ ਨੇ ਮਨਦੀਪ ਕੌਰ ਐਕਟਰੈਸ ਨਾਲ ਮੁਲਾਕਾਤ ਕੀਤੀ, ਸਾਨੂੰ ਬਹੁਤ ਪਸੰਦ ਆਈ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਸੁਭਾਸ਼ ਗੁਦਾਰਾ ਜੀ, ਤੁਸੀਂ ਅਕਸਰ ਸਾਡੀ ਤਾਰੀਫ ਕਰਦੇ ਹੋ ਤੇ ਹੌਸਲਾ ਅਫਜ਼ਾਈ ਕਰਦੇ ਹੋ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਬਾਕੀ ਅੱਗੇ ਇਹਨਾਂ ਨੇ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ ਵਾਸਤੇ ਵਿਹੜੇ ਤੇ ਰਾਤ ਦੀ ਸਭਾ ਚ ਐਫ ਐਮ ਰੇਨਬੋ ਜਲੰਧਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੀ ਤਾਰੀਫ ਕੀਤੀ ਹੈ ਜੀ।
1: ਯਾਨੀ ਕਿ ਇਹ ਸਾਰੇ ਪ੍ਰੋਗਰਾਮ ਸੁਣਦੇ ਨੇ, ਚਾਹੇ ਯੁਵਾਣੀ ਹੈ ਚਾਹੇ ਖੇਡ ਸੰਸਾਰ ਹੈ, ਸਾਰੇ ਪ੍ਰੋਗਰਾਮਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ। ਸ਼ੁਕਰੀਆ ਜੀ ਸੁਣਨ ਦੇ ਲਈ ਤੇ ਖਤ ਲਿਖਣ ਦੇ ਲਈ। ਅਗਲਾ ਈਮੇਲ ਹੁਣ ਸਾਡੇ ਕੋਲ ਹੈ ਜੀ ਜਗਦੀਸ਼ ਸਿੰਘ ਮਠਾੜੂ ਹੁਣਾਂ ਦਾ
0: ਜੀ,
1: ਮੋਗਾ ਤੋਂ ਉਹਨਾਂ ਨੇ ਭੇਜਿਆ ਹੈ। ਕਹਿੰਦੇ ਕਿ ਆਕਾਸ਼ਵਾਣੀ ਦੇ ਸਾਰੇ ਸਿਲਸਿਲੇ ਬਹੁਤ ਵਧੀਆ ਚੱਲ ਰਹੇ ਨੇ, ਜਿੱਥੇ ਲਾਈਵ ਗੁਰਬਾਣੀ ਤਨ ਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ, ਉੱਥੇ ਦਿਹਾਤੀ ਪ੍ਰੋਗਰਾਮ ਆਪਣਾ ਰੋਲ ਬਹੁਤ ਸੋਹਣੇ ਤਰੀਕੇ ਨਾਲ ਨਿਭਾ ਰਿਹਾ ਹੈ। ਵਸਦੇ ਬੜੇ ਰੰਗਲੀ ਧਰਤੀ ਫੌਜੀ ਨਾਲ ਹੀ ਸਰੋਤਿਆਂ ਦੀ ਹਿੰਦੀ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਬਹੁਤ ਸੋਹਣੇ ਚੱਲ ਰਹੇ ਨੇ। ਇੱਕ ਬੇਨਤੀ ਹੈ ਕਿ ਕੀ ਹਫ਼ਤੇ ਵਿੱਚ ਕੋਈ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਜਾ ਸਕਦਾ, ਜਿਵੇਂ ਕੁਝ ਸਮਾਂ ਪਹਿਲਾਂ ਦੇਸ਼ ਪੰਜਾਬ ਵਿੱਚ ਅੱਜ ਦਾ ਖਤ

0: ਤਾਂ ਰਾਬਤਾ ਕੁਝ ਸੁਣੀਆਂ ਕੁਝ ਕਹੀਏ ਸਰੋਤਿਆਂ ਦੇ ਖਤਾਂ ਰਾਹੀਂ ਚੱਲਦੇ ਸਨ। ਹੁਣ ਤਾਂ ਕਹਿੰਦੇ ਇੰਟਰਨੈਟ ਦਾ ਜ਼ਮਾਨਾ ਹੈ, ਈਮੇਲ ਦੇ ਰਾਹੀਂ ਵੀ ਇਹ ਬਹੁਤ ਆਸਾਨੀ ਨਾਲ ਹੋ ਸਕਦਾ ਹੈ ਜੀ।
1: ਜੀ ਵੈਸੇ ਜੀ, ਐਫ ਐਮ ਰੇਨਬੋ ਤੇ ਸਾਡਾ ਸਵੇਰੇ ਦਿਲ ਆਪਣਾ ਪੰਜਾਬੀ ਨਾਮ ਤੇ ਪ੍ਰੋਗਰਾਮ ਇਸੇ ਤਰ੍ਹਾਂ ਦੀ ਨੋਈਅਤ ਦਾ ਹੀ ਹੈ, ਜਿਹਦੇ ਚ ਤੁਸੀਂ ਆਪਣੀਆਂ ਸਾਊਂਡ ਫਾਈਲਾਂ ਵੀ ਭੇਜਦੇ ਹੋ, ਸ਼ੇਰੋ ਸ਼ਾਇਰੀ ਵੀ ਹੁੰਦੀ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ ਜੇ ਜਲੰਧਰ ਤੋਂ ਦੂਰ ਵੀ ਰਹਿੰਦੇ ਹੋ, ਤੇ ਐਫ ਐਮ ਰੇਨਬੋ ਦੀ ਐਪ ਤੋਂ ਸਾਡਾ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਜੀ।
0: ਬਿਲਕੁਲ ਜੀ, ਬਾਕੀ ਤੁਹਾਡਾ ਸੁਝਾਅ ਜੋ ਹੈ ਉਹ ਬਹੁਤ ਵਧੀਆ ਸੁਝਾਅ ਹੈ, ਇਸ ਤੇ ਜ਼ਰੂਰ ਗੌਰ ਕੀਤਾ ਜਾਏਗਾ। ਬਹੁਤ ਬਹੁਤ ਸ਼ੁਕਰੀਆ ਜੀ ਈਮੇਲ ਭੇਜਣ ਲਈ।
1: ਅਗਲੀ ਈਮੇਲ ਹੈ ਜੀ ਸਾਡੇ ਕੋਲ ਪਿੰਡ ਢਾਣੀ ਲਾਲ ਖਾਂ ਨੌਹਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੂ ਤੇ ਵਿਨੋਦ ਖਾਨ ਦੀ। ਬਸ ਇਹਨਾਂ ਨੇ ਇੰਨਾ ਹੀ ਲਿਖਿਆ ਜੀ ਮੇਲ ਚ ਕਿ ਤੁਹਾਡੀ ਚਿੱਠੀ ਮਿਲੀ ਸਾਨੂੰ ਚੰਗਾ ਲੱਗਦਾ ਤੇ ਅੱਜ ਕੱਲ ਤੁਹਾਡਾ ਫੋਨ ਠੀਕ ਕੰਮ ਨਹੀਂ ਕਰ ਰਿਹਾ, ਹੈਲੋ ਫਰਮਾਇਸ਼ ਚ ਸਾਡਾ ਫੋਨ ਨਹੀਂ ਲੱਗ ਰਿਹਾ, ਸਾਡਾ ਇਹ ਸੁਨੇਹਾ ਪਹੁੰਚਾ ਦਿਓ।
0: ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਨਾ ਵੀਰੇਂਦਰ ਜੀ ਬਹੁਤ ਹਫ਼ਤੇ ਹੋ ਗਏ ਇਹੀ ਚਿੱਠੀ ਭੇਜ ਰਹੇ ਨੇ, ਜਦਕਿ ਇਹੋ ਜੀ ਸ਼ਿਕਾਇਤ ਬਾਕੀ ਸਰੋਤਿਆਂ ਵੱਲੋਂ ਨਹੀਂ ਆ ਰਹੀ
1: ਜੀ।
0: ਪਰ ਇਹਨਾਂ ਦਾ ਜੋ ਖਾਤਾ ਹੈ ਨਾ, ਹਰ ਵਾਰੀ ਇੱਕੋ ਹੀ ਗੱਲ ਕਰਦਾ ਹੈ ਕਿ ਸਾਡਾ ਫੋਨ ਨਹੀਂ ਲੱਗਦਾ ਜਾਂ ਫਿਰ ਫੋਨ ਖਰਾਬ ਰਹਿੰਦਾ, ਜਦਕਿ ਅਜਿਹੀ ਕੋਈ ਗੱਲ ਨਹੀਂ ਹੈ, ਫੋਨ ਲਗਾਤਾਰ ਚੱਲ ਰਿਹਾ ਹੈ ਤੇ ਸਰੋਤਿਆਂ ਦੇ ਫੋਨ ਵੀ ਸ਼ਾਮਿਲ ਹੁੰਦੇ ਨੇ। ਹਾਂ, ਕਈ ਵਾਰੀ ਇੰਝ ਹੋ ਜਾਂਦਾ ਕਿ ਲੰਬੇ ਸਮੇਂ ਦੇ ਲਈ ਕਿਸੇ ਸਰੋਤੇ ਤੱਕ ਫੋਨ ਪ੍ਰੋਗਰਾਮ ਚ ਸ਼ਾਮਿਲ ਹੋ ਹੀ ਨਹੀਂ ਪਾਉਂਦਾ
1: ਜੀ। ਔਰ ਇਦਾਂ ਵੀ ਹੋ ਸਕਦਾ ਕਿ ਜਿਸ ਇਲਾਕੇ ਚ ਹੈ ਨੇ ਉੱਥੇ ਕਿਤੇ ਨੈਟਵਰਕ ਕਮਜ਼ੋਰ ਹੋਵੇ, ਜਿਸ ਕਰਕੇ ਸਾਡੇ ਤੱਕ ਇਹਨਾਂ ਦਾ ਨੈਟਵਰਕ ਪਹੁੰਚ ਨਾ ਰਿਹਾ ਹੋਵੇ
0: ਜੀ। ਇੰਨੇ ਲੰਬੇ ਸਮੇਂ ਲਈ ਫੋਨ ਖਰਾਬ ਹੋਵੇ ਇਹ ਨਹੀਂ ਹੋ ਸਕਦਾ ਜੀ। ਤੇ ਤੁਸੀਂ ਪ੍ਰੋਗਰਾਮ ਚ ਫੋਨ ਮਿਲਾਓ, ਲਗਾਤਾਰ ਮਿਹਨਤ ਦੇ ਨਾਲ ਜ਼ਰੂਰ ਮਿਲੇਗਾ ਜੀ ਫੋਨ। ਸਾਡੇ ਲਈ ਸਭ ਸਰੋਤੇ ਬਰਾਬਰ ਨੇ ਤੇ ਅਸੀਂ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ
1: ਜੀ।
0: ਅਗਲਾ ਈਮੇਲ ਹੈ ਜੀ ਰਮਨ ਵਰਮਾ ਹੁਣਾਂ ਦਾ, ਇਹਨਾਂ ਨੇ ਇਹ ਈਮੇਲ ਭੇਜਿਆ ਜੀ ਬੁਰਜ ਹਨੂਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ
1: ਜੀ।
0: ਨਾਲ ਨੇ ਇਹਨਾਂ ਦੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਤੇ ਡਾਕਟਰ ਮਦਨ ਲਾਲ ਵਰਮਾ। ਕਹਿੰਦੇ ਕਿ ਮਹਿਕ ਪੰਜਾਬ ਦੇ ਪ੍ਰੋਗਰਾਮ ਦੌਰਾਨ ਪੂਜਾ ਹੰਡਾ ਮੈਡਮ ਜੀ ਨੇ ਆਸ਼ਾ ਜੀ ਦੇ ਗਾਏ ਗੀਤ ਸੁਣਵਾਏ, ਨਾਲ ਹੀ ਆਸ਼ਾ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦੀ ਸਾਂਝ ਵੀ ਪਾਈ
1: ਜੀ।
0: ਪੰਜਾਬੀ ਨਾਟਕ ਸੁਣੇ ਸੋਮਵਾਰ ਨੂੰ, ਇਹ ਵੀ ਇਤਿਹਾਸ ਹੈ। ਤੇ ਦੂਜੇ ਪੰਜਾਬੀ ਨਾਟਕ ਸਾਧਨਾ ਬਹੁਤ ਵਧੀਆ ਲੱਗਾ ਜੀ ਨਾਟਕ। ਉਮਰਾਂ ਦੇ ਪੈਂਡੇ ਪਰਮਜੀਤ ਕੌਰ ਜੀ ਦੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗੀ ਇਹਨਾਂ ਨੂੰ। ਰਚਨੀ ਵਾਲਿਆਂ ਦੀ ਕਵਿਤਾ ਪਾਠ ਸੁਣੇ, ਬਹੁਤ ਵਧੀਆ ਲੱਗਾ। ਮੇਰੀ ਕਲਮ ਤਹਿਤ ਜਨ ਧਨ ਯੋਜਨਾ ਤਹਿਤ ਬਹੁਤ ਹੀ ਵਧੀਆ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ, ਖਾਤੇ ਬਾਰੇ ਬਹੁਤ ਚੰਗੀ ਜਾਣਕਾਰੀ ਸੀ ਮੋਹਨ ਮੋਦੀ ਜੀ ਨੇ ਦਿੱਤੀ, ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਸੀ। ਮਿੱਠਾ ਸਿੰਘ ਜੀ ਦੇ ਲੋਕ ਗੀਤ ਸੁਣੇ, ਬਹੁਤ ਚੰਗੇ ਲੱਗੇ ਰੰਗਲੀ ਧਰਤੀ ਪ੍ਰੋਗਰਾਮ ਚ। ਬਾਕੀ ਕਹਿੰਦੇ ਆਪ ਜੀ ਦੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਜਾਣਕਾਰੀ ਭਰਪੂਰ ਹੁੰਦੇ ਨੇ, ਇਸ ਲਈ ਸਾਰੇ ਆਕਾਸ਼ਵਾਣੀ ਜਲੰਧਰ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜਿਸ ਤਰ੍ਹਾਂ ਨਾਲ ਇਹ ਤਫਸੀਲੀ ਈਮੇਲ ਸਾਡੇ ਤੱਕ ਪਹੁੰਚਾਈ ਹੈ ਨਾ, ਇਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਹਰ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਦੇ ਹੋ ਔਰ ਉਸ ਪ੍ਰੋਗਰਾਮ ਨੂੰ ਸੁਣ ਕੇ ਉਸ ਬਾਰੇ ਆਪਣੀ ਰਾਏ ਵੀ ਸਾਡੇ ਤੱਕ ਭੇਜਦੇ ਹੋ। ਸੋ ਪੂਨਮ, ਦੇਖੋ ਕਿੰਨਾ ਸਮਾਂ ਚਾਹੀਦਾ ਹੁੰਦਾ ਹੈ ਕਿ ਪਹਿਲਾਂ ਪ੍ਰੋਗਰਾਮ ਨੂੰ ਸੁਣਨਾ, ਫਿਰ ਉਹਨੂੰ ਮਹਿਸੂਸ ਕਰਨਾ, ਫਿਰ ਉਹਦੇ ਬਾਰੇ ਆਪਣੇ ਜਜ਼ਬਾਤ ਬਿਆਨ ਕਰਨੇ, ਮੇਲ ਕਰਨੀ। ਸੋ ਇੱਥੋਂ ਪਤਾ ਲੱਗਦਾ ਜੀ ਕਿ ਆਕਾਸ਼ਵਾਣੀ ਜਲੰਧਰ ਨਾਲ ਕਿੰਨੀ ਮੁਹੱਬਤ ਕਰਦੇ ਨੇ।
0: ਬਿਲਕੁਲ ਜੀ, ਜੋ ਸਰੋਤੇ ਖਤ ਲਿਖਦੇ ਨੇ ਸਾਨੂੰ, ਉਹ ਤਾਂ ਬੜੇ ਸਾਲਾਂ ਤੋਂ ਖਤ ਲਿਖ ਹੀ ਰਹੇ ਨੇ, ਹੁਣ ਈਮੇਲ ਦੇ ਵਿੱਚ ਵੀ ਬਹੁਤ ਇਜ਼ਾਫਾ ਹੋ ਰਿਹਾ, ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਸਰੋਤੇ ਸਾਰੇ ਪ੍ਰੋਗਰਾਮ ਸੁਣ ਕੇ ਉਸ ਦੇ ਵਿੱਚ ਉਹਨਾਂ ਨੂੰ ਜੋ ਚੰਗਾ ਲੱਗਦਾ ਉਸਦੀ ਤਾਰੀਫ ਕਰਦੇ ਨੇ, ਤੇ ਜੋ ਉਹਨਾਂ ਨੂੰ ਪਸੰਦ ਨਹੀਂ ਹੁੰਦਾ ਉਸ ਲਈ ਬਹੁਤ ਹੀ ਉਸਾਰੂ ਇੱਕ ਸੁਝਾਅ ਵੀ ਭੇਜਦੇ ਨੇ ਸਾਨੂੰ
1: ਜੀ। ਵੇਖੋ, ਬਦਲਦੇ ਵਕਤ ਦੇ ਨਾਲ ਟੈਕਨੋਲੋਜੀ, ਸਾਧਨ, ਤਰੀਕੇ ਸਾਰਾ ਕੁਝ ਬਦਲ ਗਿਆ, ਪਰ ਜੋ ਸਰੋਤਿਆਂ ਦੇ ਜਜ਼ਬਾਤ ਨੇ ਆਕਾਸ਼ਵਾਣੀ ਜਲੰਧਰ ਦੇ ਪ੍ਰਤੀ ਉਹ ਨਹੀਂ ਬਦਲੇ, ਉਸੇ ਤਰ੍ਹਾਂ ਹੀ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ, ਤੇ ਜੋ ਲੋਕ ਕਹਿੰਦੇ ਨੇ ਨਾ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਖਤ ਕੌਣ ਲਿਖਦਾ ਹੈ, ਤਾਂ ਉਹ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਨੂੰ ਜ਼ਰੂਰ ਸੁਣੇ ਤੇ ਉਹਨਾਂ ਖਤਾਂ ਨੂੰ ਜੇਕਰ ਦੇਖੇ ਨਾ, ਤਾਂ ਉਹ ਬਿਲਕੁਲ ਇਸ ਗੱਲ ਨੂੰ ਮੰਨਣ ਦੇ ਲਈ ਮਜਬੂਰ ਹੋ ਜਾਏਗਾ ਕਿ ਅੱਜ ਵੀ ਸਰੋਤੇ ਖਤ ਲਿਖਦੇ ਨੇ ਤੇ ਖਤਾਂ ਦਾ ਜ਼ਮਾਨਾ ਸਾਡੇ ਲਈ ਤਾਂ ਬਿਲਕੁਲ ਨਹੀਂ ਗਿਆ ਜੀ।
1: ਜੀ, ਔਰ ਪੂਨਮ, ਬਹੁਤ ਸਾਰੇ ਜਿਹੜੇ ਸੁਣਨ ਵਾਲੇ ਨੇ ਨਾ, ਉਹਨਾਂ ਨੇ ਹੋ ਸਕਦਾ ਕਿ ਪ੍ਰੋਗਰਾਮ ਪਹਿਲੀ ਵਾਰ ਸੁਣਿਆ ਹੋਵੇ ਤੇ ਉਹਨਾਂ ਦੇ ਮਨ ਵਿੱਚ ਆ ਰਿਹਾ ਹੋਵੇ ਕਿ ਅਸੀਂ ਵੀ ਤੁਹਾਨੂੰ ਖਤ ਲਿਖਣਾ
0: ਜੀ,
1: ਪਰ ਪਤਾ ਤੇ ਦੱਸੋ
0: ਜੀ। ਜੇਕਰ ਤੁਸੀਂ ਈਮੇਲ ਸਾਨੂੰ ਲਿਖਣਾ ਚਾਹੁੰਦੇ ਹੋ ਤਾਂ ਈਮੇਲ ਦਾ ਪਤਾ ਹੈ ਜੀ tcmjalandhar@gmail.com।
1: ਤੇ ਜੇ ਖਤ ਲਿਖਣਾ ਚਾਹੋ ਤੇ ਸਾਨੂੰ ਇਸ ਪਤੇ ਤੇ ਖਤ ਲਿਖੋ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001।
0: ਸੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜੋ ਖਤ ਸਨ ਅਸੀਂ ਸਾਰੇ ਸ਼ਾਮਿਲ ਕਰ ਲਏ ਨੇ, ਕੋਈ ਵੀ ਖਤ ਸਾਡੇ ਕੋਲ ਨਹੀਂ ਬਚਿਆ। ਅਗਲੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਕਿ ਹੋਰ ਵੀ ਜ਼ਿਆਦਾ ਖਤ ਤੁਹਾਡੇ ਆਉਣਗੇ, ਹੋਰ ਵੀ ਜ਼ਿਆਦਾ ਈਮੇਲਸ ਆਉਣਗੀਆਂ। ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਰੇ ਖਤ, ਸਾਰੇ ਈਮੇਲ ਜ਼ਰੂਰ ਸ਼ਾਮਿਲ ਕਰੀਏ।
1: ਸੋ ਜੀ, ਇਸ ਵਾਅਦੇ ਨਾਲ ਕਿ ਅਗਲੇ ਹਫ਼ਤੇ ਫੇਰ ਤੁਹਾਡੇ ਖਤ ਤੇ ਤੁਹਾਡੀਆਂ ਈਮੇਲਸ ਲੈ ਕੇ ਆਵਾਂਗੇ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ।
0: ਨਮਸਕਾਰ।

ਹੁਣ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਤੁਹਾਡੀ ਚਿੱਠੀ ਮਿਲੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਪੇਸ਼ ਹੈ ਸਮੂਹ ਗਾਨ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: एक जमाने से कहानी है सुना

0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੇ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
1: मीडियम वेव 343.6 मीटर यानी 873 किलोहर्ट्स, डीआरएम 864 किलोहर्ट्स, एफएम 100.8 मेगाहर्ट्स, 100.9 मेगाहर्ट्स ते डीटीएच ते आकाशवाणी पंजाब सेवा दा ये जलंधर केंद्र है। स्टेट हुकअप प्रोग्राम तहत आज असी थानू एक विचार चर्चा सुना रहे हैं। विषय है हॉकी बनाम क्रिकेट। इस विचार चर्चा विच भाग लिया है ओलंपियन सुरिंदर सोडी ते पंजाब क्रिकेट एसोसिएशन दे साबका जॉइंट सकत्तर रजिंदर सिंह ने। विचार चर्चा दा संचालन कर रहे ने वीरेंद्र सिंह। साडा ए प्रोग्राम आकाशवाणी बठिंडा, आकाशवाणी पटियाला ते विविध भारती लुधियाना भी नालो नाल प्रसारित कर रहे ने।
2: आम तौर ते आपां देखदे आं कि जिहड़ी हॉकी है उह साडी राष्ट्रीय खेड है, पर आपां इह वी देखदे आं कि क्रिकेट का जनून पूरे देश विच है। हर बच्चा क्रिकेट का दीवाना है। अज दी साडी विचार चर्चा का विषय यही है कि हॉकी खेड राष्ट्रीय खेड होने के बावजूद उन्नी लोकप्रियता हासिल नहीं कर सकी जिनी क्रिकेट ने हासिल की। इस चर्चा च बैण लई अज साडे नाल ने सुरेंद्र सिंह सोडी, जिन्होंने साल 1975 विच अपने अंतरराष्ट्रीय करियर की शुरुआत की थी। साल 1980 दियां मॉस्को ओलंपिक खेडां च जदों भारतीय हॉकी टीम ने सोन तमगा जितया सी, इन्होंने 15 गोल इस ओलंपिक खेडां च दागे सन, जो अजे तक भी रिकॉर्ड है जिहड़ा टुट्टिया नहीं। और इहदे नाल नाल साल 1982 च भारतीय हॉकी टीम की इन्होंने कप्तानी की थी चैंपियंस ट्रॉफी विच, जिहड़ी कि उस वेले भारत की टीम तीजे नंबर ते आई सी। और इन्हां दे नाल ने जी सरदार रजिंदर सिंह, जिन्होंने अपनी भर जवानी च रणजी ट्रॉफी क्रिकेट खेडी, उस तो बाद पीसीए क्रिकेट नूं अपनियां सेवावां दित्तियां, पीसीए क्रिकेट दे जॉइंट सकत्तर भी रहे और पंजाब दी टीम दे सिलेक्टर भी बहुत साल रहे। सुरेंद्र सिंह सोडी जी ते रजिंदर सिंह जी, तुहाडा प्रोग्राम च बहुत बहुत स्वागत है।
3: शुक्रिया जी। शुक्रिया अमरिंदर जी।
2: सुरेंद्र सिंह सोडी जी, आपां लगातार पहलां ओलंपिक खेडां च गोल्ड मैडल जितदे रहे हां। 1928 तो लैके 1956 तक हॉकी च साडा पूरे संसार च दबदबा सी। सो तुसीं समझदे हो कि जो प्राप्ति सी भारतीय हॉकी टीम दी, ਉਹਦੇ ਮੁਤਾਬਕ ਦੇਸ਼ ਵਿੱਚ ਜਿਹੜੀ ਪਾਪੂਲੈਰਿਟੀ ਸੀ ਉਹ ਨਹੀਂ ਹਾਸਿਲ ਹੋ ਸਕੀ ਜੀ?
3: ਬਿਲਕੁਲ, ਤੁਹਾਡੀ ਗੱਲ ਸਹੀ ਹੈ। ਇਹ ਚੀਜ਼ਾਂ ਜਿਹੜੀਆਂ ਪੁਰਾਣੇ ਟਾਈਮ ਜਦੋਂ ਹਾਕੀ ਖੇਡੀ ਜਾਂਦੀ ਸੀ ਉਦੋਂ ਓਲੰਪਿਕਸ ਹੁੰਦੀ ਸੀਗੀ, ਵਰਲਡ ਕੱਪ ਵੀ ਨਹੀਂ ਹੁੰਦਾ ਸੀ। 4 ਸਾਲ ਬਾਅਦ ਓਲੰਪਿਕਸ ਆਉਂਦੀ ਸੀਗੀ ਅਤੇ ਇੰਡੀਆ ਦੀ ਟੀਮ ਜਿਹੜੀ ਬੜੀ ਅੱਛੀ ਹੁੰਦੀ ਸੀ, ਜਿੱਦਾਂ ਤੁਸੀਂ ਦੱਸਿਆ 28 'ਚ 36 'ਚ ਆਪਣੀ ਟੀਮਾਂ ਜਿੱਤੀਆਂ, 32 'ਚ ਜਿੱਤੀਆਂ, ਅੱਗੇ ਵੀ ਜਿੱਤੀਆਂ। 8 ਵਾਰ ਜਿਹੜੀ ਆ ਇੰਡੀਆ ਨੇ ਓਲੰਪਿਕ ਗੇਮ ਦੇ ਵਿੱਚ ਗੋਲਡ ਮੈਡਲ ਜਿੱਤਿਆ। ਔਰ ਇਹਦੇ ਨਾਲ ਨਾਲ ਇਸ ਨੂੰ ਸਹੀ ਤਰੀਕੇ ਦੇ ਨਾਲ ਜਿੱਦਾਂ ਫੈਡਰੇਸ਼ਨਾਂ ਨੂੰ ਕੰਮ ਕਰਨਾ ਚਾਹੀਦਾ ਹੁੰਦਾ ਨਾ, ਉਹ ਨਹੀਂ ਹੋ ਸਕਿਆ। ਨੰਬਰ 2, ਸਭ ਨੂੰ ਵੱਡੀ ਗੱਲ ਇਹ ਸੀ ਕਿ ਹਾਕੀ ਦੇ ਵਿੱਚ ਇੱਕ ਜਿਹੜਾ ਪਲੇਅਰਾਂ ਨੂੰ ਨਾ ਐਡ ਦੇਣਾ, ਉਹ ਬੈਨ ਹੀ ਸੀਗਾ। ਹਾਕੀ ਪਲੇਅਰ ਕੋਈ ਐਡ ਨਹੀਂ ਦੇ ਸਕਦੇ ਹੈਗੇ
2: ਜੀ।
3: ਉਹ ਇਹ ਵੀ ਬਹੁਤ ਵੱਡਾ ਕਾਰਨ ਹੁੰਦਾ ਪਾਪੂਲੈਰਿਟੀ ਦਾ। ਦੂਜਾ, ਪੁਰਾਣਾ ਟਾਈਮ ਸੀ, ਉਦੋਂ ਟੀਵੀ ਵੀ ਹੁੰਦੇ ਨਹੀਂ ਸੀਗੇ, ਰੇਡੀਓ ਹੁੰਦੇ ਸੀਗੇ, ਅਤੇ ਰੇਡੀਓ 'ਤੇ ਕਮੈਂਟਰੀ ਆਉਣ ਦੇ ਬਾਵਜੂਦ ਵੀ ਮੈਂ ਸਮਝਦਾ ਕਿ ਹਾਕੀ ਦੇ ਪਲੇਅਰਾਂ ਦੇ ਨਾਂ ਲੋਕਾਂ ਨੂੰ ਪਤਾ ਆ, ਕਿ ਉਹ ਕਮੈਂਟਰੀ ਸੁਣ ਕੇ ਹੀ ਲੋਕਾਂ ਨੂੰ ਨਾਵਾਂ 'ਤੇ ਪਤਾ ਅਤੇ ਲੋਕ ਜਾਣਦੇ ਆ। ਲੇਕਿਨ ਜੋ ਕ੍ਰਿਕਟ ਨੇ ਦੇ ਪਲੇਅਰ ਫੇਮਸ ਹੋਏ ਆ, ਪਾਪੂਲੈਰਿਟੀ ਉਹਨਾਂ ਨੂੰ ਮਿਲੀ ਆ, ਓਨੀ ਜਿਹੜੀ ਆ ਹਾਕੀ ਪਲੇਅਰਾਂ ਨੂੰ ਨਹੀਂ ਮਿਲੀ। ਉਹਦਾ ਮੈਨੂੰ ਲੱਗਦਾ ਕਿ ਸ਼ਾਇਦ ਚੌਥਾ ਹਿੱਸਾ ਵੀ ਨਾ ਮਿਲੀ ਹੋਵੇ। ਅਤੇ ਉਹਦੇ ਬੜੇ ਰੀਜ਼ਨ ਹੋ ਜਾਂਦੇ, ਫੈਡਰੇਸ਼ਨਾਂ ਦੇ ਕੰਮ ਕਰਨ ਦੇ ਤਰੀਕੇ, ਸਰਕਾਰ ਨਾਲ ਮਿਲ ਕੇ ਕੰਮ ਕਰਨਾ ਕਿਸ ਤਰ੍ਹਾਂ ਕਰਨਾ, ਬੜੀਆਂ ਥੋੜ੍ਹੀਆਂ ਕਮੀਆਂ ਰਹੀਆਂ ਇਹਨਾਂ ਦੇ ਵਿੱਚ
2: ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਵੱਖ ਵੱਖ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਰਹੇ ਕਿ ਹਾਕੀ ਓਨੀ ਪਾਪੂਲਰ ਨਹੀਂ ਹੋ ਸਕੀ ਜਾਂ ਹਾਕੀ ਵਿੱਚ ਓਨਾ ਪੈਸਾ ਨਹੀਂ ਆ ਸਕਿਆ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਲਗਭਗ 50 ਦੇ ਦਹਾਕੇ ਤੋਂ ਕ੍ਰਿਕਟ ਦੇ ਨਾਲ ਜੁੜੇ ਹੋ। ਪਹਿਲਾਂ ਤੁਸੀਂ ਰਣਜੀ ਟਰੋਫੀ ਕ੍ਰਿਕਟ ਖੇਡੀ ਔਰ ਫਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਤੁਸੀਂ ਪਿਛੋਕੜ ਤੋਂ ਕ੍ਰਿਕਟ ਦੇਖੀ ਹੈ ਔਰ ਜੇ ਆਪਾਂ ਕ੍ਰਿਕਟ ਦਾ ਸ਼ੁਰੂਆਤੀ ਦੌਰ ਵੇਖੀਏ ਤਾਂ ਭਾਰਤੀ ਟੀਮ ਕਾਫੀ ਕਮਜ਼ੋਰ ਹੁੰਦੀ ਸੀ ਦੂਜੀਆਂ ਟੀਮਾਂ ਦੇ ਮੁਕਾਬਲੇ, ਪਰ

0: ਪਿਛਲੇ ਸਾਲਾਂ 'ਚ ਭਾਰਤੀ ਜਿਹੜੀ ਕ੍ਰਿਕਟ ਟੀਮ ਹੈ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਆਪਣੇ ਆਪ ਨੂੰ ਇੰਪਰੂਵ ਕੀਤਾ ਅਤੇ ਅੱਜ ਕ੍ਰਿਕਟ 'ਚ ਆਪਾਂ ਸੁਪਰ ਪਾਵਰ ਮੰਨੇ ਜਾਂਦੇ ਹਾਂ, ਇਹਦਾ ਤੁਸੀਂ ਕੀ ਕਾਰਨ ਸਮਝਦੇ?
1: ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲੇ ਮੈਂ ਸੁਰਿੰਦਰ ਸੋਢੀ, ਤੁਸੀਂ ਗੱਲ ਜ਼ਿਕਰ ਕੀਤਾ ਕਿ ਮਾਸਕੋ ਓਲੰਪਿਕਸ ਦੇ ਵਿੱਚ ਇਹਨਾਂ ਨੇ 15 ਗੋਲ ਕੀਤੇ ਸੀ, ਅਤੇ ਮੈਂ ਸਮਝਦਾ ਕਿ ਜਿਹੜੇ ਪੈਨਲਟੀ ਕੋਰਨਰ ਦੁਆਰਾ ਗੋਲ ਕੀਤੇ ਗਏ ਹੈ ਉਹ ਵੀ ਮੈਂ ਸਮਝਦਾ ਕਿ ਇਹਨਾਂ ਦਾ ਬੜਾ ਵੱਡਾ ਹੱਥ ਰਿਹਾ, ਕਿਉਂਕਿ ਇਹਨਾਂ ਨੇ ਸੈਂਟਰ ਫਾਰਵਰਡ ਦੀ ਪੋਜੀਸ਼ਨ ਤੋਂ ਆਪਣੀ ਹਾਕੀਬਾਜ਼ੀ ਚਲਾਕੀ ਦੇ ਨਾਲ ਫੱਟ ਡੀ ਦੇ ਵਿੱਚ ਜਾ ਵੜਨਾ, ਔਰ ਉੱਥੇ ਵਿਰੋਧੀ ਟੀਮ ਨੇ ਕੋਈ ਨਾ ਕੋਈ ਗਲਤੀ ਕਰਨੀ ਜਿਸ ਦੇ ਫਲਸਰੂਪ ਪੈਨਲਟੀ ਕੋਰਨਰ ਜਿਹੜਾ ਉਹ ਭਾਰਤ ਨੂੰ ਮਿਲਣਾ, ਔਰ ਜੋਗਿੰਦਰ ਗਰਚਾ ਜਿਹੜਾ ਕਿ ਫੁੱਲਬੈਕ ਦੇ ਤੌਰ 'ਤੇ ਖੇਡਦਾ ਸੀ ਔਰ ਉਹਨੇ ਆਪਣੇ ਫੁਰਕ ਦੇ ਡੌਲਿਆਂ ਦੇ ਨਾਲ ਬੋਲਰ ਦੀ ਤਰ੍ਹਾਂ ਸ਼ੋਟ ਲਾ ਕੇ ਅਤੇ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਉਂਦੇ ਰਹੇ, ਅਤੇ ਮੈਂ ਸਮਝਦਾ ਕਿ ਸੁਰਿੰਦਰ ਸੋਢੀ ਦਾ ਪੈਨਲਟੀ ਕੋਰਨਰ ਲਗਾਉਣ ਦੇ ਵਿੱਚ ਵੀ ਬੜਾ ਵੱਡਾ ਹੱਥ ਰਿਹਾ
0: ਜੀ।
1: ਔਰ ਬਾਕੀ ਜਿੱਥੋਂ ਤੱਕ ਤੁਸੀਂ ਕ੍ਰਿਕਟ ਦੀ ਗੱਲ ਕੀਤੀ ਹੈ, ਮੈਂ 1954 ਦੇ ਵਿੱਚ ਰਾਂਝੀ ਟਰੋਫੀ ਖੇਡਿਆ, ਔਰ 1954 ਦੇ ਵਿੱਚ ਰਾਂਝੀ ਟਰੋਫੀ ਖੇਡਣ ਤੋਂ ਪਹਿਲੇ ਜਿਹੜੇ ਡਿਸਟ੍ਰਿਕਟਾਂ ਦੀ ਹਾਲਤ ਸੀ ਬਹੁਤ ਪਤਲੀ ਸੀ, ਪੰਜਾਬ ਦੀ ਹਾਲਤ ਬਹੁਤ ਪਤਲੀ ਸੀ। ਜਦੋਂ ਅਸੀਂ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਖੇਡਣ ਜਾਂਦੇ ਸੀ ਤਾਂ ਸਾਨੂੰ ਇੱਕ ਸਰਾਂ ਦੇ ਵਿੱਚ ਇੱਕ ਹਾਲ ਦੇ ਵਿੱਚ ਦਰੀਆਂ ਵਿਛਾ ਕੇ ਅਤੇ ਉੱਥੇ ਅਕੋਮੋਡੇਸ਼ਨ ਦਿੱਤੀ ਜਾਂਦੀ ਸੀ, ਜਦਕਿ ਇੱਕੋ ਹੀ ਬਾਥਰੂਮ ਹੁੰਦਾ ਸੀ। ਇਹ ਸੀਗਾ ਪੰਜਾਬ ਦੇ ਇੰਟਰ ਡਿਸਟ੍ਰਿਕਟ ਦੇ ਵਿੱਚ। ਔਰ ਜਦੋਂ ਅਸੀਂ ਰਾਂਝੀ ਟਰੋਫੀ ਖੇਡਣ ਜਾਣਾ ਦਿੱਲੀ ਨਾਲ ਜਾਂ ਰੇਲਵੇ ਦੇ ਨਾਲ, ਔਰ ਰੇਲਵੇ ਦਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਜਿਹੜੇ ਸਟੈਂਡ ਬਣੇ ਨੇ, ਪੌੜੀਆਂ ਬਣੀਆਂ, ਉਹਦੇ ਥੱਲੇ ਬੜੇ ਬੜੇ ਹਾਲ ਬਣਾਏ ਹੋਏ, ਔਰ ਉਹਦੇ ਵਿੱਚ ਸਾਨੂੰ ਠਹਿਰਾਇਆ ਜਾਂਦਾ ਸੀ। ਉਹਦੇ ਵਿੱਚ ਜਿਸ ਤਰ੍ਹਾਂ ਕਿ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਮੰਜੇ ਲਾਏ ਜਾਂਦੇ ਆ, 10 ਮੰਜੇ ਇੱਧਰ 10 ਉੱਧਰ, ਅਤੇ ਉੱਥੇ ਟੀਮ ਜਿਹੜੀ ਸੀ ਉਹ ਠਹਿਰਦੀ ਸੀ, ਇੱਕ ਬਾਥਰੂਮ ਹੁੰਦਾ ਸੀ। ਔਰ ਇਸੇ ਤਰ੍ਹਾਂ ਹੀ ਦਰਿਆਗੰਜ ਦੇ ਵਿੱਚ ਛੋਟਾ ਜਿਹਾ ਹੋਟਲ ਹੁੰਦਾ ਸੀ, ਜਦੋਂ ਅਸੀਂ ਦਿੱਲੀ ਖੇਡਣ ਜਾਂਦੇ ਸੀ ਤਾਂ ਸਾਨੂੰ ਉੱਥੇ ਹਾਲ ਦੇ ਵਿੱਚ ਹੀ ਠਹਿਰਾਇਆ ਜਾਂਦਾ ਸੀ। ਲੇਕਿਨ ਉਸ ਦੇ ਮੁਕਾਬਲੇ ਦੇ ਵਿੱਚ ਮੈਂ ਸਮਝਦਾ ਕਿ ਹੁਣ ਕ੍ਰਿਕਟ ਨੇ ਤਰੱਕੀ ਕਰਦੀ ਚਲੀ ਜਾ ਰਹੀ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਜਿਹੜਾ 5-day ਟੈਸਟ ਹੁੰਦਾ ਸੀ ਉਸ ਵੇਲੇ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੀ ਹਾਲਤ ਇੰਨੀ ਮਾੜੀ ਹੁੰਦੀ ਸੀ ਕਿ ਅਗਰ 5 ਦਿਨ ਦਾ ਟੈਸਟ ਜੇ 4 ਦਿਨ 'ਚ ਖਤਮ ਹੋ ਜਾਂਦਾ ਸੀ ਤਾਂ ਉਸਦੇ 4 ਦਿਨ ਦੇ ਜਿਹੜੇ ਪੈਸੇ ਸੀ ਉਹ ਪਲੇਅਰਾਂ ਨੂੰ ਦਿੱਤੇ ਜਾਂਦੇ ਸੀ, 5 ਦਿਨ ਦੇ ਨਹੀਂ ਸੀ ਦਿੱਤੇ ਜਾਂਦੇ। ਔਰ ਟਰੈਵਲ ਜਿਹੜਾ ਕੀਤਾ ਜਾਂਦਾ ਸੀ ਇੰਡੀਆ ਦੀ ਟੀਮ ਨੇ ਉਹ ਬਾਈ ਟ੍ਰੇਨ ਕਰਦੇ ਸੀ, ਫਸਟ ਕਲਾਸ 'ਚ ਭਾਵੇਂ ਕਰਦੇ ਸੀ। ਲੇਕਿਨ ਹੁਣ ਅੱਜ ਦੇ ਮੁਕਾਬਲੇ 'ਚ, ਉਦੋਂ ਦੇ ਮੁਕਾਬਲੇ ਜੇ ਹੁਣ ਦੇਖੀਏ ਤਾਂ ਹੁਣ ਜਿਹੜੇ ਸਾਡੇ ਬੋਰਡ ਦੇ ਮੈਚਿਸ ਨੇ, ਅੰਡਰ 16, ਅੰਡਰ 19, ਅੰਡਰ 23 ਔਰ ਸੀਨੀਅਰ, ਇਹ ਜਿੰਨੇ ਵੀ ਏਜ ਗਰੁੱਪ ਦੇ ਟੂਰਨਾਮੈਂਟ ਹੁੰਦੇ ਨੇ, ਜਿੱਥੇ ਵੀ ਮੈਚ ਹੁੰਦੇ ਨੇ ਇੰਟਰ ਸਟੇਟ, ਬਾਈ ਏਅਰ ਜਾਂਦੇ ਨੇ ਔਰ ਫਸਟ ਕਲਾਸ ਦੇ ਵਿੱਚ ਬਾਈ ਏਅਰ ਜਾ ਕੇ ਔਰ ਉੱਥੇ 5-star ਹੋਟਲ ਦੇ ਵਿੱਚ ਇਹਨਾਂ ਨੂੰ ਅਕੋਮੋਡੇਸ਼ਨ ਦਿੱਤੀ ਜਾਂਦੀ ਹੈ। ਔਰ ਕ੍ਰਿਕਟ ਦਾ ਜਿਹੜਾ ਪੈਸੇ ਵੱਲੋਂ ਔਰ ਜਿਹੜੇ ਟੂਰਨਾਮੈਂਟ ਨੇ ਉਹਨਾਂ ਦਾ ਬਹੁਤ ਹੀ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ
0: ਜੀ। ਸੁਰਿੰਦਰ ਸਿੰਘ ਸੋਢੀ ਜੀ, ਭਾਰਤੀ ਕ੍ਰਿਕਟ ਨੇ ਅਤੇ ਭਾਰਤ ਦੀ ਹਾਕੀ ਨੇ ਆਜ਼ਾਦੀ ਤੋਂ ਬਾਅਦ ਇਕੱਠਿਆਂ ਸਫ਼ਰ ਸ਼ੁਰੂ ਕੀਤਾ ਸੀ। ਜਿੱਦਾਂ ਸਰਦਾਰ ਰਜਿੰਦਰ ਸਿੰਘ ਹੋਰਾਂ ਦੱਸਿਆ ਕਿ ਜਦੋਂ ਸ਼ੁਰੂਆਤੀ ਦੌਰ ਸੀ ਅਤੇ ਉਦੋਂ ਕਿਰਾਏ ਦੇ ਵੀ ਪੈਸੇ ਨਹੀਂ ਸੀ ਹੁੰਦੇ, ਹਾਲਾਤ ਬੜੇ ਮਾੜੇ ਸੀ, ਪਰ ਅੱਜ ਕ੍ਰਿਕਟ ਦੇ ਹਾਲਾਤ ਬਿਲਕੁਲ ਬਦਲ ਗਏ ਨੇ। ਜੇ ਆਪਾਂ ਹਾਕੀ ਦੀ ਗੱਲ ਕਰੀਏ ਤਾਂ ਇਹਦੇ 'ਚ ਆਪਾਂ ਇਹ ਦੇਖਦੇ ਹਾਂ ਕਿ ਹਾਕੀ ਦਾ ਹੁਨਰ ਪਹਿਲਾਂ ਸਾਡੇ ਕੋਲ ਸੀ, ਦਬਦਬਾ ਸੀ, ਅਸੀਂ 1956 ਤੱਕ ਗੋਲਡ ਮੈਡਲ ਲੈਂਦੇ ਰਹੇ, ਪਰ ਉਸ ਤੋਂ ਬਾਅਦ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਸਾਡੇ ਤੋਂ ਅੱਗੇ ਹੋ ਗਏ। ਮੈਨੂੰ ਚੇਤਾ ਹੈ ਕਿ ਮੇਜਰ ਧਿਆਨ ਚੰਦ ਹੋਰਾਂ ਨੇ ਇੱਕ ਆਪਣੀ ਮੁਲਾਕਾਤ 'ਚ ਦੱਸਿਆ ਸੀ ਕਿ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਜਦੋਂ ਉੱਥੇ ਖੇਡਦੇ ਸੀ ਤਾਂ ਉਹਨਾਂ ਦੀ ਵੀਡੀਓ ਬਣਾਉਂਦੇ ਸੀ, ਉਹਨਾਂ ਦੇ ਸਟਿੱਕ ਵਰਕ ਦੀ, ਉਹਨਾਂ ਦੀ ਡ੍ਰਿਬਲਿੰਗ ਦੀ, ਔਰ ਉਹ ਵੀਡੀਓਜ਼ ਤੋਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ। ਸੋ ਤੁਸੀਂ ਸਮਝਦੇ ਹੋ ਕਿ ਹਾਕੀ ਦੇ ਹੁਨਰ ਨੂੰ ਵੀ ਅਸੀਂ ਭਾਰਤ ਵਿੱਚ ਤਰਾਸ਼ਣ 'ਚ ਉਨਾ ਕਾਮਯਾਬ ਨਹੀਂ ਹੋ ਸਕੇ, ਹਾਲਾਤ ਦੇ ਮੁਤਾਬਕ ਉਨਾ ਨਹੀਂ ਚੱਲ ਸਕੇ ਜਿੰਨਾ ਸੰਸਾਰ ਬਾਕੀ ਚੱਲ ਰਿਹਾ ਸੀ।
1: ਬਿਲਕੁਲ, ਤੁਸੀਂ ਜੋ ਗੱਲ ਕੀਤੀ ਹੈ ਕਿ ਉਹ ਯੂਰੋਪੀਅਨ ਕੰਟਰੀ ਜਿਹੜੇ ਆ ਵੀਡੀਓ ਬਣਾ ਕੇ ਆਪਣੇ ਪਲੇਅਰਸ ਨੂੰ ਦਿਖਾਉਂਦੇ ਸੀਗੇ, ਅੱਜ ਕੱਲ੍ਹ ਸੋਫਟਵੇਅਰ ਬਹੁਤ ਵਧੀਆ ਵਧੀਆ ਆ ਚੁੱਕੇ ਆ
0: ਜੀ।
1: ਹੁਣ ਵੀ ਬੜੇ ਚਿਰ ਤੋਂ 20-25 ਸਾਲ ਤੋਂ ਮੈਂ ਦੇਖ ਰਿਹਾ ਕਿ ਜਿੰਨੇ ਵੀ ਯੂਰੋਪੀਅਨ ਕੰਟਰੀ ਆ ਉਹ ਜਿੰਨੇ ਵੀ ਮੈਚ ਹੁੰਦੇ ਸਾਡੇ ਪੂਰੇ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਸੋਫਟਵੇਅਰਾਂ ਦੇ ਨਾਲ ਉਹ ਜਿੰਨੀਆਂ ਪਾਉਂਦੀਆਂ ਮਿਸਟੇਕ ਹੁੰਦੀਆਂ ਜਾਂ ਗੁੱਡ ਪੁਆਇੰਟਸ ਹੁੰਦੇ ਆ ਉਹ ਆਪਣੀ ਟੀਮਾਂ ਨੂੰ ਬਿਠਾਉਂਦੇ ਆ, ਬਿਠਾ ਕੇ ਦਿਖਾਲਦੇ ਆ
0: ਜੀ।
1: ਔਰ ਸਪੈਸ਼ਲੀ ਡੀ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫਾਊਲ ਹੁੰਦੇ ਆ

0: ਜਿਹਦੇ ਨਾਲ ਪੈਨਲਟੀ ਕਾਰਨਰ ਹੋਇਆ, ਪੈਨਲਟੀ ਸਟ੍ਰੋਕ ਹੋਇਆ ਜਾਂ ਗੋਲ ਹੋ ਗਿਆ, ਉਹ ਬਕਾਇਦਾ ਦਿਖਾਲਦੇ ਆ ਵੀ ਇੱਥੇ ਮਿਸਟੇਕ ਕਿਉਂ ਹੋਈ ਆ ਤੁਹਾਡੀ, ਜਿਹਦੇ ਨਾਲ ਉਹਨਾਂ ਨੇ ਇੰਪਰੂਵ ਕੀਤਾ। ਤੇ ਨੰਬਰ ਦੋ, ਜਿਹੜੀਆਂ ਜਿਸ ਤਰ੍ਹਾਂ ਹੁਣ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਪੁਰਾਣੇ ਟਾਈਮ ਦੇ ਵਿੱਚ ਇਹ ਆਮ ਜਿਹੜੇ ਹਾਲ ਦੇ ਵਿੱਚ ਟੀਮਾਂ ਠਹਿਰਦੀਆਂ ਸੀ, ਇਹ ਹਾਕੀ ਚ ਵੀ ਏਦਾਂ ਹੀ ਸੀਗਾ। ਅੱਜ ਹਾਕੀ ਚ ਪੈਸੇ ਹੈ ਜਿੰਨੇ ਕ੍ਰਿਕਟ ਕੋਲ ਉਨੇ ਨੀ ਹੈਗੇ। ਅੱਜ ਹਾਕੀ ਦੇ ਵੀ ਬੱਚੇ ਕਈ ਬਾਈਅਰ ਜਾਂਦੇ ਆ ਜਾਂ ਜਾ ਕੇ ਚੰਗੇ ਥਾਵਾਂ ਤੇ ਉਹਨਾਂ ਨੂੰ ਸਟੇ ਮਿਲਦੀ ਆ, ਲੇਕਿਨ ਪੁਰਾਣੇ ਟਾਈਮ ਤੋਂ ਹਾਕੀ ਦੇ ਵਿੱਚ ਮੇਰਾ ਖਿਆਲ ਆ ਕਿ ਅੱਗੇ ਨੂੰ ਪੈਸਾ ਆਇਆ ਆ, ਲੇਕਿਨ ਜੋ ਪੈਸਾ ਕ੍ਰਿਕਟ ਦੇ ਵਿੱਚ ਆ ਉਹਨਾਂ ਨੇ ਆਇਆ। ਇਹਦਾ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਆ ਕਿ ਜਿਹੜੀ BCCI ਆ ਉਹਨਾਂ ਦਾ CCI ICC ਤੇ ਜਿਹੜਾ ਪੂਰਾ ਕੰਟਰੋਲ ਆ
1: ਜੀ,
0: ਇੰਡੀਆ ਕ੍ਰਿਕਟ ਬੋਰਡ ਆ ਜਿਹੜਾ ਨਾ, ਉਹਨਾਂ ਦਾ ਇੰਟਰਨੈਸ਼ਨਲ ਕ੍ਰਿਕਟ ਬੋਰਡ ਤੇ ਵੀ ਪੂਰਾ ਕੰਟਰੋਲ ਆ। ਔਰ ਤੁਸੀਂ ਦੇਖ ਰਹੇ ਹਾਂ ਕਿ ਸਾਡੀ ਟੀਮ ਨੇ ਵੀ ਬਹੁਤ ਕੁਛ ਇੰਪਰੂਵ ਕੀਤਾ ਹੁਣ
1: ਜੀ, ਬਿਲਕੁਲ,
0: ਜਦੋਂ ਅਸੀਂ ਟੀਮਾਂ ਨਾਲ ਖੇਡਦੇ ਦੇਖਦੇ ਹਾਂ। ਇਸ ਕਰਕੇ ਇਹਨਾਂ ਦਾ ਦੂਸਰਾ, ਇਹਨਾਂ ਨੂੰ ਬੜੇ ਵੱਡੇ ਘਰਾਣੇ ਜਿਹੜੇ ਆ, ਬਿਜ਼ਨਸ ਹਾਊਸਿਸ ਜਿਹੜੇ ਆ, ਉਹ ਸਾਰੇ ਮਿਲੇ ਆ ਇਹਨਾਂ ਨੂੰ, ਐਡ ਊਡ ਮਿਲਦੀ ਆ, ਤੇ ਉਹਦੇ ਨਾਲ ਜਦੋਂ ਪੈਸਾ ਆਉਂਦਾ ਆ ਤੇ ਉਹ ਪਾਪੂਲਾਰਿਟੀ ਜਿਹੜੀ ਉਹ ਵੱਧਦੀ ਆ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਜਦੋਂ ਸਾਡਾ ਦਬਦਬਾ ਸੀ ਅਸੀਂ ਉਦੋਂ ਆਮ ਘਾਹ ਤੇ ਹਾਕੀ ਖੇਡਦੇ ਸੀ, ਉਸ ਤੋਂ ਬਾਅਦ ਜਦੋਂ ਐਸਟ੍ਰੋਟਰਫ ਆਈ ਤੇ ਸਾਡੇ ਮੁਲਕ ਵਿੱਚ ਇੰਨਾ ਇਨਫਰਾਸਟ੍ਰਕਚਰ ਨਹੀਂ ਸੀ ਕਿ ਅਸੀਂ ਐਸਟ੍ਰੋਟਰਫ ਤੇ ਹਾਕੀ ਖੇਡ ਕੇ ਉਹਨਾਂ ਦਾ ਮੁਕਾਬਲਾ ਕਰ ਪਾਉਂਦੇ। ਇਹਦੇ ਨਾਲ ਨਾਲ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਜੀ ਕਿ ਫੈਡਰੇਸ਼ਨ ਦਾ ਜੋ ਰੋਲ ਸੀ ਕਿ ਵੱਖ ਵੱਖ ਮੁਲਕਾਂ ਨੂੰ ਇੱਥੇ ਸੱਦਿਆ ਜਾਂਦਾ ਜਾਂ ਭਾਰਤੀ ਹਾਕੀ ਟੀਮ ਦਾ ਟੂਰ ਕੀਤਾ ਜਾਂਦਾ, ਉਹਨਾਂ ਨਾਲ ਅਭਿਆਸਤ ਹੋਇਆ ਜਾਂਦਾ, ਮੁਕਾਬਲੇ ਕਰਵਾਏ ਜਾਂਦੇ ਔਰ ਲੋਕਾਂ ਨੂੰ ਨਾਲ ਜੋੜਿਆ ਜਾਂਦਾ, ਇਹਦੇ 'ਚ ਆਪਾਂ ਕਿਤੇ ਪਿੱਛੇ ਰਹਿ ਗਏ ਹਾਂ ਜੀ।
0: ਹੈ, ਇਹਨਾਂ ਦੀ ਇਹ ਵੀ ਕਮੀਆਂ ਹੈਗੀਆਂ। ਮੈਂ ਦੇਖਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਸੀਗੇ, ਇੰਡੀਆ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਟੂਰ 'ਤੇ ਆਉਂਦੀਆਂ ਹੁੰਦੀਆਂ ਸੀ, ਕਦੇ ਹੋਲੈਂਡ ਆ ਜਾਂਦਾ ਸੀ, ਕਦੇ ਜਰਮਨ ਆਉਂਦੀ ਸੀ, ਕਦੇ ਆਸਟ੍ਰੇਲੀਆ, ਜਿਨ੍ਹਾਂ ਦੇ ਅਸੀਂ ਸਕੂਲ 'ਚੋਂ ਜਾ ਕੇ ਮੈਚ ਦੇਖੇ ਆ
1: ਜੀ,
0: ਔਰ ਉਹਨਾਂ ਮੈਚਾਂ ਨੇ ਸਾਨੂੰ ਪਲੇਅਰ ਬਣਾਇਆ ਹੈ
1: ਜੀ।
0: ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਜਿਹੜੀਆਂ ਟੀਮਾਂ ਆ ਕੇ ਨਾ ਸਟੇਟਾਂ 'ਚ ਮੈਚ ਖੇਡਦੀਆਂ, ਆਉਣੀਆਂ ਚਾਹੀਦੀਆਂ, ਫੋਰਨ ਤੋਂ ਵੀ ਟੀਮਾਂ ਆਉਣੀਆਂ ਚਾਹੀਦੀਆਂ ਸਾਡੇ ਕੰਟਰੀ 'ਚ
1: ਜੀ,
0: ਔਰ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਹਰ ਜਿੱਥੇ ਜਿੱਥੇ ਹਾਕੀ ਜ਼ਿਆਦਾ ਹੈਗੀ ਆ ਉਹਨਾਂ ਸਟੇਟਾਂ ਦੇ ਵਿੱਚ ਮੈਚ ਕਰਵਾਏ ਜਾਣ ਉਹਨਾਂ ਦੇ, ਤਾਂ ਕਿ ਜਿਹੜੀ ਨਵੀਂ ਯੰਗ ਜਨਰੇਸ਼ਨ ਆ ਉਹਨਾਂ ਨੂੰ ਉਹਦੇ ਨਾਲ ਇੰਸਪੀਰੇਸ਼ਨ ਮਿਲਦੀ ਆ ਔਰ ਉਹ ਵੀ ਉੱਥੇ ਖੇਡਦੇ ਆ ਫਿਰ ਜਾ ਕੇ ਦੇਖ ਕੇ, ਅਤੇ ਇਹ ਚੀਜ਼ਾਂ ਦੀ ਕਮੀ ਤਾਂ ਹੈ। ਔਰ ਪੁਰਾਣੇ ਟਾਈਮ 'ਚ ਟੂਰ ਬਹੁਤਾ ਟੂਰ ਹੁੰਦੀ ਲੱਗ ਰਹੇ ਨੀ, ਲੇਕਿਨ ਉਹਦਾ ਕੋਈ ਜ਼ਿਆਦਾ ਰਿਜ਼ਲਟ ਨਹੀਂ ਆ ਰਿਹਾ। ਮੈਂ ਸਮਝਦਾ ਕਿ ਹਾਕੀ ਦੇ ਵਿੱਚ ਵੀ ਜਿਹੜੇ ਆ ਨਾ ਬਿਜ਼ਨਸ ਹਾਊਸਿਸ ਜਿਹੜੇ ਆ ਉਹਨਾਂ ਨੂੰ ਅਟੈਚ ਨਾਲ ਕਰਨਾ ਚਾਹੀਦਾ, ਤਾਂ ਕਿ ਸਪੋਂਸਰਸ਼ਿਪਾਂ ਜਦੋਂ ਮਿਲਣ ਲੱਗ ਜਾਂਦੀਆਂ, ਪੈਸਾ ਆਉਣ ਲੱਗ ਜਾਂਦਾ, ਜਿਸ ਵੀ ਗੇਮ 'ਚ ਪੈਸਾ ਹੋਊਗਾ ਉਹ ਪਾਪੂਲਰ ਹੋਏਗੀ। ਤੁਸੀਂ ਪੁਰਾਣੇ ਕਦੇ ਦੇਖਿਓ, ਲੋਨ ਟੈਨਿਸ ਦੇ ਪਲੇਅਰ ਦੇਖਿਓ, ਬੈਡਮਿੰਟਨ ਦੇ ਪਲੇਅਰ ਦੇਖਿਓ, ਪੁਰਾਣੇ ਟਾਈਮ 'ਚ ਨਾ ਬੈਡਮਿੰਟਨ 'ਚ ਪਿਆ ਸੀ ਨਾ ਲੋਨ ਟੈਨਿਸ 'ਚ ਪਿਆ ਸੀ, ਅੱਜ ਦੀ ਡੇਟ 'ਚ ਬੈਡਮਿੰਟਨ 'ਚ ਬਹੁਤ ਪੈਸਾ, ਅਤੇ ਹਰ ਲੜਕੀਆਂ ਦੇਖੋ ਕਿੰਨਾ ਨਾਮ ਆ, ਲੜਕੇ ਜਿਹੜੇ ਬੈਡਮਿੰਟਨ ਚੰਗੀ ਖੇਡ ਕੇ ਆਏ ਆ ਟੂਰਨਾਮੈਂਟਾਂ 'ਚ, ਉਹਨਾਂ ਨੇ ਕਿੰਨੀ ਪਾਪੂਲੈਰਿਟੀ ਲਈ ਆ, ਉਹ ਸਿਰਫ ਪੈਸੇ ਦੇ ਨਾਲ ਗੇਮ ਦਾ ਜਿਹੜਾ ਸੁਮੇਲ ਆ ਨਾ
1: ਜੀ,
0: ਉਹ ਦੋਨੋਂ ਫਿਰ ਉਹ ਪਾਪੂਲਰ ਕਰਦਾ ਉਹਨਾਂ ਨੂੰ।
2: ਸੋਢੀ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ, ਮੈਂ ਸਮਝਦਾ ਕਿ ਜਦੋਂ ਰਾਜ ਕੁਮਾਰ ਸਾਹਿਬ ਪ੍ਰੈਜੀਡੈਂਟ ਸੀ ਪੰਜਾਬ ਦੇ, ਔਰ ਉਸ ਵੇਲੇ ਮੈਨੂੰ ਯਾਦ ਹੈ ਕਿ ਅਸੀਂ ਰੇਡੀਓ 'ਤੇ ਕਮੈਂਟਰੀ ਵੀ ਕੀਤੀ ਉਹਨਾਂ ਮੈਚਾਂ ਦੀ। ਰਸ਼ੀਆ ਦੀ ਟੀਮ ਆਈ ਸੀ, ਜਲੰਧਰ ਇੱਕ ਮੈਚ ਹੋਇਆ ਸੀ, ਜਰਮਨ ਦੀ ਟੀਮ ਆਈ ਸੀ ਇੱਥੇ, PAP ਜਿਹੜੀ ਗਰਾਊਂਡ ਆ ਪੰਜਾਬ ਪੁਲਿਸ ਦੀ ਗਰਾਊਂਡ, ਉੱਥੇ ਮੈਚ ਹੋਇਆ ਸੀ, ਲੁਧਿਆਣੇ ਰਸ਼ੀਆ ਦੀ ਟੀਮ ਨਾਲ ਮੈਚ ਹੋਏ ਸੀ। ਤਾਂ ਮੈਂ ਸਮਝਦਾ ਕਿ ਪਾਕਿਸਤਾਨ ਦੀ ਟੀਮ ਵੀ ਇੱਥੇ ਆ ਕੇ ਹਾਕੀ ਦਾ ਮੈਚ ਖੇਲੀ ਹੈ, ਤਾਂ ਮੈਂ ਸਮਝਦਾ ਕਿ ਜਿਹੜੀ ਮੈਨੇਜਮੈਂਟ ਹੈ ਇਹਨੂੰ ਚਾਹੀਦਾ ਕਿ ਜੇ ਜਪਾਨ ਵਰਗੀ ਟੀਮ ਹੈ ਜਾਂ ਹੋਰ ਕੰਟਰੀ ਦੀ ਟੀਮ ਹੈ, ਜੇ ਇੱਥੇ ਲਿਆ ਕੇ 5-day ਟੈਸਟ, 5 ਟੈਸਟ ਰੱਖੇ ਜਾਣ ਪੰਜਾਬ 'ਚ, ਹੋਰ ਸਟੇਟਾਂ 'ਚ, ਤਾਂ ਮੇਰਾ ਖਿਆਲ ਹੈ ਕਿ ਇਹਨਾਂ ਨਾਲ ਹਾਕੀ ਨੂੰ ਜਿਹੜੀ ਹੈ ਉਹ ਮਾਈਲੇਜ ਮਿਲ ਸਕਦੀ ਹੈ। ਦੂਸਰਾ ਜਿਹੜਾ ਇਹਨਾਂ ਨੇ ਦੱਸਿਆ ਕਿ ਬਾਹਰਲੇ ਦੇਸ਼ਾਂ ਦੇ ਕੰਟਰੀ ਜਿਹੜੇ ਮੈਂ ਦੇਖਦਾ ਰਿਹਾ ਉਹਨਾਂ ਦੇ ਮੈਚਾਂ ਨੂੰ, ਉਹ ਜਿਹੜੀ ਹਾਕੀ ਸੀ ਉਹ ਡ੍ਰਿਬਲਿੰਗ ਕਰਨ ਦੇ ਵਿੱਚ ਬਹੁਤ ਕਮਜ਼ੋਰ ਸੀਗੇ, ਸਿੱਧੀ ਸਿੱਧੀ ਹਾਕੀ ਖੇਡਦੇ ਸੀ ਔਰ ਲੰਬੇ ਪਾਸਾਂ ਨਾਲ ਉਹ ਖੇਡਦੇ ਸੀ। ਉਹਨਾਂ ਦੇ ਮੁਕਾਬਲੇ ਜਿਹੜੇ ਸਾਡੇ ਜਿਹੜੇ ਸੀਗੇ ਇਹਨਾਂ ਕੋਲ ਡ੍ਰਿਬਲਿੰਗ ਦਾ ਬਹੁਤ ਸਕਿੱਲ ਸੀ, 2-3 ਖਿਲਾੜੀਆਂ ਨੂੰ ਡ੍ਰਿਬਲ ਦੁਆਰਾ ਐਵੇਂ ਡੌਜ ਕਰ ਜਾਂਦੇ ਸੀ, ਔਰ ਜਦੋਂ ਉਹਨਾਂ ਨੇ ਇਹ ਸਾਡੀ ਹਾਕੀ ਨੂੰ ਫਾਲੋ ਕੀਤਾ ਔਰ ਉਸ ਵੇਲੇ ਇਸ ਵੇਲੇ ਜਿਹੜੇ ਉਹ ਸਾਡੇ ਨਾਲੋਂ ਬਹੁਤ ਅੱਛੀ ਡ੍ਰਿਬਲਿੰਗ, ਬਾਲ ਕੰਟਰੋਲ, ਪਾਸਾਂ ਦੀ ਵੰਡ ਜਿਹੜੀ ਹੈ ਉਹ ਬਹੁਤ ਅੱਛੀ ਦੇਖਣ ਨੂੰ ਮਿਲਦੀ ਹੈ ਇਹਨਾਂ ਦੀ।
1: ਬਿਲਕੁਲ ਜੀ, ਸਰਦਾਰ ਰਜਿੰਦਰ ਸਿੰਘ ਜੀ, ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਭਾਰਤ ਦੀ ਕ੍ਰਿਕਟ ਹੈ

0: ਹੈ ਉਹਦੇ 'ਚ ਇੱਕ ਜਿਹੜਾ ਬਦਲਾਅ ਸਭ ਤੋਂ ਵੱਡਾ ਆਉਂਦਾ ਹੈ ਉਹ 1983 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਆਉਂਦਾ ਕਿਉਂਕਿ ਲੋਕ ਤੁਹਾਡੇ ਨਾਲ ਉਦੋਂ ਜੁੜਦੇ ਨੇ ਜਦੋਂ ਤੁਹਾਡਾ ਮੁਲਕ ਜਿੱਤਦਾ ਤੁਹਾਡੇ ਖਿਡਾਰੀ ਸਿਤਾਰੇ ਬਣਦੇ ਨੇ ਦੂਜਿਆਂ 'ਤੇ ਹਾਵੀ ਹੁੰਦੇ ਨੇ 1983 ਤੋਂ ਬਾਅਦ ਦੇ ਵਰਲਡ ਕੱਪ ਦੀ ਜਿੱਤ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਲੇਅਰਾਂ ਦੀ ਜਿਹੜੀ ਬੋਰਡ ਵੱਲੋਂ ਪੈਸੇ ਵਧਾਉਣ ਦੀ ਜੇ ਗੱਲ ਹੈ ਜਾਂ ਸਹੂਲਤਾਂ ਦੀ ਗੱਲ ਹੈ ਸਾਧਨਾਂ ਦੀ ਗੱਲ ਹੈ ਉਹ ਬਹੁਤ ਜ਼ਿਆਦਾ ਹੋਈ ਸੋ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਜਿੱਤ ਹੈ ਭਾਵੇਂ ਉਹ ਵਰਲਡ ਕੱਪ ਹੋਵੇ ਜਾਂ ਕੋਈ ਮੁਕਾਬਲੇ ਜਿੱਤਣ ਦੀ ਗੱਲ ਹੋਵੇ ਇਹ ਵੀ ਖੇਡ ਦੀ ਪਾਪੂਲੈਰਿਟੀ ਨੂੰ ਪ੍ਰਭਾਵਿਤ ਕਰਦਾ ਹੈ
1: ਮੈਂ ਸਮਝਦਾ ਕਿ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ 'ਚ ਚੱਲੀਏ ਤਾਂ ਜਗਮੋਹਨ ਡਾਲਮੀਆ ਜਿਹੜੇ ਕਿ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੇ ਮੇਰਾ ਖਿਆਲ ਪ੍ਰੈਜੀਡੈਂਟ ਰਹੇ ਔਰ ਆਈ ਐੱਸ ਬਿੰਦਰਾ ਜਿਹੜੇ ਕਿ ਸੈਕਟਰੀ ਸੀ ਉਸ ਵੇਲੇ ਇਹਨਾਂ ਦੋਵਾਂ ਨੇ ਮਿਲ ਕੇ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕ੍ਰਿਕਟ ਨੂੰ ਮਾਰਕੀਟਿੰਗ ਕੀਤਾ ਇਹਨਾਂ ਨੇ ਟੀ ਵੀ ਰਾਈਟਸ ਜਿਹੜੇ ਨੇ ਉਹ ਦੇਣੇ ਸ਼ੁਰੂ ਕੀਤੇ ਔਰ ਜਦੋਂ ਉਹਨਾਂ ਨੇ ਟੀ ਵੀ ਰਾਈਟਸ ਦੇਣੇ ਸ਼ੁਰੂ ਕੀਤੇ ਨੇ ਉਦੋਂ ਫਿਰ ਜਿਹੜੀ ਕ੍ਰਿਕਟ ਦੀ ਜਿਹੜੀ ਮਾਲੀ ਹਾਲਤ ਹੈ ਉਹ ਦਿਨੋ ਦਿਨ ਅੱਛੀ ਹੁੰਦੀ ਗਈ ਹੈ
0: ਜੀ ਸੁਰਿੰਦਰ ਸਿੰਘ ਸੋਢੀ ਜੀ ਜਿੱਦਾਂ ਮਾਲੀ ਹਾਲਤ ਸਮੇਂ ਦੇ ਨਾਲ ਕ੍ਰਿਕਟ ਦੀ ਬਿਹਤਰ ਹੁੰਦੀ ਗਈ ਉਹਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਭਾਰਤ ਦੀ ਕ੍ਰਿਕਟ ਦੇ ਸੀਨ 'ਤੇ ਕੋਈ ਨਾ ਕੋਈ ਸਿਤਾਰਾ ਉਭਰਦਾ ਰਿਹਾ ਭਾਵੇਂ ਉਹ ਕਪਿਲ ਦੇਵ ਦੇ ਰੂਪ 'ਚ ਸੀ ਭਾਵੇਂ ਉਹ ਸਚਿਨ ਤੇਂਦੁਲਕਰ ਦੇ ਰੂਪ 'ਚ ਸੀ ਜਾਂ ਵਿਰਾਟ ਕੋਹਲੀ ਜਾਂ ਮਹਿੰਦਰ ਸਿੰਘ ਧੋਨੀ ਆਪਾਂ ਇਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਇਹ ਪੂਰੇ ਵਰਲਡ ਕ੍ਰਿਕਟ 'ਤੇ ਹਾਵੀ ਰਹੇ ਦੂਜੇ ਮੁਲਕਾਂ 'ਤੇ ਤੁਸੀਂ ਸਮਝਦੇ ਹੋ ਕਿ ਜਿਹੜੀ ਸਾਡੀ ਭਾਰਤੀ ਹਾਕੀ ਹੈ ਇਹਦੇ 'ਚ ਸਿਤਾਰਿਆਂ ਦੀ ਘਾਟ ਰਹੀ ਹੈ ਕਿ ਜੋ ਕਲਾ ਮੇਜਰ ਧਿਆਨ ਚੰਦ ਹੋਰਾਂ ਕੋਲ ਸੀ ਜਾਂ ਉੱਦਾਂ ਦੇ ਸਿਤਾਰੇ ਵਕਤ ਵਕਤ 'ਤੇ ਸਾਡੇ ਕੋਲ ਆਉਂਦੇ ਨਹੀਂ ਰਹੇ ਵਿੱਚ ਉਹਦੇ ਵੈਕਿਊਮ ਵਿੱਚ ਉਹਦੇ ਖਿਲਾ ਰਿਹਾ ਜੀ
1: ਆਏ ਆ ਪੁਰਾਣੇ ਟਾਈਮ 'ਚ ਜੇ ਤੁਸੀਂ ਦੇਖਦੇ ਹਾਂ ਧਿਆਨ ਚੰਦ ਜੀ ਆਏ ਸਦਾ ਬਲਵੀਰ ਸਿੰਘ ਸੀਨੀਅਰ ਆਏ ਬਲਵੀਰ ਜੂਨੀਅਰ ਆਏ ਧੰਨ ਰਾਜ ਪਿੱਲੇ ਆਏ ਅਸ਼ੋਕ ਕੁਮਾਰ ਅਜੀਤ ਪਾਲ ਸਤਾਰੇ ਆਏ ਆ ਫਿਰ ਵਿੱਚ ਆਉਣ ਤੋਂ ਬਾਅਦ ਥੋੜ੍ਹਾ ਜਿਹਾ ਗੈਪ ਪੈ ਗਿਆ
0: ਜੀ
1: ਗੈਪ ਪੈਣ ਤੋਂ ਬਾਅਦ ਦੁਬਾਰਾ ਫਿਰ ਹਾਕੀ ਨੇ ਰਿਵਾਈਵ ਕੀਤਾ ਸੀਗਾ ਜਦੋਂ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਆ ਟੀ ਟਵੰਟੀ ਤੋਂ ਪਹਿਲਾਂ ਜਿਹੜੀ ਪ੍ਰੀਮੀਅਰ ਕ੍ਰਿਕਟ ਲੀਗ ਹੁੰਦੀ ਹੈ ਨਾ ਇਹ ਤੋਂ ਪਹਿਲਾਂ ਨਾ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਸੀਗੀ ਔਰ ਉਹ ਹਾਕੀ ਲੀਗ ਦੇ ਵਿੱਚ ਸਾਡੇ ਕੋਲ ਫੋਰਨ ਦੇ ਪਲੇਅਰ ਵੀ ਆਉਣ ਲੱਗ ਗਏ ਸੀਗੇ ਉਹਦੇ ਵਿੱਚ ਜੋ ਸ਼ੇਰੇ ਜਲੰਧਰ ਟੀਮ ਖੇਡਦੀ ਸੀ ਇੱਦਾਂ ਅਲੱਗ ਅਲੱਗ ਟੀਮਾਂ ਦੇ ਨਾਂ ਸੀਗੇ ਇਹ ਖੇਡਦੀਆਂ ਸੀ ਲੇਕਿਨ ਕੁਛ ਕਾਰਨਾਂ ਕਰਕੇ ਜਿਹੜੀ ਉਹ ਬੰਦ ਹੋ ਗਈ ਜਦੋਂ ਉਹ ਚੱਲਦੀ ਸੀਗੀ ਪਲੇਅਰਾਂ ਨੂੰ ਕ੍ਰਿਕਟ ਜਿੰਨਾ ਦਾ ਪੈਸਾ ਨਹੀਂ ਮਿਲ ਸਕਿਆ ਲੇਕਿਨ ਉਹਦੇ ਨਾਲ ਇੱਕ ਤਾਂ ਲਾਈਵ ਟੈਲੀਕਾਸਟ ਹੋਣ ਲੱਗ ਗਏ ਸੀਗੇ ਮੈਚ ਜਿਹੜੇ ਇੱਥੇ ਸਾਡੀ ਲੀਗ ਚੱਲਦੀ ਸੀ ਨਾਲ ਪਲੇਅਰਾਂ ਨੂੰ ਪੈਸੇ ਮਿਲਣ ਲੱਗ ਗਏ ਸੀਗੇ ਔਰ ਉਹਦੇ ਨਾਲ ਮਾਲੀ ਹਾਲਤ ਜਿਹੜੀ ਪਲੇਅਰਾਂ ਦੀ ਵਧੀਆ ਹੋਣ ਲੱਗ ਗਈ ਸੀਗੀ ਕੁਛ ਕਾਰਨਾਂ ਕਰਕੇ ਜਿਹੜੀ ਆ ਨਾ ਉਹ ਪ੍ਰੀਮੀਅਰ ਹਾਕੀ ਲੀਗ ਜਿਹੜੀ ਆ ਉਹ ਬੰਦ ਹੋ ਗਈ ਉਹ ਕੰਟੀਨਿਊ ਰਹਿਣੀ ਚਾਹੀਦੀ ਸੀਗੀ ਔਰ ਉਹ ਕੰਟੀਨਿਊ ਰੱਖਣ ਦੇ ਲਈ ਹਾਕੀ ਇੰਡੀਆ ਨੂੰ ਗਵਰਨਮੈਂਟ ਦੇ ਨਾਲ ਕੋਈ ਨਾ ਕੋਈ ਟਾਈ ਅਪ ਕਰਨਾ ਚਾਹੀਦਾ ਸੀਗਾ ਜਿਹੜੇ ਬਿਜ਼ਨਸ ਹਾਊਸਿਸ ਉਹਨਾਂ ਨੂੰ ਕਰਨਾ ਚਾਹੀਦਾ ਸੀ ਤਾਂ ਕਿ ਇਹਨਾਂ ਨੂੰ ਵੀ ਵੱਡੇ ਸਪੋਂਸਰ ਮਿਲਦੇ ਜਦੋਂ ਇਹ ਚੀਜ਼ਾਂ ਆਉਣ ਲੱਗ ਜਾਣ ਪੈਸਾ ਜਿਸ ਗੇਮ 'ਚ ਵੀ ਪੈਸਾ ਆਏਗਾ ਨਾ ਉਹ ਗੇਮ ਜਿਹੜੇ ਆ ਉਹਦੇ ਪਲੇਅਰ ਆ ਜਿਹੜੇ ਉਹ ਪਾਪੂਲਰ ਹੋਣੇ ਸ਼ੁਰੂ ਹੋ ਜਾਣਗੇ ਅੱਜ ਦੀ ਜਿਹੜੀ ਹੈ ਨਹੀਂ ਦੁਨੀਆਂ ਅੱਜ ਦੀ ਦੁਨੀਆਂ ਪੈਸਾ ਦੇਖਦੀ ਆ ਪੈਸਾ ਕਿਹਦੇ ਕੋਲ ਹੈਗਾ ਆ ਉਹ ਪਾਪੂਲਰ ਆ ਜਿਹੜੀ ਗੇਮ ਤੁਸੀਂ ਦੇਖਿਓ ਬਹੁਤ ਸਾਰੀਆਂ ਹੋਰ ਗੇਮਾਂ ਵੀ ਤੇ ਲਿਆਉਂਦੀਆਂ ਮੈਡਲ
0: ਜੀ
1: ਵੇਟ ਲਿਫਟਿੰਗ ਵਾਲੇ ਲਿਆਉਂਦੇ ਆ ਦੂਜੇ ਲਿਆਉਂਦੇ ਆ ਲੇਕਿਨ ਉਹਨਾਂ ਦੇ ਨਾਂ ਤੁਸੀਂ ਕਿਤੇ ਦੇਖਦੇ ਹੀ ਨਹੀਂ
0: ਜੀ
1: ਤੇ ਪੈਸਾ ਹੋਣਾ ਹਰ ਗੇਮ ਦੇ ਵਿੱਚ ਬਹੁਤ ਜ਼ਰੂਰੀ ਆ ਉਹਦੇ ਲਈ ਸਪੋਂਸਰ ਜਿਹੜੇ ਆ ਫੈਡਰੇਸ਼ਨ ਨੂੰ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ 'ਚ ਟਾਈ ਅਪ ਕਰਕੇ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਤਾਂ ਕਿ ਇਹ ਇਹਨਾਂ ਨੂੰ ਜਿਹੜੀਆਂ ਸਪੋਂਸਰਸ਼ਿਪ ਮਿਲਣ ਲੱਗਣ ਅਤੇ ਇਹ ਗੇਮਾਂ ਵੀ ਜਿਹੜੀਆਂ ਪ੍ਰਮੋਟ ਹੋ ਸਕਣ
0: ਜੀ ਸਰਦਾਰ ਰਜਿੰਦਰ ਸਿੰਘ ਜੀ ਆਪਾਂ ਕ੍ਰਿਕਟ ਨੂੰ ਜਦੋਂ ਬਰੀਕੀ ਨਾਲ ਵੇਖਦੇ ਹਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਸਮੇਂ ਦੇ ਨਾਲ ਨਾਲ ਜਿਹੜੀ ਕ੍ਰਿਕਟ ਹੈ ਉਹ ਬਦਲਦੀ ਗਈ ਹੈ ਪਹਿਲਾਂ ਟੈਸਟ ਕ੍ਰਿਕਟ ਦਾ ਰੁਝਾਨ ਸੀ ਔਰ ਉਸ ਤੋਂ ਬਾਅਦ ਜਦੋਂ ਇਹ ਦੇਖਿਆ ਗਿਆ ਕਿ ਇਸ ਖੇਡ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ ਅਤੇ ਇੱਕ ਦਿਵਸੀ ਕ੍ਰਿਕਟ ਦਾ ਆਉਣਾ ਸ਼ੁਰੂ ਹੋਇਆ ਜਦੋਂ ਉਹਦੇ ਤੋਂ ਥੋੜ੍ਹੀ ਬਹੁਤੀ ਉਕਤਾਹਟ ਜੇ ਆਡੀਅੰਸ ਨੂੰ ਲੋਕਾਂ ਨੂੰ ਮਹਿਸੂਸ ਹੋਈ ਅਤੇ ਟੀ ਟਵੈਂਟੀ ਕ੍ਰਿਕਟ ਆ ਗਈ ਸੋ ਤੁਸੀਂ ਸਮਝਦੇ ਹੋ ਕਿ ਬੋਰਡ ਨੇ ਭਾਰਤੀ ਕ੍ਰਿਕਟ ਨੇ ਜਾਂ ਆਈ ਸੀ ਸੀ ਨੇ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਿਆ ਕਿ ਲੋਕਾਂ ਦੀ ਮੰਗ ਕੀ ਹੈ
1: ਨਹੀਂ ਮੈਂ ਸਮਝਦਾ ਕਿ ਕ੍ਰਿਕਟ ਜਿਹੜੀ ਆ ਭਾਵੇਂ 5 ਦਿਨ ਦਾ ਟੈਸਟ ਹੁੰਦਾ ਸੀ ਜਾਂ 3 ਡੇ ਮੈਚਿਸ ਹੁੰਦੇ ਸੀ ਜਿਹੜੀ ਲੋਕਪ੍ਰਿਯ ਨਾ ਕ੍ਰਿਕਟ ਉਹ ਬਹੁਤ ਸੀਗੀ ਦੇਖੋ ਇੱਥੇ ਜਲੰਧਰ ਦੇ ਵਿੱਚ 5 ਡੇ ਟੈਸਟ ਵੀ ਹੋਇਆ 3 ਡੇ ਟੈਸਟ ਮੈਚਿਸ ਵੀ ਹੁੰਦੇ ਰਹੇ ਖਚਾ ਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਹੁੰਦੇ ਸੀ ਟਿਕਟਾਂ ਨਹੀਂ ਸੀ ਮਿਲਦੀਆਂ ਬਲੈਕ ਟਿਕਟਾਂ ਵੀ ਵੇਚੀਆਂ ਜਾਂਦੀਆਂ 5 ਦਿਨ ਦੇ ਮੈਚ ਦੇ ਵਿੱਚ ਵੀ ਔਰ ਉਸ ਤੋਂ ਬਾਅਦ 1 ਡੇ ਮੈਚਿਸ ਸ਼ੁਰੂ ਹੋਏ ਔਰ 1 ਡੇ ਤੋਂ ਬਾਅਦ ਟੀ ਟਵੈਂਟੀ ਹੁਣ ਤਾਂ ਸਿਖਰ ਹੀ ਹੋ ਗਿਆ ਕਿ ਟੀ ਟਵੈਂਟੀ ਨੂੰ ਲੋਕ

0: ਜਿਹੜੇ ਨੇ ਉਹ ਬਹੁਤ ਪ੍ਰੈਫਰ ਕਰਦੇ ਨੇ ਔਰ ਇਹਦੇ ਵਿੱਚ ਥ੍ਰਿਲ ਵੀ ਹੈ ਔਰ ਇੰਟਰਸਟ ਵੀ ਹੈ ਲੋਕਾਂ ਦਾ ਔਰ ਜਦੋਂ ਛਿੱਕੇ ਚੌਕੇ ਲੱਗਦੇ ਨੇ ਵਿਕਟਾਂ ਨਿਕਲਦੀਆਂ ਨੇ ਅਤੇ ਲੋਕ ਬਹੁਤ ਇੰਜੋਏ ਕਰਦੇ ਨੇ ਲੇਕਿਨ ਕ੍ਰਿਕਟ ਦੀ ਜਿਹੜੀ ਲੋਕਪ੍ਰਿਯਤਾ ਉਹ ਪੰਜ ਦਿਨ ਦੇ ਵਿੱਚ ਵੀ ਸੀਗੀ ਲੇਕਿਨ ਹੁਣ ਮੈਂ ਸਮਝਦਾ ਕਿ ਆ ਜਦੋਂ ਵਨ ਡੇ ਜਾਂ ਟੀ ਟਵੈਂਟੀ ਆਈ ਹੈ ਹੁਣ ਘਟੀ ਹੈ ਲੇਕਿਨ ਸ਼ੁਰੂ ਤੋਂ 5-day 3-day ਮੈਚਿਸ ਜਿਹੜੇ ਹੁੰਦੇ ਰਹੇ ਉਹਦੇ ਵਿੱਚ ਵੀ ਖਚਾਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਦੇਖਣ ਨੂੰ ਮਿਲਦੇ ਸੀ
1: ਜੀ ਸੁਰਿੰਦਰ ਸਿੰਘ ਸੋਢੀ ਜੀ ਹਾਕੀ 'ਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸੰਸਾਰ ਪੱਧਰ 'ਤੇ ਹਾਕੀ ਨੂੰ ਮਾਰਕੀਟ ਕਰਨ ਦੀ ਹੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਗੇਮ ਨੂੰ ਥੋੜ੍ਹਾ ਇਵੋਲਵ ਕੀਤਾ ਜਾਵੇ ਜੇ ਉਹਦੇ 'ਚ ਫਾਊਲ ਜ਼ਿਆਦਾ ਨੇ ਤਾਂ ਉਹ ਇਸ ਤਰੀਕੇ ਦੀ ਬਣਤਰ ਬਣਾਈ ਜਾਵੇ ਕਿ ਲੋਕ ਉਹਦੇ ਨਾਲ ਜੁੜ ਸਕਣ ਥੋੜ੍ਹੇ ਜਿੱਦਾਂ ਥੋੜ੍ਹੀ ਜਿਹੀ ਕੋਸ਼ਿਸ਼ ਤਾਂ ਹੋਈ ਕਿ ਪਹਿਲਾਂ 35-35 ਮਿੰਟ ਦੇ ਦੋ ਹਾਫ ਹੁੰਦੇ ਸੀ ਔਰ ਫਿਰ ਉਹਨੂੰ 4 ਕੁਆਟਰਸ ਦੇ ਵਿੱਚ ਬਦਲਿਆ ਗਿਆ ਸੋ ਤੁਸੀਂ ਸਮਝਦੇ ਹੋ ਕਿ ਇਸ ਖੇਤਰ 'ਚ ਵੀ ਕੁਛ ਕੀਤਾ ਜਾ ਸਕਦਾ ਸੀ ਇਸ ਗੇਮ ਨੂੰ ਪਾਪੂਲਰਾਈਜ਼ ਕਰਨ
2: ਲਈ ਹਾਂ ਜਿਸ ਤਰ੍ਹਾਂ ਉਹਨੇ ਕੀਤੀ ਗੱਲ ਪੇ ਪੁਰਾਣੇ ਟਾਈਮ 'ਚ ਹਾਕੀ ਜਿਹੜੀ ਆ ਨਾ ਉਹ ਕਮਰਸ਼ਲਾਈਜ਼ ਨਹੀਂ ਹੋਈ
1: ਜੀ
2: ਉਹਨੂੰ ਕਰਨਾ ਚਾਹੀਦਾ ਸੀ ਹਾਕੀ ਪਲੇਅਰ ਕੋਈ ਵੀ ਕੋਈ ਐਡ ਹੀ ਨਹੀਂ ਦੇ ਸਕਦੇ ਸੀਗੇ
1: ਜੀ
2: ਐਡ ਦੇਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਬੋਰਡ ਦੀ ਜਿਹੜੀ ਸਾਡੀ ਫੈਡਰੇਸ਼ਨ ਉਹਦੀ ਔਰ ਉਹ ਫੈਡਰੇਸ਼ਨ ਨੇ ਮਨਾ ਕੀਤਾ ਸੀ ਟੋਟਲੀ ਕਿ ਕੋਈ ਵੀ ਪਲੇਅਰ ਜਿਹੜਾ ਉਹ ਐਡ ਨਹੀਂ ਕਰ ਸਕਦਾ
1: ਜੀ
2: ਔਰ ਇਹਦਾ ਬੜਾ ਵੱਡਾ ਡਰਾਬੈਕ ਆ ਇਸ ਦੇ ਲਈ ਨੰਬਰ 2 ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹਦੇ ਵਿੱਚ ਹੁਣ ਲਿਆਂਦੀ ਆ ਚੇਂਜ ਜਿੱਦਾਂ ਤੁਸੀਂ ਹੁਣ ਕਿਹਾ 4 ਕੁਆਟਰ ਹੋਣ ਲੱਗ ਗਏ ਆ ਤੇ ਨੰਬਰ 2 ਜਿਹੜੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹ ਥੋੜੇ ਹਾਰਡ ਸੀਗੇ
1: ਜੀ
2: ਔਰ ਕਈ ਵਾਰੀ ਉਹਦੇ ਵਿੱਚ ਕੁੱਟ ਕੱਟ ਵੀ ਦਿੰਦੇ ਸੀਗੇ ਪਲੇਅਰ ਨੂੰ ਪੈ ਵੀ ਜਾਂਦੀਆਂ ਸੀ
1: ਜੀ
2: ਸਾਹਮਣੇ ਨਹੀਂ ਮਾਰਦੇ ਸੀ ਕੋਈ ਤਰੀਕੇ ਦੇ ਨਾਲ ਮਾਰ ਦਿੰਦੇ ਸੀਗੇ ਕਿਸੇ ਨਾ ਕਿਸੇ ਦੇ ਵੱਜ ਜਾਂਦੀ ਸੀ ਗਿੱਟੇ ਗੋਡੇ ਲੇਕਿਨ ਅੱਜ ਦੀ ਹਾਕੀ ਦੇ ਵਿੱਚ ਤੁਸੀਂ ਟੱਚ ਨਹੀਂ ਕਰ ਸਕਦੇ ਉਹ ਸਾਰੀਆਂ ਚੇਂਜਸ ਲਿਆਂਦੀਆਂ ਆ ਤੇ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਅੱਜ ਕੱਲ੍ਹ ਤੁਸੀਂ ਪੁੱਠਾ ਹੋ ਕੇ ਜੇ ਸਾਹਮਣੇ ਆਏ ਖੜ ਕੇ ਬਾਲ ਨੂੰ ਰੋਕ ਸਕਦੇ ਆ ਪੁਰਾਣੇ ਟਾਈਮ 'ਚ ਨਹੀਂ ਰੋਕ ਸਕਦੇ ਸਾਡੇ ਟਾਈਮ 'ਚ ਬੜਾ ਟਫ ਸੀਗਾ ਬਾਲ ਨੂੰ ਰਿਸੀਵ ਕਰਨਾ ਤੇ ਲੈ ਕੇ ਤੁਰਨਾ ਤੇ ਪਲੇਅਰ ਫਿਰ ਬੜੀ ਵਧੀਆ ਹਾਕੀ ਖੇਡਦੇ ਸੀ ਅੱਜ ਦੇ ਟਾਈਮ 'ਤੇ ਤੁਸੀਂ ਮੂਹਰੇ ਜਾ ਕੇ ਖੜ ਜਾਓ ਤੇ ਅਗਲੇ ਦੇ ਲੋਕੋ ਤੇ ਤੁਹਾਨੂੰ ਟੱਚ ਵੀ ਨਹੀਂ ਕਰ ਸਕਦਾ ਉਹ ਚੀਜ਼ਾਂ ਦੇ ਵਿੱਚ ਇਹਨਾਂ ਨੇ ਚੇਂਜਸ ਲਿਆਂਦੀਆਂ ਜਿਸ ਕਰਕੇ ਹਾਕੀ ਫਾਸਟ ਹੋਰ ਹੋ ਗਈ ਆ ਤੁਸੀਂ ਕਦੇ ਦੇਖਿਓ ਜਿਹੜੀ ਟੀਮ ਕੋਲ ਬਾਲ ਆਉਂਦਾ ਅੱਗੇ ਡੀ ਤੱਕ ਜਾਂਦਾ ਉੱਥੋਂ ਖੋਣਾ ਫਿਰ ਮੁਸ਼ਕਲ ਆਉਂਦਾ ਜਿਹੜਾ ਉੱਥੋਂ ਹੋ ਲੈਂਦਾ ਉਹ ਸਿੱਧਾ ਅਗਲੇ ਦੀ ਡੀ 'ਚ ਜਾਂਦਾ ਉਹ ਰੀਜ਼ਨ ਇਹ ਆ ਕਿ ਤੁਸੀਂ ਹੁਣ ਆਮ ਜਿੱਧਰ ਨੂੰ ਮਰਜ਼ੀ ਘੋਲ ਲਓ ਬਾਲ ਨੂੰ ਲੈ ਕੇ ਫਾਊਲ ਨਹੀਂ ਹੈਗਾ ਫਿਰ ਅੱਗੇ ਸਟਿੱਕ ਹੁੰਦੀ ਸੀਗੀ ਉੱਪਰ ਹਾਕੀ ਚੱਲ ਗਈ ਤੇ ਸਟਿੱਕ ਮਿਲ ਜਾਂਦੀ ਫਾਊਲ ਹੋ ਗਿਆ ਅੱਜ ਕੱਲ੍ਹ ਤੁਸੀਂ ਡੀ ਦੇ ਵਿੱਚ ਉੱਤੋਂ ਲਾ ਲੈਂਦੇ ਹੋ ਬਾਲ ਥੱਲੇ ਇਹ ਚੀਜ਼ਾਂ ਦੇ ਨਾਲ ਹਾਕੀ ਫਾਸਟ ਹੋਈ ਆ ਅੱਗੇ ਤੁਸੀਂ ਬਾਲ ਵੀ ਦਿੰਦੇ ਸੀ ਤੇ ਖੜ ਕੇ ਤੇ ਕਿਸੇ ਨੂੰ ਦੇਣਾ ਪੈਂਦਾ ਹੁਣ ਤੁਸੀਂ ਰੱਖ ਕੇ ਬਾਲ ਤੁਰ ਪਓ ਤੇ ਫਾਊਲ ਗੇਮ ਸ਼ੁਰੂ ਆ ਗੇਮ ਨੂੰ ਫਾਸਟ ਕਰਨ ਲਈ ਕੀਤੇ ਆ ਉਪਰਾਲੇ ਜਿਹਦੇ ਨਾਲ ਗੇਮ ਦੇ ਵਿੱਚ ਹੁਣ ਇੰਟਰਸਟ ਵੀ ਵਧਿਆ ਤੇ ਬਾਕੀ ਇਹਨਾਂ ਚੀਜ਼ਾਂ ਦਾ ਇੰਪਰੂਵਮੈਂਟ ਆਉਂਦੀ ਆ ਸਭ ਤੋਂ ਵੱਡੀ ਚੀਜ਼ ਜਿਹੜੀ ਆ ਨਾ ਜਿੱਦਣ ਹਾਕੀ 'ਚ ਵੀ ਸੇਮ ਪੈਸਾ ਆਉਣ ਲੱਗ ਗਿਆ ਬਿਜ਼ਨਸ ਹਾਊਸ ਜੁੜ ਗਏ ਤੇ ਇਹ ਇਸ ਤਰ੍ਹਾਂ ਲੀਗਾਂ ਹੋਣ ਲੱਗ ਗਈਆਂ ਤੇ ਫਿਰ ਜਿਹੜੀ ਪਾਪੂਲੈਰਿਟੀ ਆਪਣੇ ਆਪ ਵਧਣ ਲੱਗ ਜਾਂਦੀ ਆ ਜਦੋਂ ਟੀਵੀ ਵਾਲੀ ਜਿਹੜੀ ਆ ਨਾ ਹਰ ਮੈਚ ਟੀਵੀ 'ਤੇ ਆਉਣ ਲੱਗ ਗਏ ਤੁਸੀਂ ਹੁਣੇ ਵਰਲਡ ਕੱਪ ਦੇਖਿਆ ਹੋਣਾ ਜਿਹੜਾ ਹੋਲੈਂਡ ਤੇ ਬੈਲਜੀਅਮ 'ਚ ਹੋਇਆ ਤੁਸੀਂ ਜਦੋਂ ਅਖਬਾਰ ਅਸੀਂ ਕੱਢ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਖਬਰ ਹੀ ਨਹੀਂ ਹੁੰਦੀ ਸੀ ਜੇ ਜਿੱਦਣ ਇੰਡੀਆ ਦਾ ਮੈਚ ਹੁੰਦਾ ਸੀ ਛੋਟਾ ਜਿਹਾ ਕਾਲਮ ਲੱਗਾ ਹੁੰਦਾ ਸੀ ਜਿੱਤ ਗਿਆ ਜਾਂ ਹਾਰ ਗਿਆ ਲੇਕਿਨ ਉਹਨੂੰ ਕਵਰੇਜ ਨਹੀਂ ਮਿਲਦੀ ਸੀਗੀ ਜਿਹਦੇ ਉਹਦੇ ਦੂਸਰੇ ਪਾਸੇ ਮੈਚ ਜਿਹੜੇ ਕ੍ਰਿਕਟ ਦੇ ਜੇ ਕੋਈ ਛੋਟੇ ਮੈਚ ਵੀ ਹੁੰਦੇ ਸੀ ਤੇ ਅੱਧੀ ਖਬਰ ਉਹਨਾਂ ਨੂੰ ਭਰੀ ਹੁੰਦੀ ਸੀ ਇਹਨਾਂ ਚੀਜ਼ਾਂ ਦੇ ਉੱਤੇ ਕੁਛ ਨਾ ਕੁਛ ਸੈਂਸਰ ਹੋਣਾ ਚਾਹੀਦਾ ਕਿ ਜਦੋਂ ਹਾਕੀ ਦਾ ਵਰਲਡ ਕੱਪ ਓਲੰਪਿਕ ਏਸ਼ੀਅਨ ਗੇਮ ਹੁੰਦੀਆਂ ਜਾਂ ਵੱਡੇ ਟੂਰਨਾਮੈਂਟ ਹੁੰਦੇ ਆ ਉਦੋਂ ਕੁਛ ਪੇਜ ਦਾ ਥੋੜ੍ਹਾ ਕੁਆਟਰ ਹੀ ਭਾਵੇਂ ਮਿਲਿਆ ਹੋਵੇ ਪੇਜ ਜਿਹਦੇ ਉੱਤੇ ਖਬਰ ਲੱਗੇ ਉੱਥੇ ਹਰ ਬੱਚਾ ਬੰਦਾ ਪੜ੍ਹ ਸਕੇ ਮੈਂ ਕਈ ਵਾਰੀ ਦੇਖਣਾ ਪਿਆ ਅੱਜ ਮੈਚ ਨਹੀਂ ਦੇਖਿਆ ਸਵੇਰੇ ਮੈਚ ਦੇਖੀਏ ਕੀ ਬਣਿਆ ਤੇ ਉਹਦੇ 'ਚ ਖਬਰ ਹੀ ਨਹੀਂ ਹੁੰਦੀ ਇਹਨਾਂ ਦਾ ਵੀ ਬੜਾ ਵੱਡਾ ਅਸਰ ਪੈਂਦਾ ਅਖਬਾਰ 'ਚ ਨਾ ਆਉਣਾ ਵਰਲਡ ਕੱਪ ਹਾਕੀ ਦਾ ਹੋ ਰਿਹਾ ਹੋਵੇ ਤੇ ਅਖਬਾਰ ਦੇ ਵਿੱਚ ਕਿਤੇ ਕਾਲਮ ਹੀ ਨਹੀਂ ਉਹਨੂੰ ਮਿਲ ਰਿਹਾ ਲਾਉਣ ਲਈ ਇਹ ਚੀਜ਼ਾਂ ਤਾਂ ਖਿਆਲ ਰੱਖਣ ਦੀ ਲੋੜ
1: ਜੀ ਸੁਰਿੰਦਰ ਸਿੰਘ ਸੋਢੀ ਜੀ ਇਹਦੇ 'ਚ ਇੱਕ ਵੀ ਤੁਸੀਂ ਸਮਝਦੇ ਹੋ ਕਿ ਜਿੱਦਾਂ ਹਾਕੀ ਦੀ ਖੇਡ ਦੀ ਜਿਹੜੀ ਬਣਤਰ ਹੈ ਉਹਦੇ 'ਚ ਸਪੋਂਸਰਸ ਦੇ ਕੋਲ ਬਹੁਤਾ ਐਡ ਕਰਨ ਦਾ ਸਕੋਪ ਵੀ ਨਹੀਂ ਹੈ ਜਿੱਦਾਂ ਹੁਣ ਜੇ ਕ੍ਰਿਕਟ ਹੈ ਤੇ ਉਹ ਸਾਰਾ ਦਿਨ ਕ੍ਰਿਕਟ ਚੱਲ ਰਹੀ ਹੈ, ਹਰ ਓਵਰ ਤੋਂ ਬਾਅਦ ਐਡ ਸਪੌਂਸਰ ਨੂੰ ਕਰਨ ਦਾ ਮੌਕਾ ਮਿਲਦਾ, ਪਰ ਹਾਕੀ 70 ਮਿੰਟ ਦੀ ਖੇਡ ਹੈ ਜਿਹਦੇ 'ਚ ਘੱਟ ਸਪੌਂਸਰ ਜੁੜਦੇ ਨੇ, ਉਹਦੇ ਮੁਕਾਬਲੇ ਫਿਰ ਪੈਸਾ ਵੀ ਘੱਟ ਆਉਂਦਾ।
2: ਨਹੀਂ ਹਾਕੀ ਅੱਜ ਤਾਂ ਅੱਜ ਕੱਲ੍ਹ ਤਾਂ ਐਪ ਹੀ ਇੰਨੀਆਂ ਆ ਗਈਆਂ, ਤੁਸੀਂ ਦੇਖੀਆਂ ਹੋਣਗੀਆਂ
1: ਜੀ
2: ਕਿ ਟੀਵੀ ਚੱਲਦੇ ਮੈਚ ਦੇ ਵਿੱਚ ਹੀ ਐਪ ਦਿਖਾ ਦਿੰਦੇ ਆ
1: ਜੀ।
2: ਪੁਰਾਣੇ ਟਾਈਮ ਦੇ ਵਿੱਚ ਮੈਚ ਖੜਨਾ ਸੀ ਤੇ ਦਿਖਾਉਂਦੇ ਸੀ, ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦਾ ਕੰਮ ਆ

0: ਕਹਿੰਦਾ ਕਿ ਚਲਦੇ ਚਲਦੇ ਮੈਚ ਤੁਸੀਂ ਐਡ ਜਿੰਨੀ ਮਰਜ਼ੀ ਦਿਖਾਈ ਜਾਓ
1: ਜੀ,
0: ਐਡ ਐਡ ਜਦੋਂ ਤੁਹਾਡਾ ਮੈਚ ਚੱਲਦਾ ਸਾਰਾ ਕੰਟਰੀ ਦੇਖਦਾ ਹੁੰਦਾ ਤੇ ਉਦੋਂ ਉਹਨਾਂ ਨੂੰ ਇੱਕ ਘੰਟੇ ਦੇ ਵਿੱਚ ਦਿਖਾਈ ਜਾਓ ਐਡ ਨੂੰ ਜਿੰਨਾ ਮਰਜ਼ੀ, ਬਾਕੀ ਤੁਸੀਂ ਜਦੋਂ ਉਸ ਤੋਂ ਬਾਅਦ ਵੀ ਮੈਚ ਚੱਲਦੇ ਆ ਹੁਣ ਤੁਸੀਂ ਚੈਨਲ ਆ ਤੁਸੀਂ ਦੇਖ ਲਓ ਖੇਲੋ ਸਟਾਰ ਖੇਲੋ ਹੋਰ ਜਿੰਨੀਆਂ ਵੀ ਤੁਸੀਂ ਕੋਈ ਚੈਨਲ ਲਾਓ ਕ੍ਰਿਕਟਾਂ ਦੀ ਹੋਊਗੀ ਉੱਥੇ
1: ਜੀ,
0: ਕੋਈ ਚੈਨਲ ਲਾ ਲਓ ਤੁਹਾਨੂੰ ਕ੍ਰਿਕਟ ਦਿਸੂਗੀ। ਜੇ ਵਰਲਡ ਕੱਪ ਹੋ ਕੇ ਹਟਿਆ ਵਰਲਡ ਕੱਪ ਦੇ ਜ਼ਰੂਰੀ ਨਹੀਂ ਇੰਡੀਆ ਦੇ ਇਕੱਲੇ ਦੇ ਮੈਚ, ਜਿੰਨੇ ਵੀ ਮੈਚ ਹੋਏ ਆ ਤੁਸੀਂ ਇੱਕ ਚੈਨਲ ਤੇ ਉਹਨਾਂ ਨੂੰ ਵੀ ਦਿਖਾਈ ਜਾਓ
1: ਜੀ,
0: ਹਾਈਲਾਈਟਸ ਦਿਖਾਈ ਜਾਓ ਉਹਨਾਂ ਦੀਆਂ
1: ਜੀ,
0: ਤੇ ਫਿਰ ਆਪਣੇ ਆਪ ਜਿਹੜੇ ਬੱਚੇ ਆ ਹਾਕੀ ਖੇਡਣ ਵਾਲੇ ਬੰਦੇ ਹੋਰ ਉਹ ਉਹਨਾਂ ਨੂੰ ਦੇਖੂਗੇ। ਮੈਂ ਜਦੋਂ ਵਰਲਡ ਕੱਪ ਚੱਲਦਾ ਸੀਗਾ ਦੇ ਮੈਚ ਨਾ ਦੇਖਣਾ, ਮੈਂ ਕਹਿੰਦਾ ਚਲੋ ਅੱਜ ਹਾਈਲਾਈਟ ਦੇਖਦੇ ਆ
1: ਜੀ,
0: ਉਹ ਮੈਚ ਲਾਉਣਾ ਜੋ ਟੀਵੀ ਲਾਉਣਾ ਤੇ ਮੂਹਰੇ ਕ੍ਰਿਕਟਾਂ ਦੀ ਸੀ, ਵਰਲਡ ਕੱਪ ਹਾਕੀ ਦਾ ਚੱਲਦਾ ਤੇ ਕ੍ਰਿਕਟ ਵਰਲਡ ਕੱਪ ਚੱਲ ਨਹੀਂ ਰਿਹਾ ਤੇ ਲੇਕਿਨ ਮੈਚ ਜਿਹੜੇ ਪੁਰਾਣੇ ਪੁਰਾਣੇ ਤੋਂ ਪੁਰਾਣੇ ਉਹ ਆ ਰਹੇ। ਇਹਨਾਂ ਚੀਜ਼ਾਂ ਦੇ ਉੱਤੇ ਨਾ ਇਹ ਤਾਂ ਮਿਨਿਸਟਰੀ ਲੈਵਲ ਦੇ ਉੱਤੇ ਹੀ ਗੱਲ ਹੋਵੇ ਕਿ ਇਹਨਾਂ ਸਾਰੀਆਂ ਗੇਮਾਂ ਨੂੰ ਥੋੜ੍ਹਾ ਟਾਈਮ ਦਿਓ, ਉਹਦੇ ਸਾਰੇ ਮੈਚਿਸ ਜਿਹੜੇ ਆ ਹੁਣ ਜੇ ਆਪਾਂ ਇਹ ਤਾਂ ਹੈ ਨਹੀਂ ਇਕੱਲਾ ਇੰਡੀਆ ਦਾ ਹੀ ਮੈਚ ਦੇਖਣਾ
1: ਜੀ, ਬਿਲਕੁਲ
0: ਆਪਾਂ ਦੂਜੇ ਮੈਚ ਵੀ ਦੇਖਣੇ ਚਾਹੀਦੇ ਆ ਔਰ ਜਿਹੜੇ ਹਾਕੀ ਪਲੇਅਰ ਖੇਡਦੇ ਆ ਜਾਂ ਹਾਕੀ ਦੇ ਸ਼ੌਕੀਨ ਆ ਉਹ ਸਾਰੇ ਦੇਖਣਗੇ
1: ਜੀ,
0: ਮੈਚ ਜ਼ਰੂਰ ਦੇਖਣਗੇ
1: ਜੀ।
0: ਇਹਨਾਂ ਚੀਜ਼ਾਂ ਦੀ ਕਮੀ ਆ ਸਾਡੇ 'ਚ।
1: ਬਿਲਕੁਲ ਸਹੀ ਸਰਦਾਰ ਰਜਿੰਦਰ ਸਿੰਘ ਜੀ, ਜਿੱਦਾਂ ਸੁਰਿੰਦਰ ਸੋਢੀ ਹੋਰਾਂ ਨੇ ਦੱਸਿਆ ਕਿ ਪਸਾਰਾ ਕ੍ਰਿਕਟ ਦਾ ਬਹੁਤ ਜ਼ਿਆਦਾ ਕਵਰੇਜ ਉਹਨੂੰ ਜ਼ਿਆਦਾ ਮਿਲਦੀ ਹੈ, ਮੀਡੀਆ ਉਹਦੇ ਮਗਰ ਹੈ, ਇਹ ਸਾਰਾ ਜਿਹੜਾ ਪਸਾਰਾ ਹੈ ਇਹ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਦੀ ਮਾਨਸਿਕਤਾ 'ਤੇ ਅਸਰ ਪਾਉਂਦਾ ਜਿਸ ਕਰਕੇ ਕ੍ਰਿਕਟ ਦੀ ਕੁਆਂਟਿਟੀ ਜ਼ਿਆਦਾ ਆਉਂਦੀ ਹੈ ਅਤੇ ਸਾਡੇ ਕੋਲ ਟੈਲੈਂਟ ਵੀ ਜ਼ਿਆਦਾ ਆਉਂਦਾ ਹੈ ਜੀ। ਕ੍ਰਿਕਟ
2: ਗੱਲ ਇਹ ਹੈ ਕਿ ਪਹਿਲੇ ਤਾਂ ਜਿਹੜੇ ਕ੍ਰਿਕਟ ਮੁੰਡੇ ਖੇਡਦੇ ਸੀ ਉਹਨਾਂ ਦੇ ਮਾਂ ਬਾਪ ਕਹਿੰਦੇ ਸੀ ਤੂੰ ਪੜ੍ਹਦਾ ਨਹੀਂ ਹੈਗਾ ਸਾਰਾ ਦਿਨ, ਤੂੰ ਗਰਾਊਂਡ 'ਚ ਹੀ ਰਹਿਣਾ ਅਤੇ ਪੜ੍ਹਾਈ ਕਦੋਂ ਕਰਨੀ ਹੈ। ਲੇਕਿਨ ਹੁਣ ਦੇਖਣ 'ਚ ਆਇਆ ਕਿ ਕ੍ਰਿਕਟ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਕਈ ਅਕੈਡਮੀਜ਼ ਨੇ, ਪ੍ਰਾਈਵੇਟ ਅਕੈਡਮੀ ਨੇ, ਔਰ ਮਾਂ ਬਾਪ ਜਿਹੜੇ ਨੇ ਉਹ ਪਿੱਛਾ ਕਰ ਰਹੇ ਨੇ ਬੱਚਿਆਂ ਦਾ ਵੀ ਤੂੰ ਉਹਨੂੰ ਆਪ ਨਾਲ ਲਿਜਾਂਦੇ ਨੇ, ਲਿਜਾ ਕੇ ਉੱਥੇ ਬੈਠੇ ਰਹਿੰਦੇ ਨੇ, ਦੇਖ ਕੇ ਉਹ ਦੇਖਦੇ ਨੇ ਫਿਰ ਉਹਨੂੰ ਘਰ ਲਿਆਉਂਦੇ ਨੇ। ਹੁਣ ਕ੍ਰਿਕਟ ਦਾ ਇੰਨਾ ਕਰੇਜ਼ ਹੋ ਗਿਆ ਕਿ ਬੱਚਿਆਂ ਨੂੰ ਛੱਡ ਕੇ ਮਾਂ ਬਾਪ ਨੂੰ ਵੀ ਕਰੇਜ਼ ਆ, ਕਿਉਂਕਿ ਜਿਹੜਾ ਆਈ ਪੀ ਐੱਲ ਖੇਡਦੇ ਨੇ ਉਹ ਹਰ ਇੱਕ ਚਾਹੁੰਦਾ ਕਿ ਸਾਡਾ ਬੱਚਾ ਵੀ ਜਿਹੜਾ ਉਹ ਆਈ ਪੀ ਐੱਲ ਦੇ ਵਿੱਚ ਰੀਪ੍ਰਜੈਂਟ ਕਰੇ। ਔਰ ਦੂਸਰਾ ਇੱਕ ਕ੍ਰਿਕਟ ਜਿਹੜਾ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ, ਔਰ ਜਿਹੜੀਆਂ ਸਟੇਟ ਨੇ ਉਹਨਾਂ ਦੇ ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਜਿਸ ਤਰ੍ਹਾਂ ਕਿ ਸ਼ੇਰੇ ਪੰਜਾਬ ਕ੍ਰਿਕਟ ਟੂਰਨਾਮੈਂਟ ਪੰਜਾਬ 'ਚ ਹੋ ਰਿਹਾ, ਇਸ ਤਰ੍ਹਾਂ ਨਾਲ ਦਿੱਲੀ ਹੋ ਰਿਹਾ, ਮਹਾਰਾਸ਼ਟਰਾ 'ਚ ਹੋ ਰਿਹਾ, ਬੰਬੇ 'ਚ ਹੋ ਰਿਹਾ। ਤੋ ਇਹ ਵੀ ਕ੍ਰਿਕਟ ਦਾ ਹੀ ਦੇਣ ਹੈ ਕਿ ਇੰਨਾ ਪਸਾਰਾ ਹੋ ਗਿਆ ਔਰ ਲੋਕ ਜਿਹੜੇ ਨੇ ਉਹ ਹੁੰਮ ਆ ਕੇ ਉਸ ਟੂਰਨਾਮੈਂਟ ਨੂੰ ਦੇਖਦੇ ਨੇ ਔਰ ਬੱਚੇ ਜਿਹੜੇ ਨੇ ਉਹ ਉਤਸ਼ਾਹਿਤ ਹੁੰਦੇ ਨੇ ਇਹਨਾਂ ਟੂਰਨਾਮੈਂਟ ਨੂੰ ਦੇਖ ਕੇ
1: ਜੀ। ਸੁਰਿੰਦਰ ਸੋਢੀ ਜੀ, ਫੈਡਰੇਸ਼ਨ ਸਟੇਟ ਲੈਵਲ ਦੀਆਂ ਜਾਂ ਭਾਰਤ ਦੀ ਜਿਹੜੀ ਹਾਕੀ ਫੈਡਰੇਸ਼ਨ ਹੈ ਉਹ ਉਪਰਾਲੇ ਕਰ ਰਹੀ ਹੈ ਜੀ ਕਿ ਲੀਗਸ ਵੱਧ ਤੋਂ ਵੱਧ ਹੋਣ, ਮੁਕਾਬਲੇ ਵੱਧ ਤੋਂ ਵੱਧ ਹੋਣ, ਹਾਕੀ ਦੀ ਕੁਆਂਟਿਟੀ ਆਵੇ, ਬੱਚੇ ਪ੍ਰਭਾਵਿਤ ਹੋਣ, ਇਸ ਖੇਡ ਨਾਲ ਜੁੜ ਸਕਣ ਅਤੇ ਆਪਾਂ ਜਿਹੜਾ ਸੁਨਹਿਰੀ ਦੌਰ ਹੈ ਉਹ ਆਪਣਾ ਵਾਪਸ ਲੈ ਕੇ ਆ ਸਕੀਏ।
0: ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੀਮੀਅਰ ਹਾਕੀ ਲੀਗ ਜਿਹੜੀ ਨਾ ਟੀ ਟਵੈਂਟੀ ਤੋਂ ਪਹਿਲਾਂ ਹੋਈ ਸੀਗੀ, ਬੰਦ ਹੋਣ ਤੋਂ ਬਾਅਦ ਸ਼ੁਰੂ ਨਹੀਂ ਹੋ ਸਕੀ। ਇੱਥੋਂ ਪਤਾ ਲੱਗਦਾ ਕਿ ਉਪਰਾਲਾ ਘੱਟ ਹੋ ਰਿਹਾ
1: ਜੀ।
0: ਹੁਣ ਅਕਤੂਬਰ ਦੇ ਵਿੱਚ ਏਸ਼ੀਅਨ ਗੇਮਸ ਜਿਹੜੀਆਂ ਉਹਨਾਂ ਦੇ ਮੈਚ ਇੱਥੇ ਹੋਣੇ ਆ, ਏਸ਼ੀਆ ਚੈਂਪੀਅਨਸ਼ਿਪ ਦੇ
1: ਜੀ,
0: ਮੋਹਾਲੀ ਤੇ ਚੰਡੀਗੜ੍ਹ
1: ਜੀ,
0: ਇੱਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ। ਇਹਨਾਂ ਸਭ ਨੂੰ ਵੱਡਾ ਫਾਇਦਾ ਇਹ ਹੁੰਦਾ ਹੁੰਦਾ, ਨੰਬਰ ਇੱਕ ਤਾਂ ਇਨਫਰਾਸਟ੍ਰਕਚਰ ਜਿਹੜਾ ਹੈ ਨਾ ਉਹ ਬਣ ਜਾਂਦਾ ਆ
1: ਜੀ।
0: ਜਦੋਂ ਤੁਹਾਡਾ ਖਰਾਬ ਹੋਇਆ ਦੂਜਾ ਰਿਪੇਅਰ ਹੋਣੀ ਜਾਂ ਉਹਦੇ ਵਿੱਚ ਕੋਈ ਡਿਵੈਲਪਮੈਂਟ ਕਰਨੀ, ਤੁਸੀਂ ਇਹ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਡਿਵੈਲਪਮੈਂਟ ਹੋਣ ਲੱਗ ਜਾਂਦੀ ਆ। ਦੂਜਾ ਜਦੋਂ ਤੁਹਾਡੀਆਂ ਜਿਸ ਤਰ੍ਹਾਂ ਹੁਣ ਕ੍ਰਿਕਟ ਦੇ ਸਟੇਟ ਚੈਂਪੀਅਨਸ਼ਿਪ ਹੋ ਰਹੀ ਆ
1: ਜੀ,
0: ਹਰ ਸਟੇਟ ਦੀ ਜਿਹੜੀ ਆ ਟੀਮਾਂ ਉਹਨਾਂ ਨੇ ਉਹਦੀ ਵੀ ਬੋਲੀ ਲਾਈ ਪਲੇਅਰਾਂ ਦੀ, ਭਾਵੇਂ ਥੋੜੇ ਪੈਸੇ ਮਿਲੇ ਉਹਨਾਂ ਨੂੰ
1: ਜੀ,
0: ਜਿਹਨਾਂ ਦੇ ਲੈਵਲ ਦੇ ਹਿਸਾਬ ਨਾਲ ਪਲੇਅਰਾਂ ਨੂੰ ਮਿਲੇ
1: ਜੀ।
0: ਹੁਣ ਜਿਹੜੇ ਛੋਟੇ ਪਲੇਅਰ ਨੂੰ ਇੰਨੇ ਇੰਨੇ ਪੈਸੇ, ਪੰਜ ਪੰਜ ਦਸ ਦਸ ਲੱਖ ਰੁਪਈਆ ਮਿਲਿਆ ਇੱਕ ਸੀਜ਼ਨ ਦਾ
1: ਜੀ,
0: ਤੇ ਕਰੇਜ਼ ਹੋਰ ਵੱਧ ਜੂਗਾ।
1: ਬਿਲਕੁਲ
0: ਇਸ ਤਰ੍ਹਾਂ ਹਾਕੀ ਵੀ ਹੋਣੀ ਚਾਹੀਦੀ ਆ, ਮੈਂ ਚਾਹੁੰਦਾ ਕਿ ਹੋਣੀ ਹੋਵੇ
1: ਜੀ,
0: ਸਟੇਟਾਂ ਦੀ ਵੀ ਹੋਵੇ ਔਰ ਇੱਕ ਲੈਵਲ ਤੇ ਜਾ ਕੇ ਇੰਡੀਆ ਦੀ ਹੋਵੇ। ਪੁਰਾਣੇ ਟਾਈਮ ਛੋਈ ਵੀ ਆ, ਬੰਦ ਹੋ ਗਈਆਂ, ਇਹਨਾਂ ਨੂੰ ਸ਼ੁਰੂ ਕਰਨ ਦੀ ਲੋੜ ਆ।
1: ਸੋ ਸਰਦਾਰ ਰਜਿੰਦਰ ਸਿੰਘ ਜੀ, ਸੁਰਿੰਦਰ ਸੋਢੀ ਜੀ, ਇਹ ਅੱਜ ਦਾ ਸਾਡਾ ਵਿਸ਼ਾ ਇੱਦਾਂ ਦਾ ਹੈ ਕਿ ਇਹਦੇ 'ਤੇ ਆਪਾਂ ਜਿੰਨੀ ਮਰਜ਼ੀ ਗੱਲਬਾਤ ਕਰੀ ਜਾਈਏ ਪਰ ਸਾਨੂੰ ਵਕਤ ਦੇ ਦਾਇਰੇ 'ਚ ਰਹਿਣਾ ਪੈਣਾ। ਸੋ ਤੁਸੀਂ ਸਾਡੇ ਸਟੂਡੀਓਜ਼ 'ਚ ਆਏ ਔਰ ਇਸ ਵਿਸ਼ੇ 'ਤੇ ਆਪਣੇ ਕੀਮਤੀ ਵਿਚਾਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ।
3: ਸਟੇਟ ਹੁਕਅਪ ਪ੍ਰੋਗਰਾਮ ਤਹਿਤ ਤੁਸੀਂ ਵਿਚਾਰ ਚਰਚਾ ਸੁਣ ਰਹੇ ਸੀ। ਵਿਸ਼ਾ ਸੀ ਹਾਕੀ ਬਨਾਮ ਕ੍ਰਿਕਟ। ਭਾਗ ਲਿਆ ਸੀ ਓਲੰਪੀਅਨ।

0: ਇੰਦਰ ਸੋਢੀ ਤੇ ਰਜਿੰਦਰ ਸਿੰਘ ਨੇ ਵਿਚਾਰ ਚਰਚਾ ਦਾ ਸੰਚਾਲਨ ਕਰ ਰਹੇ ਸਨ ਬਰਿੰਦਰ ਸਿੰਘ। ਸਾਡਾ ਇਹ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ ਤੇ ਵਿਵਿਧ ਭਾਰਤੀ ਲੁਧਿਆਣਾ ਤੇ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ। ਸਾਡੇ ਅਗਲੇ ਅਲਾਰਮ ਦਾ ਇੰਤਜ਼ਾਰ ਕਰੋ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਹੈਲੋ,
3: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਤੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
4: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
7: ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
8: ਹਾਂਜੀ,
7: ਤੇ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ?
8: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ।
7: ਪਰ ਹੋਵੇਗਾ ਕਿਵੇਂ?
8: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
7: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
8: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
7: ਬਸ ਸਮਝ ਗਿਆ।
8: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ। ਜਾਣਕਾਰ ਬਣੋ, ਸੁਚੇਤ ਰਹੋ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ, ਫਰਮਾਇਸ਼ ਲਾਈਫ ਔਨ ਇਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਮੈਂ ਗਗਨਦੀਪ ਸੋਂਦੀ। 0181-298-3036 ਸਾਡਾ ਨੰਬਰ ਹੈ ਤੇ ਮਿਲਾ ਕੇ ਜ਼ਰੂਰ ਪਹੁੰਚੋ। ਜਿੰਨੀ ਦੇਰ ਤੱਕ ਤੁਸੀਂ 0181-234-2173 ਮਿਲਾਉਂਦੇ ਹੋ ਜੀ, ਇੱਕ ਗੀਤ ਤੁਹਾਡੀ ਸਭ ਦੀ ਖਿਦਮਤ ਦੇ ਵਿੱਚ ਹਾਜ਼ਰ।

ਚਿਹਰਿਆਂ ਉੱਤੇ ਖੁਸ਼ੀ ਆਪਣੇ ਨੂੰ ਵੇਖ ਕੇ ਆ ਹੀ ਜਾਂਦੀ ਹੁੰਦੀ ਹੈ। ਕਿਹੜੇ ਆਪਣੇ ਨੇ? ਤੁਸੀਂ ਹੋ ਜੀ ਸਾਡੇ ਆਪਣੇ, ਜਿਹੜੇ 0181।

0: ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤਾਂ ਮੈਂ ਪੂਰੀ ਕਰ ਰਿਹਾ ਹੁਣ ਦੇਖੋ ਤਾਂ।
1: ਹਾਂਜੀ ਹਾਂਜੀ ਹੁਣ ਆ ਰਹੀ ਸਰ।
0: ਚਲੋ ਠੀਕ ਹੈ ਜੀ, ਤੁਸੀਂ ਆਪਣਾ ਨਾਮ ਪਤਾ ਗ੍ਰਾਮ ਦੱਸ ਦਿਓ ਜੀ।
1: ਠੀਕ ਹੈ ਸਰ, ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੂਰ ਤੋਂ ਬੋਲਦਾ ਸਰ।
0: ਠੀਕ ਹੈ ਜੀ, ਗਿੱਲ ਸਾਹਿਬ ਠੀਕ ਠਾਕ ਹੋ ਤੁਸੀਂ?
1: ਬਹੁਤ ਵਧੀਆ ਸਰ, ਬੜੇ ਵਧੀਆ, ਵਾਹਿਗੁਰੂ ਦੀ ਕਿਰਪਾ। ਤੁਸੀਂ ਦੱਸੋ ਸਰ।
0: ਚੜ੍ਹਦੀ ਕਲਾ ਵਿੱਚ ਹੈ ਜੀ ਆਪਾਂ ਵੀ, ਔਰ ਸਾਰੀ ਦੁਨੀਆ ਜਿਹੜੀ ਹੈ ਉਹ ਚੜ੍ਹਦੀ ਕਲਾ 'ਚ ਰਹੇ, ਇਹ ਆਪਾਂ ਅਰਦਾਸ ਕਰਦੇ ਹਾਂ। ਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ?
1: ਗੀਤ ਫਿਲਮ ਹੈ ਜੀ ਆਰਾਧਨਾ।
0: ਹਾਂਜੀ
1: ਜੀ, ਤੋਰਾ ਕਾਗਜ਼ ਹੈ ਮਨ ਮੇਰਾ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਧੰਨਵਾਦ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ।

0: ਗੱਲ ਕਰਦੇ ਹਾਂ ਉਹਨਾਂ ਦੇ ਨਾਲ ਤੇ ਇਹ ਇਸ ਪ੍ਰੋਗਰਾਮ ਦੀ ਆਖਰੀ ਕਾਲ ਹੋਏਗੀ। ਹੈਲੋ,
1: ਨਮਸਕਾਰ ਜੀ।
0: ਜੀ ਨਮਸਕਾਰ।
1: ਪਿੰਡ ਢਾਣੀ ਲਾਲ ਖਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਜਾਵੇਦ ਖਾਨ ਜ਼ੋਰੀਆ ਬੋਲਦਾ ਜੀ।
0: ਜਾਵੇਦ ਖਾਨ ਜੀ, ਕੀ ਹਾਲ ਚਾਲ ਨੇ?
1: ਚੰਗੇ ਜੀ, ਅੱਲਾ ਦੀ ਮੇਰੇ ਸਭ ਕੁਝ ਠੀਕ ਠਾਕ। ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰ ਰਹੇ ਹੋ ਔਰ ਇਸੇ ਤਰ੍ਹਾਂ ਕਰਦੇ ਰਹੋ ਜੀ। ਸਾਡੀ ਦੁਆ ਦਾ ਤਾਲੁਕ ਜੀ।
0: ਬਹੁਤ ਸ਼ੁਕਰੀਆ। ਅੱਛਾ, ਜਾਂਦੇ ਜਾਂਦੇ ਹੁਣ ਗੀਤ ਕਿਹੜਾ ਸੁਣਨਾ ਤੁਸੀਂ?
1: ਸਾਡਾ ਇੱਕ ਦੋਸਤ ਜੀ ਡਾਕਟਰ ਰਾਕੇਸ਼ ਕੁਮਾਰ ਜੀ, ਉਹਨਾਂ ਨੇ ਪਸੰਦ ਹੈ ਜੀ ਅੱਖੀਆਂ ਸੇ ਗੋਲੀ ਮਾਰੇ ਦੁੱਲੇ ਦਾ ਫਿਲਮ ਦਾ ਗੀਤ ਸੁਣਾ ਦੇਣਾ ਜੀ।
0: ਇਹ ਤਾਂ ਤੁਸੀਂ ਬੜੇ ਨਾਟਕੀ ਜਿਹੇ ਅੰਦਾਜ਼ ਦੇ ਵਿੱਚ ਦੋਸਤ ਦਾ ਨਾਮ ਲੈ ਲਿਆ।
1: ਹਾਂਜੀ ਹਾਂਜੀ,
0: ਪਰ ਕੀ ਮੈਂ ਤੁਹਾਡਾ ਦੋਸਤ ਨਹੀਂ, ਤੁਸੀਂ ਮੇਰਾ ਨਹੀਂ ਲਿਆ?
1: ਨਾ ਨਾ, ਤੁਸੀਂ ਤਾਂ ਦੋਸਤ।
0: ਪਰ ਧਿਆਨ ਰੱਖਿਆ ਕਰੋ, ਏਦਾਂ ਲਿਆ ਵੀ ਨਾ ਕਰੋ, ਕਿਉਂਕਿ ਦੋਸਤਾਂ ਨੂੰ ਵੀ ਫੋਨ ਕਰਨੇ ਹੁੰਦੇ ਆ। ਚਲੋ, ਬਹੁਤ ਸ਼ੁਕਰੀਆ ਜੀ। ਤੇ ਦੱਸੋ ਗੀਤ ਕਿਹੜਾ ਸੁਣਨਾ?
1: ਸਾਨੂੰ ਅੱਖੀਆਂ ਸੇ ਗੋਲੀ ਮਾਰੇ ਉਹ ਗੀਤ ਸੁਣਾ ਦੇਣਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਇਸ ਸੰਦੋਸ਼ ਤੇ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਆਓ ਸੁਣਦੇ ਹਾਂ ਸੋਨੂ ਨਿਗਮ ਤੇ ਜਸਵਿੰਦਰ ਨਰੂਲਾ ਦੀਆਂ ਆਵਾਜ਼ਾਂ ਦੇ ਵਿੱਚ ਦੁਲਹੇ ਰਾਜਾ ਫਿਲਮ ਦਾ ਇਹ ਗੀਤ। ਤੇ ਆਪ ਸਭ ਦੇ ਕੋਲੋਂ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਆਪਣਾ ਖਿਆਲ ਰੱਖਿਓ, ਮੈਂ ਚੱਲਦਾ, ਨਮਸਕਾਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼। ਮੈਂ ਗਗਨਦੀਪ ਸੋਂਦੀ। ਫੋਨ ਲਾਈਨ ਦੇ ਉੱਤੇ ਇੱਕ ਦੋਸਤ ਮੌਜੂਦ ਨੇ,

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਗਗਨਦੀਪ ਸੋਂਦੀ ਹੋਰਾਂ ਦੇ ਨਾਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 11 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं जागृति शर्मा।

ਇਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 11:05 ਹੋ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਸੁਣਦੇ ਹਾਂ। ਆਕਾਸ਼ਵਾਣੀ ਜਲੰਧਰ ਸੁਣਨ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀ ਤੇ ਜੀ ਆਇਆਂ ਨੂੰ ਜੀ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ। ਜੀ ਹਾਂ, ਤੁਹਾਡਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਔਰ ਤੁਹਾਨੂੰ ਇੰਤਜ਼ਾਰ ਹੋਏਗਾ ਆਪਣੇ ਨਾਮ ਸੁਣਨ ਦਾ। ਤੋ ਅਸੀਂ ਜ਼ਰੂਰ ਤੁਹਾਡੇ ਮੈਸੇਜਿਸ ਦੇ ਜ਼ਰੀਏ ਤੁਹਾਡੇ ਨਾਮ ਸ਼ਾਮਿਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਦੋਸਤਾਂ ਦੀ ਫਰਮਾਇਸ਼ ਵੀ ਪੂਰੀ ਕਰ ਸਕੀਏ ਤੇ ਵੱਧ ਤੋਂ ਵੱਧ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ। ਤੇ ਜਿਹੜੇ ਦੋਸਤ ਇਸ ਪ੍ਰੋਗਰਾਮ ਨੂੰ ਅੱਜ ਪਹਿਲੀ ਵਾਰ ਸੁਣ ਰਹੇ ਨੇ ਜਾਂ ਜਿਨ੍ਹਾਂ ਨੇ ਕਦੀ ਮੈਸੇਜ ਨਹੀਂ ਕੀਤਾ, ਉਹਨਾਂ ਨੂੰ ਦੱਸ ਦਈਏ ਕਿ ਸਾਡਾ ਵਟਸਐਪ ਨੰਬਰ 9465567070 ਹੈਗਾ, 9465536077। ਜੇਕਰ ਤੁਸੀਂ ਵੀ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜੀ। ਔਰ ਮੈਸੇਜ ਕਰਨਾ ਹੈ ਤੁਸੀਂ 10 ਵਜੇ ਤੋਂ ਲੈ ਕੇ 10:30 ਦੇ ਦਰਮਿਆਨ। ਜਿਹੜੇ ਮੈਸੇਜਿਸ ਸਾਡੇ ਤੱਕ ਪਹੁੰਚਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣਾ ਸਕੀਏ। ਤੇ ਪਰਿਵਾਰ ਸਾਡਾ ਬਹੁਤ ਵੱਡਾ ਹੈ, ਤੋ ਦੇਰ ਨਹੀਂ ਕਰਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮਾਸਟਰ ਸਲੀਮ ਤੇ ਸਾਥੀਆਂ ਦੇ ਗਾਏ ਇਸ ਗੀਤ ਦੇ ਨਾਲ।

0: This is Akashvani, the news read by Anuja Kumar.
1: Medium wave 343.6.

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ ਤੇ ਤੁਹਾਡਾ ਇੰਤਜ਼ਾਰ ਕਰਦੇ ਹਾਂ ਖਤਮ ਸ਼ੁਰੂ ਕਰਦੇ ਹਾਂ ਤੁਹਾਡੇ ਮੈਸੇਜਸ ਦਾ ਸਿਲਸਿਲਾ ਸਭ ਤੋਂ ਪਹਿਲਾਂ ਯਾਨੀ ਕਿ ਐਗਜ਼ੈਕਟ 10 ਵਜੇ ਸਾਡੇ ਤੱਕ ਮੈਸੇਜ ਪਹੁੰਚਿਆ ਸੀ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹੁਲਜੋਤ ਸਿੰਘ ਅਨਾਹਿਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਗਗਨਦੀਪ ਸਿੰਘ ਤੇ ਅਗਲਾ ਮੈਸੇਜ ਪਹੁੰਚਿਆ ਹੈ ਜੀ ਜੌਨ ਡਿਕੈਸਟਰੋ ਰੋਜ਼ੀ ਡਿਕੈਸਟਰੋ ਪਰਲ ਡਿਕੈਸਟਰੋ ਤੇ ਵਿਲਿਸ ਡਿਕੈਸਟਰੋ ਦਾ ਜਨਕਪੁਰੀ ਸਹਾਰਨਪੁਰ ਤੋਂ ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ ਨਾਜ਼ਮਾ ਬੇਗਮ ਸਦੀਕੀ ਰਿਆਜ਼ ਰਿਫਾਕਤ ਮੁਹੰਮਦ ਰਿਹਾਨ ਸਮਰੀਨ ਪਰਵੀਨ ਤੇ ਮਾਹਿਰਾ ਨੂਰ ਵੀ ਪਹੁੰਚ ਗਏ ਜੀ ਸਾਡੇ ਤੱਕ ਔਰ ਅਗਲਾ ਮੈਸੇਜ ਪੜ੍ਹਦੇ ਹਾਂ ਹਰੀਸ਼ ਸਹਿਗਲ ਖੰਨਾ ਤੋਂ ਜਗਦੀਸ਼ ਸਹਿਗਲ ਰਾਜ ਸਹਿਗਲ ਪੂਜਾ ਸਹਿਗਲ ਪਾਠ ਸਹਿਗਲ ਸਾਰਥਕ ਸਹਿਗਲ ਤੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜ਼ੀ ਬਜ਼ੀਦਪੁਰ ਭੂਮਾ ਤੇ ਬਲਜੀਤ ਸਿੰਘ ਬਲਦੇਵ ਸਿੰਘ ਵੜਿੰਗ ਖੇੜਾ ਭੋਲਾ ਸਿੰਘ ਤੇ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ ਨਵਜੋਤ ਹਰਮਨ ਹੈਰੀ ਹੈਪੀ ਤੇ ਇਹਨਾਂ ਦਾ ਸਾਰਾ ਪਰਿਵਾਰ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੌੜਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ ਸੀਮਾ ਮਾਇਲ ਲਕਸ਼ੀਤਾ ਯਸ਼ਿਕਾ ਮਾਤਾ ਵਿਦਿਆ ਦੇਵੀ ਤੇ ਇਹਨਾਂ ਦਾ ਸਾਰਾ ਮਾਇਲ ਪਰਿਵਾਰ ਵਿਜੇ ਤੰਵਰ ਤੇ ਮਮਤਾ ਮੁੰਡੀ ਖਰੜ ਤੋਂ ਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਾਉਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ

ਨਿਤ ਕੋਈ ਨਵਾਂ ਬਰੂਦ ਬਣਾਏ ਦੁਨੀਆ ਮੁੱਕਣ ਦੇ ਦਿਨ ਆਏ ਹੋਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਬੰਦਿਆ ਮਨ ਲੈ ਰੱਬ ਦਾ ਪਾਣਾ ਬਣਿਆ ਫਿਰਦਾ ਮਾਨ ਮਰ ਜਾਣਾ ਕੱਲ

ਵਾਕਈ ਜੀ ਮੇਲਾ ਚਾਰ ਦਿਨਾਂ ਦਾ ਹੀ ਹੈਗਾ, ਪਤਾ ਨਹੀਂ ਜ਼ਿੰਦਗੀ ਦਾ ਆਖਰੀ ਸਾਹ ਕਦੋਂ ਆਉਣਾ ਅਤੇ ਕਦੋਂ ਅਸੀਂ ਤੁਰ ਜਾਣਾ। ਔਰ ਜੋ ਵੀ ਅਸੀਂ ਇੱਥੇ ਕਮਾਇਆ, ਖੱਟਿਆ, ਇਕੱਠਾ ਕੀਤਾ, ਜੋੜਿਆ, ਸਭ ਇੱਥੇ ਹੀ ਰਹਿ ਜਾਣਾ। ਤੋ ਇਸ ਕਰਕੇ ਕਹਿੰਦੇ ਕਿ ਜ਼ਿੰਦਗੀ ਮਿਲੀ ਹੈ ਫ੍ਰੀ ਦੇ ਵਿੱਚ, ਕੋਈ ਪੈਸਾ ਨਹੀਂ ਲੱਗਾ। ਤੋ ਇਸ ਕਰਕੇ ਜ਼ਿੰਦਗੀ ਨੂੰ ਜੀ ਲਓ, ਜ਼ਿਆਦਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਜ਼ਿਆਦਾ ਅਸੀਂ ਭੱਜ ਦੌੜ ਕਰਦੇ ਰਹੀਏ ਔਰ ਵਕਤ ਨਿਕਲ ਜਾਏ, ਕਿ ਜ਼ਿੰਦਗੀ ਹੱਥੋਂ ਨਿਕਲ ਜਾਏ, ਫਿਰ ਪਛਤਾਵਾ ਹੋਏ ਕਿ ਵੀ ਜ਼ਿੰਦਗੀ ਮਿਲੀ ਸੀ ਇੰਨੀ ਕੀਮਤੀ, ਉਹ ਵੀ ਫ੍ਰੀ ਦੇ ਵਿੱਚ, ਅਤੇ ਅਸੀਂ ਜੀ ਨਹੀਂ ਪਾਏ। ਅਤੇ ਆਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਅਗਲੇ ਦੋਸਤ ਦਾ ਨਾਮ ਸ਼ਾਮਿਲ ਕਰਦੇ ਹਾਂ ਜਿਹੜੇ ਸਾਡੇ ਤੱਕ ਪਹੁੰਚੇ ਨੇ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਅਤੇ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਪੋਤਰੀ ਵਾਨਿਆ, ਪੋਤਰਾ ਅਰਮਾਨ, ਅਵਿਤਾਜ ਕਨੇਡਾ ਤੋਂ ਕਾਕਾ ਦਿਵਾਵਿਕ ਅੰਗੁਰਾਨਾ ਅਤੇ ਉਹਨਾਂ ਦਾ ਸਾਰਾ ਪਰਿਵਾਰ, ਕਾਓ ਬਾਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰੀਮਾ ਬਾਗੜੀਆ, ਗੁਰਦੀਪ ਸਿੰਘ ਕਟਵਾਲ, ਮੀਤੋ ਬਾਈ, ਸੁਖਚੈਨ ਰਾਣੋ, ਪ੍ਰਵੀਨ ਨਵੀਨ, ਅਨਮੋਲ ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਲਓ ਜੀ ਗਾਓ ਜਾ ਖੁਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਖਟਕ ਅਤੇ ਕੁਮਾਰੀ

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੇ ਆਓ ਜੀ ਅਗਲੇ ਦੋਸਤਾਂ ਨੂੰ ਕਰਦੇ ਹਾਂ ਸ਼ਾਮਿਲ ਪ੍ਰੋਗਰਾਮ ਦੇ ਵਿੱਚ ਅਗਲੇ ਦੋਸਤ ਸਾਡੇ ਤੱਕ ਜਿਹੜੇ ਆਏ ਨੇ ਉਹ ਪਹੁੰਚੇ ਨੇ ਜੀ ਖੈਲ ਬਾਜ਼ਾਰ ਪਾਣੀਪਤ ਤੋਂ ਨਲੇਸ਼ ਮਲਹੋਤਰਾ ਨੀਟੂ ਲਕਸ਼ਮ ਮਲਹੋਤਰਾ ਲਾਡੋ ਕੋਇਲ ਪਾਪਾ ਜੀ ਨਾਨਕ ਚੰਦ ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ ਕੋਇਲ ਸਿੱਕਾ ਡੁੱਗੂ ਭਾਵਿਕਾ ਸਿੱਕਾ ਅਤੇ ਅਗਲੇ ਦੋਸਤ ਨੇ ਜੀ ਮਲੋਟ ਤੋਂ ਸਤੀਸ਼ ਮਿਗਲਾਨੀ ਲਖਵਿੰਦਰ ਸੰਧੂ ਵਿਵਾਨ ਮਿਗਲਾਨੀ ਫਤਿਹਾਬਾਦ ਹਰਿਆਣਾ ਪੁਰੀਨ ਤਹਿਸੀਲ ਚੌਕ ਤੋਂ ਇੰਦਰਪਾਲਪੁਰੀ ਬਿੱਟੂ ਚੰਚਲ ਆਂਚਲ ਗਗਨ ਪੋਤਾ ਪ੍ਰਿੰਸਪੁਰੀ ਜੀਵਨ ਸਿੰਘ ਬੂਕ ਅਤੇ ਇਹਨਾਂ ਦਾ ਸਾਰਾ ਬੂਕ ਪਰਿਵਾਰ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ ਕਰਮਜੀਤ ਲਖੋਤਰਾ ਸਰਬਜੀਤ ਰਾਣੀ ਸੋਨੂ ਅਤੇ ਰਜਨੀ ਵੀ ਪਹੁੰਚ ਗਏ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀ ਵਾਲ ਜ਼ਿਲ੍ਹਾ ਲੁਧਿਆਣਾ ਤੋਂ ਸੰਦੀਪ ਮੱਕੜ ਜਗਮੋਹਨ ਸਾਹਨੀ ਸੁਰਿੰਦਰ ਕੁਮਾਰ ਸੁਮਨ ਧਰਮਵੀਰ ਦਿੱਲੀ ਵਾਲੇ ਬੁੱਟੀ ਰਾਮ ਹਾਂਡਾ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ ਸਰਬਜੀਤ ਲਹਿਰ ਸੰਜੂ ਨਿਤਿਕਾ ਅਜੇ ਏਂਜਲ ਅਤੇ ਇਹਨਾਂ ਦਾ ਪੋਤਾ ਅਰਨਵ ਲਹਿਰ ਔਰ ਅਗਲਾ ਮੈਸੇਜ ਸਾਡੇ ਤੱਕ ਆਇਆ ਜੀ ਮਹਿਜ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਨਤ ਹੋਰਾਂ ਦਾ ਅਗਲੇ ਦੋਸਤ ਪਹੁੰਚੇ ਨੇ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਅਤੇ ਛੱਤੀਸਗੜ੍ਹ ਤੋਂ ਦਤਰੇਂਗੀ

ਵਾਕਈ ਜੀ ਜਿਸ ਤੁਹਾਨੂੰ ਲੱਗਦੀ ਹੈ ਉਹ ਤਨ ਹੀ ਜਾਣਦਾ ਹੈ, ਚਾਹੇ ਉਹ ਮੁਹੱਬਤ ਹੋਵੇ, ਇਸ਼ਕ ਹਕੀਕੀ ਹੋਵੇ, ਇਸ਼ਕ ਮਜਾਜੀ ਹੋਵੇ, ਜਾਂ ਦੁਨੀਆ ਦੀ ਕੋਈ ਤਕਲੀਫ ਹੋਵੇ, ਦੁੱਖ ਦਰਦ ਹੋਵੇ, ਸਰੀਰ ਦੇ ਉੱਤੇ ਕੋਈ ਪ੍ਰੋਬਲਮ ਆ ਜਾਏ, ਤਾਂ ਉਹ ਜਿਸ ਨੂੰ ਹੋ ਰਿਹਾ ਹੁੰਦਾ ਨਾ, ਉਸ ਤੋਂ ਵੱਧ ਅਹਿਸਾਸ ਹੋਰ ਕਿਸੇ ਨੂੰ ਹੋ ਨਹੀਂ ਸਕਦਾ। ਤੋ ਜਿਸ ਤਨ ਨੂੰ ਲੱਗਦੀ ਉਹੀ ਤਨ ਜਾਣਦਾ। ਤੋ ਆਓ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਸ਼ਾਮਿਲ ਕਰਦੇ ਹਾਂ ਆਪਣੇ ਅਗਲੇ ਦੋਸਤਾਂ ਨੂੰ। ਪਿੰਡ ਤੰਗੋਰੀ ਤੋਂ ਪਹੁੰਚੇ ਨੇ ਗੁਰਪ੍ਰੀਤ ਸਿੰਘ ਤੰਗੋਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਕੌਰ, ਜ਼ਿਲ੍ਹਾ ਸਾਹਿਬ ਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਔਰ ਇਹਨਾਂ ਦੇ ਨਾਲ ਦੋਸਤ ਨੇ ਮਨਜੀਤ ਕੌਰ, ਅਸ਼ਮਨ ਕੌਰ ਅਤੇ ਜਗਮੀਤ ਕੌਰ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਅਤੇ ਅਗਲੇ ਦੋਸਤ ਆਏ ਨੇ ਜੀ ਲੇਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਣਕਪੁਰੀ, ਰਾਜਾ ਦਾਸ ਮਾਣਕਪੁਰੀ, ਪਿੰਡ ਅਤੇ ਡਾਕਖਾਨਾ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਮਪ੍ਰੀਤ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ ਹੋਰੀ, ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ, ਬਾਗਪਤ ਉੱਤਰ ਪ੍ਰਦੇਸ਼ ਤੋਂ ਇਹ ਦੋਸਤ ਪਹੁੰਚੇ ਨੇ, ਬੱਸ ਸਟੈਂਡ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਤੋਂ, ਰਾਜੂ ਅੰਸਾਰੀ, ਬਾਬੂ ਅੰਸਾਰੀ, ਪਿੱਲੂ ਅੰਸਾਰੀ, ਲਾਲੀ ਸ਼ੌਕੀ ਅੰਸਾਰੀ, ਅਤੇ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨਿਆ ਨਾਰੰਗ, ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੌਰੀਆ, ਗੀਤਾ ਰਾਣੀ ਜਾਜੌਰੀਆ, ਗਗਨਦੀਪ ਜਾਜੌਰੀਆ, ਆਰਜ਼ੂ ਅਤੇ ਗੁੱਡੂ ਜਾਜੌਰੀਆ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਪੰਜਾਬੀ ਗੀਤ।

ਜੀ ਹਾਂ ਆਸਾਂ ਕੀਤੀ ਹੈ ਤੇਰੇ ਨਾਲ ਫੂ। ਪਹਿਲਾਂ ਜਦੋਂ ਕਿਸੇ ਦੇ ਨਾਲ ਕੱਟੀ ਕਰਦੇ ਹੁੰਦੇ ਸੀ ਤਾਂ ਫੂ ਬੋਲਦੇ ਸੀਗੇ, ਬਹੁਤ ਪੁਰਾਣਾ ਸ਼ਬਦ ਹੈ ਔਰ ਬਹੁਤ ਪਿਆਰਾ ਸ਼ਬਦ ਹੈ। ਬਾਅਦ ਵਿੱਚ ਕੱਟੀ ਨੇ ਲੈ ਲਿਆ ਕਿ ਮੈਂ ਤੈਨੂੰ ਤੇਰੇ ਨਾਲ ਕੱਟੀ। ਛੋਟੇ ਬੱਚੇ ਜਦੋਂ ਨਾਰਾਜ਼ ਹੁੰਦੇ ਨੇ ਇੱਕ ਦੂਸਰੇ ਦੇ ਨਾਲ, ਅਤੇ ਉਹ ਵੀ ਬੜੀਆਂ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਇਹ ਚੀਜ਼ਾਂ ਕਹਿ ਲਓ ਕਿ ਹਰਕਤਾਂ ਹੁੰਦੀਆਂ ਸੀ ਜਾਂ ਬਚਪਨਾ ਹੁੰਦਾ ਸੀ, ਅਤੇ ਦੁਬਾਰਾ ਉਸ ਤੋਂ ਬਾਅਦ ਫਿਰ ਉਹ ਜਿਹਦੇ ਨਾਲ ਕੱਟੀ ਕੀਤੀ ਹੁੰਦੀ ਸੀ ਉਹਦੇ ਨਾਲ ਫਿਰ ਦੁਬਾਰਾ ਖੇਡਣ ਲੱਗ ਜਾਣਾ। ਅਤੇ ਕਾਸ਼ ਇਹ ਬਚਪਨ ਵਾਲਾ ਮਾਸੂਮ ਦਿਲ ਹਮੇਸ਼ਾ ਸਾਡੇ ਅੰਦਰ ਰਹੇ ਔਰ ਜਿਹੜੀਆਂ ਨਾਰਾਜ਼ਗੀਆਂ ਵੱਡੇ ਆਪਣੇ ਦਿਲਾਂ ਦੇ ਵਿੱਚ ਪਾਲ ਕੇ ਬੈਠ ਜਾਂਦੇ ਨੇ ਕੁਝ ਟਾਈਮ ਦੇ ਲਈ, ਬਲਕਿ ਸਾਲਾਂ ਬੱਧੀ ਬੁਲਾਉਂਦੇ ਹੀ ਨਹੀਂ ਇੱਕ ਦੂਸਰੇ ਨੂੰ, ਅਤੇ ਉਹ ਜਿਹੜੀ ਚੀਜ਼ ਹੈ ਉਹ ਨਹੀਂ ਹੋਣੀ ਚਾਹੀਦੀ। ਉਹ ਈਗੋ ਜਿੱਦਾਂ ਬੱਚਿਆਂ ਦੇ ਵਿੱਚ ਝੱਟ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਵੱਡਿਆਂ ਦੇ ਵਿੱਚ ਵੀ ਹੋ ਜਾਣੀ ਚਾਹੀਦੀ ਹੈ। ਅਤੇ ਉਹ ਇਹ ਨਾਰਾਜ਼ਗੀਆਂ ਲੈ ਕੇ ਆਪਾਂ ਕਿੱਥੇ ਜਾਣਾ, ਸਭ ਇੱਥੇ ਹੀ ਛੱਡ ਜਾਣਾ। ਤਾਂ ਇਸ ਕਰਕੇ ਜਿਹੜੇ ਰਿਸ਼ਤੇ ਪਿਆਰ ਦੇ ਨੇ ਉਹ ਪਿਆਰ ਦੇ ਬਣੇ ਰਹਿਣ, ਅਤੇ ਆਓ ਜੀ ਇਸ ਰਿਸ਼ਤੇ ਨੂੰ ਅਸੀਂ ਹੋਰ ਪੱਕਾ ਕਰਦੇ ਹਾਂ ਜਿਹੜਾ ਤੁਹਾਡਾ ਆਕਾਸ਼ਵਾਣੀ ਦੇ ਨਾਲ ਹੈ। ਦੋਸਤਾਂ ਨੂੰ ਕਰਦੇ ਹਾਂ ਸ਼ਾਮਿਲ। ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ ਅਤੇ ਕੁਮਾਰ ਗੌਰਵ ਮੰਦੂਰਕਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ, ਮਧੂ ਨਾਇਕ। ਅਗਲੇ ਦੋਸਤ ਆ ਗਏ ਨੇ ਜੀ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ, ਰਾਹੀ ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਰਾਕੇਸ਼, ਨਰੇਸ਼, ਜਗਦੀਸ਼, ਬਲਦੇਵ, ਪ੍ਰੇਮੀ, ਜੰਡਵਾਲਾ, ਚਰਤ ਸਿੰਘ। ਔਰ ਅਗਲੇ ਦੋਸਤ ਆਏ ਨੇ ਜੀ ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਹੀਰਾ ਵਾਲੇ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ, ਅਤੇ ਸੂਬੇਦਾਰ ਸਾਧੂ ਸਿੰਘ ਭੱਟੀ ਬਸੌਲੀ ਵਾਲੇ, ਆਰਵ ਭੱਟੀ, ਸ਼ਕੀਲਾ ਭੱਟੀ ਅਤੇ ਕੁਲਵੰਤ ਟੀਨੂ ਭੱਟੀ ਬਸੌਲੀ ਵਾਲੇ, ਇਹਨਾਂ ਦਾ ਪੂਰਾ ਪਰਿਵਾਰ। ਅਗਲੇ ਦੋਸਤ ਆਏ ਨੇ ਜੀ ਸਰਵਣ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਸਦਰ ਬਾਜ਼ਾਰ, ਮਾਰਵਾੜ, ਬਿਲਾੜਾ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ, ਸੁਖਚੈਨ ਸਿੰਘ ਪਵਾਰ, ਸਨੌਰ ਅਤੇ ਪ੍ਰਵੀਨ ਅਤੇ ਹਰਮਨਜੋਤ ਕੌਰ, ਮਨਜੋਤ

ਕੌਰ ਜੋਬਨਪ੍ਰੀਤ ਸਿੰਘ ਅਤੇ ਇਹਨਾਂ ਨੇ ਕਿੱਥੋਂ ਮੈਸੇਜ ਕੀਤਾ ਹੈ, ਇਹ ਲਿਖਿਆ ਨਹੀਂ ਹੈ ਜੀ, ਕਿਰਪਾ ਕਰਕੇ ਉਸ ਜਗ੍ਹਾ ਦਾ ਨਾਮ ਵੀ ਲਿਖੋ। ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਕ੍ਰਿਸ਼ ਅਤੇ ਮਿੰਕਲ ਗਾਂਧੀ ਹੋਰੀ ਵੀ ਸ਼ਾਮਿਲ ਹੋ ਗਏ ਪ੍ਰੋਗਰਾਮ ਦੇ ਵਿੱਚ। ਔਰ ਅਗਲੇ ਦੋਸਤ ਆਏ ਨੇ ਜੀ, ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਕਸ਼ਾ, ਪ੍ਰਤੀਸ਼ਾ ਸੰਧੂ ਤੇ ਮੈਕਸ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਤੋ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਬਹੁਤ ਸਾਰੇ ਦੋਸਤਾਂ ਨੂੰ ਸ਼ਾਮਿਲ ਕਰਾਂਗੇ ਕਿਉਂਕਿ ਟਾਈਮ ਜਿਹੜਾ ਹੈ ਉਹ ਜਾਣ ਵਾਲਾ ਹੈ ਔਰ ਇਹ ਪ੍ਰੋਗਰਾਮ ਜਦੋਂ ਵੀ ਚੱਲਦਾ ਹੈ ਨਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਵਕਤ ਕਿੱਦਾਂ ਉੱਡ ਜਾਂਦਾ ਹੈ। ਤੋ ਆਓ ਜੀ ਵੇਦ ਪ੍ਰਕਾਸ਼ ਕੌਸ਼ਲਿਆ, ਰੋਹਿਤ ਅਰਚਨਾ ਚਿਤਰਾ ਔਰ ਆਸ਼ੂ ਖਿਲੇਰੀ ਹਰੀਪੁਰ ਅਬੋਹਰ ਤੋਂ, ਇਹਨਾਂ ਨੂੰ ਅਸੀਂ ਸ਼ਾਮਿਲ ਕਰ ਲਿਆ। ਜਗਦੀਸ਼ ਕੁਮਾਰ ਮੱਕੜ, ਅਰਵਿੰਦ ਮੁਕੇਸ਼, ਨੀਰਜ ਭੋਵਿੰਦ ਅਤੇ ਇਹਨਾਂ ਦਾ ਪੂਰਾ ਮੱਕੜ ਪਰਿਵਾਰ, ਕਬੂਲ ਸ਼ਾਹ ਖੁੱਬਣ ਡਿਸਟ੍ਰਿਕਟ ਫਾਜ਼ਿਲਕਾ ਤੋਂ। ਅਗਲੇ ਦੋਸਤ ਪਹੁੰਚੇ ਨੇ ਜੀ ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ ਮਹਿਤਾ, ਹਨੀ ਮਹਿਤਾ, ਸਿਮਰਨ ਮਹਿਤਾ, ਯੋਗਨਗਰ ਬੁਢਲਾਡਾ ਪੰਜਾਬ ਤੋਂ, ਬਾਂਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੁਨ ਰੱਖੜਾ। ਅਤੇ ਅਗਲੇ ਦੋਸਤ ਆਏ ਨੇ ਜੀ ਰਜ਼ਾਕ ਮੁਹੰਮਦ, ਸ਼ਮੀਮ ਬੇਗਮ ਅਤੇ ਇਰਫਾਨ ਖਾਨ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ, ਕੰਗਨਪੁਰ ਜ਼ਿਲ੍ਹਾ ਕਸੂਰ ਜਾਫਰ ਮੇਵ ਅਬਦੁਲ ਗਫੂਰ ਦੁਕਾਨਦਾਰ ਮੁਹੰਮਦ ਸਰਵਰ, ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਨਿਗਾਹ ਅਤੇ ਇਹਨਾਂ ਦਾ ਪੋਤਰਾ ਸੁਖਦੀਪ ਕਲੇਰ ਵਾਰਡ 1 ਬਲਾਚੌਰ ਤੋਂ, ਪਿੰਡ ਫੁੱਲੇ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ, ਗੁਣਤਾਜ ਵੀਰ। ਔਰ ਅਗਲੇ ਦੋਸਤ ਆਏ ਨੇ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ, ਮਨੋਹਰ ਲਾਲ ਗਾਂਧੀ ਵਿਜੇਨਗਰ ਚਾਣਕਿਆ ਚੌਂਕ ਗਾਜ਼ੀਆਬਾਦ ਤੋਂ ਵੀ ਦੋਸਤ ਸ਼ਾਮਿਲ ਹੋ ਗਏ, ਔਰ ਨਵੀਂ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਲੀਮ ਅੰਸਾਰੀ, ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਪਿੰਡ ਨੰਗਲ ਖੇੜਾ ਨੇੜੇ ਫਗਵਾੜਾ।

0: नमस्कार।
1: वस्तविड़े प्रोग्राम लैके अलका हाजिर
0: और वस्तविड़े प्रोग्राम लैके ज्योति भी हाजिर है जी।
1: ओ सुनाओ ज्योति जी, की हाल चाल ने?
0: हाल चाल बहुत वधिया ने। और वैसे भी अलका जी, जदों मैं इस विड़े दे विच आनी आ ना, ते मेरे हाल चाल जरा दुगने ही वधिया हो जांदे ने।
1: बहुत वधिया गल है, क्योंकि सानू अज दे दिन, मतलब जदों असीं अपनियां सहेलियां नाल राबता कायम करदे आ ना, उदों सानू बहुत चंगा लगदा कि असीं अपनियां भैणां दे नाल, जिद्दां असीं, सानू इदां लगदा असीं रूबरू बैठे उहनां नाल गल्लां बातां कर रहे हां, है ना।
0: और वैसे भी अलका जी, कहिंदे कि जेकर सेहत चंगी होवे ना तो सब चंगा ही लगता है।
1: बिल्कुल सही कहा तुसी।
0: बहुत जरूरी है कि असी अपनी सेहत दा खास तौर ते ध्यान रखिए जी।
1: बहुत ही वधिया गल कही ज्योति जी। कहिंदे जदों साडी सेहत ठीक नहीं ना हुंदी, असी बहुत बारी नोट करदे आ कि साडे कोल चाहे जिन्नियां मर्जी चीज़ां वधिया वधिया खाण वालियां पईयां होण, अच्छे अच्छे कपड़े पाण वाले पए होण, पर सानू उस टाइम कुछ भी चंगा नहीं लगता। इस करके हर रोज़ ਸਾਡੇ ਸੰਦੇਸ਼ ਇੱਕ ਦੂਸਰੇ ਨੂੰ ਇਹ ਪਹੁੰਚਦੇ ਰਹਿੰਦੇ ਆ ਕਿ ਅਸੀਂ ਆਪਣੀ ਡਾਇਟ ਦਾ ਧਿਆਨ ਰੱਖੀਏ, ਸੰਤੁਲਿਤ ਭੋਜਨ ਖਾਈਏ, ਅਜਿਹਾ ਖਾਣਾ ਖਾਈਏ ਜਿਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਚੰਗੀ ਰਹੇ।
0: ਬਿਲਕੁਲ ਜੀ, ਕਹਿੰਦੇ ਕਿ ਜੈਸਾ ਅੰਨ ਵੈਸਾ ਮਨ ਹੈ ਨਾ, ਅਤੇ ਮਨ ਨੂੰ ਰਾਜ਼ੀ ਕਰਨ ਲਈ ਚੰਗੀ ਸਾਵੀਂ ਖੁਰਾਕ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਹ ਜਿਹੜਾ ਸੁਨੇਹਾ ਹੈ ਨਾ, ਇਹ ਸਾਡਾ ਪੂਰਾ ਦਾ ਪੂਰਾ ਜਿਹੜਾ ਮਹੀਨਾ ਹੈ ਉਹ ਸਾਨੂੰ ਦੇ ਰਿਹਾ ਹੈ ਜੀ।
1: ਜੀ ਬਿਲਕੁਲ, ਤੁਹਾਡਾ ਜਿਹੜਾ ਇਸ਼ਾਰਾ ਹੈ ਮੈਂ ਸਮਝ ਰਹੀ ਹਾਂ। ਹਰ ਸਾਲ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਸਹੀ ਪੋਸ਼ਣ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਬਾਰੇ ਜਾਗਰੂਕ ਕਰਨਾ ਹੁੰਦਾ ਹੈ।
0: ਬਿਲਕੁਲ, ਬਹੁਤ ਜ਼ਰੂਰੀ ਹੈ ਜੀ ਜਾਗਰੂਕ ਕਰਨਾ, ਕਿਉਂਕਿ ਦੇਖੋ ਦੇਸ਼ ਦੇ ਵਿਕਾਸ ਦੇ ਵਿੱਚ ਕੁਪੋਸ਼ਣ ਜਿਹੜਾ ਹੈ ਉਹ ਬਹੁਤ ਵੱਡੀ ਚੁਣੌਤੀ ਹੈ ਅਲਕਾ ਜੀ। ਇਸੇ ਲਈ ਕੇਂਦਰੀ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਸੀ ਇਸ ਮੁਹਿੰਮ ਦੀ, ਔਰ ਜਿਹਦੇ 'ਚ ਮਹਿਲਾ ਅਤੇ ਬਾਲ ਵਿਭਾਗ ਨੇ ਵੀ ਬਹੁਤ ਯੋਗਦਾਨ ਪਾਇਆ, ਔਰ ਨਾਲ ਦੇ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨ ਵੀ ਜਿਹੜੇ ਨੇ ਉਹਨਾਂ ਨੇ ਵੀ ਭਰਪੂਰ ਯੋਗਦਾਨ ਦਿੱਤਾ। ਲੇਕਿਨ ਗੱਲ ਇਹ ਹੈ ਕਿ ਸਾਡਾ ਸਭ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਅਲਕਾ ਜੀ। ਔਰ ਇਸ ਮੁਹਿੰਮ ਦੇ ਵਿੱਚ ਖਾਸ ਤੌਰ 'ਤੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਮਾਵਾਂ ਦਾ ਹੋ ਸਕਦਾ ਹੈ।
1: ਬਿਲਕੁਲ, ਹੈ ਨਾ, ਮਾਵਾਂ ਦਾ ਹੋ ਸਕਦਾ ਹੈ, ਜਾਂ ਫਿਰ ਅਸੀਂ ਅਗਰ ਕਹੀਏ ਕਿ ਸਾਡਾ ਜਿਹੜਾ ਪੋਸ਼ਣ ਹੈ ਉਹ ਛੋਟੀ, ਜਿੱਦਾਂ ਇੱਕ ਗਰਭਵਤੀ ਔਰਤ ਤੋਂ ਸ਼ੁਰੂ ਹੋ ਜਾਂਦਾ, ਫਿਰ ਉਹਦੀ ਪਹਿਲੇ ਖੁਰਾਕ ਦਾ ਧਿਆਨ ਰੱਖਿਆ ਜਾਏ ਕਿ ਉਹਨੂੰ ਅਸੀਂ ਸੰਤੁਲਿਤ ਆਹਾਰ ਦੇਈਏ, ਤਾਂ ਕਿ ਜਿਹੜਾ ਉਹਦਾ ਬੱਚਾ ਹੈ, ਉਹਦਾ ਬੇਬੀ ਜਿਹੜਾ ਉਹ ਬਿਲਕੁਲ ਤੰਦਰੁਸਤ ਪੈਦਾ ਹੋਏ। ਉਸ ਤੋਂ ਭਾਵ ਹੈ, ਉਸ ਤੋਂ ਬਾਅਦ ਸਾਨੂੰ ਦੇਖਿਆ ਜਾਂਦਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਇੱਕ ਆਂਗਨਵਾੜੀ ਹੁੰਦੀ ਹੈ। ਆਂਗਨਵਾੜੀ ਦਾ ਮਤਲਬ ਇਹ ਨਹੀਂ ਕਿ ਉੱਥੇ ਬੱਚੇ ਆ ਕੇ ਖੇਡਣ ਜਾਂ ਦਵਾਈਆਂ ਲੈ ਜਾਣ ਜਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਚਲੇ ਜਾਣ। ਉਸ ਦਾ ਮੇਨ ਮਤਲਬ ਹੀ ਇਹ ਹੈ ਕਿ ਉੱਥੇ ਬੱਚਿਆਂ ਦੀ ਖੁਰਾਕ ਬਾਰੇ, ਬੱਚਿਆਂ ਨੂੰ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰਨਾ, ਉਹਨਾਂ ਨੂੰ ਕਿਵੇਂ ਕਿੰਨੇ ਸਮੇਂ ਵਾਸਤੇ ਬਿਨਾਂ ਮਤਲਬ ਖਾਣ ਪੀਣ ਤੋਂ ਗੈਪ ਦੇਣਾ, ਇਹ ਸਾਰੀਆਂ ਚੀਜ਼ਾਂ ਦੀ ਸਿੱਖਿਆ ਜਿਹੜੀ ਉੱਥੇ ਦਿੱਤੀ ਜਾਂਦੀ ਹੈ। ਜਿਵੇਂ ਕਿ ਕਹਿ ਲਓ ਕਿ ਪੋਸ਼ਣ ਦੀ ਜਿਹੜੀ ਮੁੱਢਲੀ ਸਿੱਖਿਆ ਨਾ ਉਹ ਉੱਥੇ ਦਿੱਤੀ ਜਾਂਦੀ ਹੈ।
0: ਬਿਲਕੁਲ ਜੀ, ਔਰ ਕਿਉਂਕਿ ਇਸ ਸਾਲ ਦਾ ਜਿਹੜਾ ਥੀਮ ਵੀ ਹੈ ਨਾ ਪੋਸ਼ਣ ਮਾਹ ਦਾ, ਉਹ ਹੈ ਜੀ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ। ਔਰ ਇਸ ਥੀਮ ਦਾ ਮੰਤਵ ਅਲਕਾ ਜੀ ਇਹੀ ਹੈ ਕਿ ਪਿੰਡਾਂ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਜਿਹੜੇ ਵੀ ਆਂਗਨਵਾੜੀ ਕੇਂਦਰ ਨੇ ਉਹਨਾਂ ਦੀ ਸਾਫ਼ ਸਫਾਈ ਨੂੰ ਯਕੀਨੀ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।
1: ਬਿਲਕੁਲ ਜੋਤੀ ਜੀ, ਪੋਸ਼ਣ ਤੋਂ ਭਾਵ ਕੇਵਲ ਬੱਚੇ ਦਾ ਪੇਟ ਭਰਨਾ ਨਹੀਂ ਹੁੰਦਾ, ਬਲਕਿ ਉਸਦੇ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤਵ ਜਾਂ ਕਿੰਨੀ ਮਾਤਰਾ ਵਿੱਚ ਮਿਲਣੇ ਚਾਹੀਦੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਹੁੰਦਾ। ਅਤੇ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ ਸਿਰਫ ਇੱਕ ਨਾਰਾ ਨਹੀਂ ਹੈ, ਸਗੋਂ ਮਾਂ ਬਾਪ ਪਰਿਵਾਰ ਅਤੇ ਸਾਰੇ ਅਸੀਂ ਮਿਲ ਕੇ ਬੱਚਿਆਂ ਦੇ ਪੋਸ਼ਣ ਦੀ ਜਿਹੜੀ ਜ਼ਿੰਮੇਵਾਰੀ ਉਸਨੂੰ ਲਈਏ ਅਤੇ ਧਿਆਨ ਰੱਖੀਏ। ਜਿਹੜੇ ਬੱਚੇ ਮਤਲਬ ਗਰੀਬ ਬੱਚੇ ਨੇ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਪੌਸ਼ਟਿਕ ਚੀਜ਼ਾਂ ਨਹੀਂ ਦੇ ਸਕਦੇ, ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਉਹਨਾਂ ਦੇ ਮਾਂ ਬਾਪ ਸਾਡੇ ਕੋਲ ਕੰਮ ਕਰਦੇ ਨੇ ਜਾਂ ਅਸੀਂ ਉਹਨਾਂ ਨੂੰ ਕਿਤੇ ਦਫ਼ਤਰ 'ਚ ਜਾਂ ਕਿਤੇ ਸਕੂਲਾਂ 'ਚ ਅਸੀਂ ਦੇਖਦੇ ਹਾਂ ਕਿ ਗਰੀਬ ਔਰਤ ਹੈ, ਉਹਦੇ ਛੋਟੇ ਛੋਟੇ ਬੱਚੇ ਆ, ਅਤੇ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇੱਕ ਬਹੁਤ ਵੱਡਾ ਪੁੰਨ ਦਾ ਕੰਮ ਵੀ ਹੈ ਔਰ ਇੱਕ ਸਾਡੀ ਜ਼ਿੰਮੇਦਾਰੀ ਵੀ ਹੈ।
0: ਔਰ ਇਹ ਸਾਰੀ ਜਾਣਕਾਰੀ ਸਾਨੂੰ ਆਂਗਨਵਾੜੀ ਵਰਕਰਸ ਤੋਂ ਅਲਕਾ ਜੀ ਮਿਲਦੀ ਹੈ। ਔਰ ਕਿਉਂਕਿ ਆਂਗਨਵਾੜੀ ਦੇ ਵਿੱਚ ਦੇਖੋ ਮਾਵਾਂ ਆਉਂਦੀਆਂ ਨੇ, ਗਰਭਵਤੀ ਔਰਤਾਂ ਆਉਂਦੀਆਂ ਨੇ, ਛੋਟੇ ਬੱਚੇ ਆਉਂਦੇ ਨੇ, ਅਤੇ ਖੁਰਾਕ ਬਾਰੇ ਉੱਥੇ ਜਾਣਕਾਰੀ ਮਿਲਦੀ ਹੈ ਔਰ ਨਾਲ ਦੇ ਨਾਲ ਸਵੱਛਤਾ ਦੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਈਜੀਨਿਕ ਤਰੀਕੇ ਦੇ ਨਾਲ ਅਸੀਂ ਸਾਫ਼ ਸੁਥਰੇ ਤਰੀਕੇ ਦੇ ਨਾਲ ਆਪਣਾ ਭੋਜਨ ਲੈਣਾ ਹੈ, ਆਲੇ ਦੁਆਲੇ ਆਪਣੇ ਸਫਾਈ ਰੱਖਣੀ ਹੈ, ਤਾਂ ਕਿ ਸਾਰੇ ਜਣੇ ਬਿਮਾਰੀਆਂ ਤੋਂ ਬਚੇ ਰਹਿਣ, ਇਨਫੈਕਸ਼ਨਸ ਤੋਂ ਬਚੇ।

0: ਬਿਲਕੁਲ ਜੀ, ਆਓ ਅਸੀਂ ਸਾਰੇ ਮਿਲ ਕੇ ਇੱਕ ਛੋਟਾ ਜਿਹਾ ਸੰਕਲਪ ਲੈਂਦੇ ਹਾਂ ਕਿ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਵਾਂਗੇ, ਮਾਵਾਂ ਦੀ ਸਿਹਤ ਦਾ ਧਿਆਨ ਰੱਖਾਂਗੇ, ਆਂਗਨਵਾੜੀ ਦੇ ਨਾਲ ਜੁੜਾਂਗੇ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਵਾਂਗੇ।
1: ਬਿਲਕੁਲ ਜੀ, ਇਹ ਜਾਗਰੂਕਤਾ ਅਲਕਾ ਜੀ ਬਹੁਤ ਹੀ ਜ਼ਰੂਰੀ ਹੈ। ਅਤੇ ਅੱਜ ਜਿਹੜਾ 12 ਸਤੰਬਰ ਦਾ ਦਿਨ ਹੈ ਉਹ ਵੀ ਬਹੁਤ ਇੱਕ ਹੋਰ ਖਾਸ ਸਾਡੇ ਸਭ ਲਈ ਸੁਨੇਹਾ ਲੈ ਕੇ ਆਇਆ ਹੈ। ਅੱਜ ਵਰਲਡ ਫਸਟ ਏਡ ਡੇ ਹੈ, ਯਾਨੀ ਕਿ ਵਿਸ਼ਵ ਮੁੱਢਲੀ ਚਿਕਿਤਸਾ ਦਿਹਾੜਾ ਹੈ ਅੱਜ। ਅਤੇ ਦੇਖੋ, ਕਿਸੇ ਵੀ ਵਿਅਕਤੀ ਦਾ ਅਗਰ ਸਾਡੇ ਸਾਹਮਣੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਅਲਕਾ ਜੀ, ਕਿਸੇ ਦੇ ਕੋਈ ਸੱਟ ਲੱਗ ਜਾਂਦੀ ਹੈ ਜਾਂ ਕਿਸੇ ਨੂੰ ਕਮਜ਼ੋਰੀ ਕਰਕੇ ਘਬਰਾਹਟ ਦੇ ਮਾਰੇ ਕੋਈ ਬੇਹੋਸ਼ੀ ਹੋ ਜਾਂਦੀ ਹੈ, ਉਸ ਵੇਲੇ ਕਿਸੇ ਬੰਦੇ ਵੱਲੋਂ ਕੀਤੇ ਜਾਣ ਵਾਲੇ ਜਿਹੜੇ ਸੀਮਿਤ ਜਿਹੇ ਉਪਚਾਰ ਹੁੰਦੇ ਨੇ ਉਸ ਨੂੰ ਹੀ ਫਸਟ ਏਡ ਯਾਨੀ ਕਿ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ।
0: ਬਿਲਕੁਲ ਜੀ, ਇਹ ਮੁੱਢਲੀ ਸਹਾਇਤਾ ਜਿਹੜੀ ਹੈ ਇਹ ਸਾਡੇ ਛੋਟੇ ਬੱਚਿਆਂ ਤੋਂ ਲੈ ਕੇ ਬੜੇ ਬੱਚਿਆਂ ਤੱਕ ਘਰ ਦੇ ਵਿੱਚ ਹਰ ਕਿਸੇ ਨੂੰ ਇਸ ਚੀਜ਼ ਦੀ ਬੇਸਿਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸਕੂਲਾਂ ਵਿੱਚ ਵੀ ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਅਕੋਰਡਿੰਗ ਜਿਹੜੇ ਬੇਸਿਕ ਸੇਫਟੀ ਰੂਲ ਆ ਉਹ ਉਹਨਾਂ ਨੂੰ ਜ਼ਰੂਰ ਦੱਸਣੇ ਚਾਹੀਦੇ ਕਿ ਇੱਕਦਮ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਐਮਰਜੈਂਸੀ ਪੈ ਜਾਏ, ਕਿਸੇ ਨੂੰ ਸੱਟ ਲੱਗ ਜਾਏ, ਜਿਵੇਂ ਤੁਸੀਂ ਹੁਣੇ ਗੱਲ ਕੀਤੀ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਘਰ ਦੇ ਵਿੱਚ ਅਸੀਂ ਚਾਹ ਬਣਾ ਰਹੇ ਹੁੰਦੇ ਤਾਂ ਚਾਹ ਉੱਬਲ ਕੇ ਹੱਥ ਦੇ ਉੱਤੇ ਪੈ ਜਾਂਦੀ ਆ, ਮਤਲਬ ਛੋਟੀ ਤੋਂ ਛੋਟੀ ਕੋਈ ਵੀ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਵਿੱਚ ਅਗਰ ਘਬਰਾਹਟ ਨਾ ਹੋਵੇ ਔਰ ਅਸੀਂ ਉਸੇ ਟਾਈਮ ਉਸ ਚੀਜ਼ ਨੂੰ ਸੰਭਾਲ ਲਈਏ ਥੋੜ੍ਹੀ ਜਿਹੀ ਸਮਝਦਾਰੀ ਨਾਲ ਅਤੇ ਥੋੜ੍ਹੀ ਜਿਹੀ ਉਹਨੂੰ ਫਸਟ ਏਡ ਦਿੱਤੀ ਜਾਏ, ਤਾਂ ਜਿਹੜਾ ਪੇਸ਼ੈਂਟ ਹੈ ਕਈ ਵਾਰੀ ਕਹਿੰਦੇ ਮੌਤ ਅਤੇ ਜੀਵਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਅਦਾ ਅਸੀਂ ਕਰ ਸਕਦੇ ਹਾਂ।
1: ਬਿਲਕੁਲ, ਯਾਨੀ ਜਦੋਂ ਵੀ ਕੋਈ ਅਲਕਾ ਜੀ ਘਟਨਾ ਹੋ ਜਾਂਦੀ ਹੈ, ਭਾਵੇਂ ਛੋਟੀ ਤੋਂ ਛੋਟੀ ਹੈ ਜਾਂ ਵੱਡੀ ਵੀ ਹੋ ਸਕਦੀ ਹੈ, ਤਾਂ ਘੱਟ ਤੋਂ ਘੱਟ ਜਿਹੜੇ ਸਾਧਨ ਹੁੰਦੇ ਨੇ ਉਸ ਵੇਲੇ ਇੰਨੀ ਵਿਵਸਥਾ ਅਸੀਂ ਕਰਨੀ ਹੁੰਦੀ ਹੈ ਕਿ ਰੋਗੀ ਨੂੰ ਇਲਾਜ ਕਰਵਾਉਣ ਦੀ ਅਸੀਂ ਸਥਿਤੀ ਦੇ ਵਿੱਚ ਲੈ ਕੇ ਆਈਏ ਔਰ ਉਹਦੀ ਜਿਹੜੀ ਹਾਲਤ ਵਿਗੜੀ ਹੈ ਉਸ ਨੂੰ ਉਹਦੇ ਵਿੱਚੋਂ ਬਾਹਰ ਕੱਢੀਏ, ਔਰ ਕਦੇ ਕਦੇ ਇਹ ਕੋਸ਼ਿਸ਼ ਜਿਹੜੀ ਹੈ ਉਹ ਜੀਵਨ ਰਕਸ਼ਕ ਵੀ ਸਾਬਿਤ ਹੁੰਦੀ ਹੈ। ਦੇਖੋ, ਬਹੁਤ ਜ਼ਰੂਰੀ ਹੈ ਕਿ ਅਗਰ ਕਿਸੇ ਨਾਲ ਦੁਰਘਟਨਾ ਹੋ ਜਾਂਦੀ ਹੈ, ਕੋਈ ਘਟਨਾ ਹੋ ਜਾਂਦੀ ਹੈ, ਉਸਨੂੰ ਹੌਸਲਾ ਦਿਓ, ਰਿਲੈਕਸ ਫੀਲ ਕਰਵਾਓ, ਇਹ ਵੀ ਇੱਕ ਮੁੱਢਲੀ ਸਹਾਇਤਾ ਦੇ ਵਿੱਚ ਹੀ ਆਉਂਦਾ ਹੈ।
0: ਅੱਛਾ ਜੋਤੀ ਜੀ, ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਇਹ ਮੁੱਢਲੀ ਸਹਾਇਤਾ ਨਾ ਇਹਦੇ ਬਾਰੇ ਕਈਆਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ, ਇਹਦੀ ਵੀ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਲੈਣੀ ਚਾਹੀਦੀ ਹੈ। ਜਿੱਥੋਂ ਵੀ ਸਾਨੂੰ ਇਸ ਬਾਰੇ ਜਾਣਕਾਰੀ ਮਿਲੇ, ਕਿਸੇ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਜਾ ਕੇ ਨਰਸ ਤੋਂ ਅਸੀਂ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹਾਂ ਕਿ ਅਗਰ ਘਰ ਦੇ ਵਿੱਚ ਕਿਸੇ ਨੂੰ ਸੱਟ ਲੱਗ ਜਾਏ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਅਚਾਨਕ ਸੱਟ ਲੱਗਦੀ ਤਾਂ ਉਹਦੇ ਖੂਨ ਰੁਕਦਾ ਨਹੀਂ ਆ, ਜਿਹੜੀ ਉਹਦੀ ਬਲੀਡਿੰਗ ਹੁੰਦੀ ਆ ਉਹ ਐਕਸੈਸ 'ਚ ਹੋ ਜਾਂਦੀ ਹੈ, ਤਾਂ ਕਈ ਵਾਰੀ ਉਹ ਇੰਨਾ ਉਹਦੇ ਖੂਨ ਦਾ ਲੌਸ ਹੋ ਜਾਂਦਾ ਕਿ ਮਰੀਜ਼ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ। ਇਹਨਾਂ ਚੀਜ਼ਾਂ ਦੀ ਜਾਣਕਾਰੀ ਅਗਰ ਅਸੀਂ ਆਪਾਂ ਲੈ ਕੇ ਰੱਖੀਏ ਤਾਂ ਇਹ ਇੱਕ ਇਨਸਾਨ ਦੇ ਜੀਵਨ ਨੂੰ ਬਚਾਉਣ ਲਈ ਬਹੁਤ ਵੱਡਾ ਕਾਰਗਰ ਜਿਹੜਾ ਸਾਡਾ ਰੋਲ ਹੋ ਸਕਦਾ। ਇਸ ਕਰਕੇ ਹਰੇਕ ਇਨਸਾਨ ਨੂੰ, ਟੀਚਰਸ ਨੂੰ ਵੀ ਚਾਹੀਦਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇਣ, ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਕੇ ਰੱਖੋ, ਔਰ ਬਿਜਲੀ ਤੋਂ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬਿਜਲੀ ਨਾਲ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ, ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਅਗਰ ਕਿਸੇ ਨਾਲ ਐਕਸੀਡੈਂਟਲੀ ਕਿਸੇ ਨੂੰ ਕਰੰਟ ਪੈ ਗਿਆ ਕੁਛ, ਤਾਂ ਤੁਸੀਂ ਕੀ ਕਰਨਾ। ਹਰ ਚੀਜ਼ ਦੀ ਜਾਣਕਾਰੀ ਸਾਨੂੰ, ਅੱਜ ਕੱਲ੍ਹ ਅਸੀਂ ਕੀ ਹੈ, ਅਸੀਂ ਜ਼ਿਆਦਾਤਰ ਗੈਜ਼ਟਸ ਦੇ ਨਾਲ ਜੁੜੇ ਹੋਏ ਹਾਂ, ਆਪਣੇ ਬੱਚਿਆਂ ਨੂੰ ਵੀ ਅਸੀਂ ਫੋਨ ਫੜਾ ਕੇ ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੇ ਹਾਂ, ਆਪਣੇ ਇੰਟਰਟੇਨਮੈਂਟ 'ਚ ਬਿਜ਼ੀ ਹੋ ਜਾਂਦੇ ਹਾਂ, ਪਰ ਸਾਨੂੰ ਇਹ ਜਿਹੜੀਆਂ ਜਾਣਕਾਰੀਆਂ ਆਪਣੇ ਪਰਿਵਾਰ 'ਚ ਬੈਠ ਕੇ ਜ਼ਰੂਰ ਹੀ ਡਿਸਕਸ ਕਰਨੀਆਂ।
1: ਬਿਲਕੁਲ ਜੀ, ਔਰ ਜਿੰਨਾ ਜਲਦੀ ਹੋ ਸਕੇ ਅਸੀਂ ਆਪ ਤਾਂ ਉਸ ਵੇਲੇ ਜਿਹੜੇ ਵੀ ਸਾਡੇ ਕੋਲ ਸਾਧਨ ਨੇ ਉਹਦੇ ਨਾਲ ਅਸੀਂ ਉਪਚਾਰ ਕਰਨਾ ਹੀ ਹੁੰਦਾ ਹੈ, ਨਾਲ ਦੇ ਨਾਲ ਜਿਹੜਾ ਵੀ ਜ਼ਖਮੀ ਹੈ, ਜਿੰਨਾ ਘਟਨਾ ਘਟੀ ਹੈ, ਕੋਸ਼ਿਸ਼ ਕਰੋ ਕਿ ਉਹਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾ
0: ਕੇ ਜਾਓ। ਬਿਲਕੁਲ,
1: ਹੈ ਨਾ। ਸੋ ਇਹ ਸਾਰੀਆਂ ਗੱਲਾਂ, ਇਹ ਮਤਲਬ ਇੱਕ ਸਾਡਾ ਇਨਸਾਨੀ
0: ਫਰਜ਼ ਹੈ। ਬਿਲਕੁਲ,
1: ਔਰ ਸਭ ਤੋਂ ਵੱਡਾ ਜਿਹੜਾ ਧਰਮ ਹੁੰਦਾ ਹੈ ਅਲਕਾ ਜੀ, ਉਹ ਇਨਸਾਨੀਅਤ ਹੀ ਹੁੰਦਾ ਹੈ ਜਿਹੜਾ ਕਿ ਅਸੀਂ ਨਿਭਾਉਣਾ ਹੁੰਦਾ ਹੈ। ਅਤੇ ਇਹਨਾਂ ਖਾਸ ਜਾਣਕਾਰੀਆਂ ਦੇ ਨਾਲ ਨਾਲ ਸਰੋਤੇ ਕਹਿੰਦੇ ਕਿ ਅੱਜ ਤਾਂ ਮਨੋਰੰਜਨ ਕਰਨ ਦਾ ਵੀ ਦਿਨ ਹੈ ਜੀ।
0: ਬਿਲਕੁਲ ਜੀ, ਸਾਡੇ ਸਰੋਤਿਆਂ ਨੂੰ ਅਸੀਂ ਇਹ ਦੱਸ ਦਈਏ ਕਿ ਸਾਡੇ ਕੋਲ ਉਹਨਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਈਆਂ ਪਈਆਂ ਨੇ, ਅਤੇ ਅਸੀਂ ਉਹਨਾਂ ਦਾ ਜਿਹੜਾ ਮਨਪਸੰਦ ਪ੍ਰੋਗਰਾਮ ਝਾਂਜਰਾਂ ਦੇ ਬੋਰ ਪੇਸ਼ ਕਰਨ ਜਾ ਰਹੇ ਹਾਂ, ਅਤੇ ਚਿੱਠੀਆਂ ਅਸੀਂ ਨਾਲ ਰੱਖੀਆਂ ਹੋਈਆਂ, ਅਤੇ ਜੋਤੀ ਜੀ ਕਰੀਏ ਸ਼ੁਰੂ।
1: ਬਿਲਕੁਲ ਜੀ, ਸ਼ੁਰੂ ਕਰਦੇ ਹਾਂ, ਕਿਉਂਕਿ ਚਿੱਠੀਆਂ ਬਹੁਤ ਜ਼ਿਆਦਾ ਆਈਆਂ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਜੀ ਇੱਕ ਸਾਰੀਆਂ ਨੂੰ ਅਸੀਂ ਸ਼ਾਮਿਲ ਕਰ ਲਈਏ
0: ਜੀ।
1: ਅਤੇ ਇਹ ਫਰਮਾਇਸ਼ ਆਈ ਹੈ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਣਾ ਦੀ। ਸ਼੍ਰੀ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ
0: ਜੀ। ਇਹ ਹੈ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ ਜਸਵਿੰਦਰ ਕੌਰ,

0: ਪੁਲਿਸ
1: ਮਿਸ ਸੀਮਾ
0: ਹਾਂਜੀ
1: ਹੁਣੇ ਪੁਲਿਸ ਥਾਣੇ ਆਓ ਰੁਕੋ ਨਹੀਂ ਤਾਂ ਘਰ ਆ ਜਾਵਾਂਗੇ ਹਾਂ
0: ਕਿਉਂ ਪਰ ਮੈਂ
1: ਇਕੱਲੇ ਦੂਜੇ ਕਮਰੇ ਵਿੱਚ ਜਾਓ ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ
0: ਡਿਜੀਟਲ ਅਰੈਸਟ
1: 1,00,000 ਦਿਓ ਬਚ ਜਾਓਗੇ
0: ਇੰਨੇ ਪੈਸੇ
1: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੈ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ
0: ਜੇਲ੍ਹ ਤਾਂ ਤੂੰ ਜਾਵੇਂਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ ਡਿਜੀਟਲ ਅਰੈਸਟ ਜਿਹਾ ਕੁਝ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
3: ਜੋਤੀ ਜੀ, ਸਾਡੇ ਜਿਹੜੇ ਸਰੋਤੇ ਨੇ ਨਾ, ਉਹ ਆਪਣਾ ਪਿਆਰ ਜਿਹੜਾ ਦੂਸਰਿਆਂ ਤੱਕ ਜਤਾਉਣ ਲਈ ਦਿਲ ਦੇ ਵਿੱਚ ਕਹਿੰਦੇ ਅੰਗੂਠੇ ਲਾ ਦਿੰਦੇ ਅੰਗੂਠੀਆਂ ਪਾਉਣ ਦੀ ਬਜਾਏ, ਹੈ ਨਾ, ਕਿਉਂਕਿ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੇ ਅੰਗੂਠੀ ਪਾ ਕੇ ਕਰਨ ਅਤੇ ਚਾਹੇ ਦਿਲ ਵਾਲੀ ਵਹੀ ਦੇ ਉੱਤੇ ਅੰਗੂਠਾ ਲਾ ਦੇਣ। ਅਤੇ ਹੁਣ ਅਸੀਂ ਵੀ ਆਪਣੇ ਜਿਹੜੇ ਸਰੋਤਿਆਂ ਨੂੰ ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ ਉਹਨਾਂ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਾਂ ਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਹਾਡੇ ਖਤ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਜਿਹੜਾ ਮੇਰੇ ਹੱਥ 'ਚ ਖਤ ਹੈ ਉਹ ਹੈ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਮੋਹਨ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕਿਰਤ ਕੌਰ, ਦਾਦੀ ਜਸਵੰਤ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ।
4: ਔਰ ਗਿੱਦੜ ਬਾਹਾ ਤੋਂ ਆਏ ਨੇ ਜੀ ਫਰਮਾਇਸ਼ ਲੈ ਕੇ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ। ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜਿਸ਼ਾਨ ਖਾਨ
3: ਜੀ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ
4: ਜੀ। ਔਰ ਇਹ ਸਾਰੇ ਹਲਕਾ ਜੀ ਸੁਣਨਾ ਚਾਹੁੰਦੇ ਨੇ ਕਿ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਗੀਤ ਸੁਣਾ ਦਿਓ, ਅਤੇ ਫਿਰ ਸੁਣਾ ਦਿੰਦੇ ਹਾਂ ਜੀ।

0: ਜੀ ਪ੍ਰੋਗਰਾਮ ਚੱਲ ਰਿਹਾ ਝਾਂਜਰਾਂ ਦੇ ਬੋਰ ਤੇ ਅਸੀਂ ਜੁੜੇ ਹੋਏ ਆਪਣੇ ਸਰੋਤਿਆਂ ਦੇ ਨਾਲ। ਜਿਹੜਾ ਮੇਰੇ ਹੱਥ ਵਿੱਚ ਖਤ ਹੈ ਉਹ ਹੈ ਜੀ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਗੁਰਸੇਵਕ ਸਿੰਘ, ਗੁਰਚੈਨ ਅਤੇ ਸੁਖਚੈਨ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ।
1: ਲਓ ਜੀ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ ਦੇ ਨਾਲ ਨਾਲ ਪਿੰਡ ਅਮੀਰ ਸ਼ਾਹ ਵਾਲਾ ਤੋਂ ਆਏ ਨੇ ਜੀ ਮੁਖਤਿਆਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ। ਆਦਰਸ਼ ਨਗਰ ਮਲੋਰ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ
0: ਜੀ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ।
1: ਔਰ ਫਿਲੌਰ ਤੋਂ ਨੇ ਬਿੱਲਾ ਟੇਲਰ ਦੇ ਵਿਸ਼ਵ ਪ੍ਰੇਮੀ ਕੁਲਦੀਪ, ਲਾਦੀਆ ਖੁਰਦ ਤੋਂ ਜਸਵਿੰਦਰ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ
0: ਜੀ। ਇੱਕ ਖਤ ਮੇਰੇ ਕੋਲ ਹੋਰ ਹੈ ਜੀ ਪਿੰਡ ਪੱਖੀ ਖੁਰਦ ਤੋਂ ਫਰੀਦਕੋਟ।
1: ਫਰੀਦਕੋਟ,
0: ਹਾਂਜੀ, ਨਾਮ ਨਹੀਂ ਪੜਿਆ ਜਾ ਰਿਹਾ ਸੀ, ਚਲੋ ਮਾਫ਼ੀ ਚਾਹੁੰਦੇ ਹਾਂ। ਸਤਨਾਮ ਸਿੰਘ ਗਿੱਲ, ਗੁਰਵਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਜੋਤੀ ਜੀ ਕਿਹੜਾ ਗੀਤ ਸੁਣਾ ਰਹੇ ਹੋ? ਹੈਪੀ ਰਾਏਕੋਟੀ ਦਾ।

0: ਸਟਾਈਲ ਦਾ ਸਟਾਈਲ
1: ਲੋ ਕੇਅਰ ਤਾਂ ਕਰਨੀ ਚਾਹੀਦੀ ਜੋਤੀ ਜੀ ਇੱਕ ਦੂਸਰੇ ਦੀ
2: ਇੱਕੋ ਹੀ ਗੱਲ ਦਾ ਤਾਂ ਰੋਸਾ ਹੈ
1: ਹਾਂਜੀ ਕਿਉਂਕਿ ਵੈਸੇ ਵੀ ਪਰਿਵਾਰ ਦੇ ਵਿੱਚ ਅਗਰ ਅਸੀਂ ਇੱਕ ਦੂਸਰੇ ਦਾ ਹਾਲ ਚਾਲ ਧਿਆਨ ਰੱਖੀਏ ਵੀ ਕਿਸੇ ਨੂੰ ਕੀ ਪ੍ਰੋਬਲਮ ਹੈ ਕਿਸੇ ਨੂੰ ਕੀ ਚਾਹੀਦਾ ਅਤੇ ਪਿਆਰ ਥੋੜ੍ਹਾ ਜਿਹਾ ਵੱਧ ਜਾਂਦਾ ਅਤੇ ਵੈਸੇ ਇਹਨਾਂ ਦਾ ਜਿਹੜਾ ਪੂਜਾ ਜੀ ਦਾ ਜਿਹੜਾ ਰੋਸਾ ਸੀ ਨਾ ਉਹ ਬਿਲਕੁਲ ਸਹੀ ਹੈ ਕਿ ਸਾਨੂੰ ਇੱਕ ਦੂਜੇ ਦੀ ਕੇਅਰ ਜ਼ਰੂਰ ਕਰਨੀ ਚਾਹੀਦੀ ਹੈ
2: ਪਰ ਅਲਕਾ ਜੀ ਅਸੀਂ ਆਪਣੇ ਸਰੋਤਿਆਂ ਦੀ ਬਹੁਤ ਕੇਅਰ
1: ਕਰਦੇ ਹਾਂ
2: ਕਿ ਜਿੰਨੀਆਂ ਫਰਮਾਇਸ਼ਾਂ ਉਹ ਸਾਨੂੰ ਲਿਖ ਕੇ ਭੇਜਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੂਰੀਆਂ ਪੜੀਆਂ ਜਾਣ
1: ਹਾਂਜੀ
2: ਅਤੇ ਤਾਂ ਕਿ ਸਾਡੇ ਨਾਲ ਨਾਰਾਜ਼ ਨਾ ਹੋਣ ਸਾਡੇ ਸਰੋਤੇ ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈ ਕਹਿੰਦੇ ਜੀ ਸਾਨੂੰ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ ਅਜੀਤ ਨਗਰ ਮਲੋਟ ਤੋਂ ਛਿੰਦਰ ਸਿੰਘ ਛਿੰਦਾ ਸਤਨਾਮ ਕੌਰ ਦਿਲਪ੍ਰੀਤ ਸਿੰਘ ਗਗਨਦੀਪ ਕੌਰ ਅਤੇ ਰੌਣਕਦੀਪ ਕੌਰ ਸਬਜ਼ੀ ਮੰਡੀ ਸਮਾਨਾ ਤੋਂ ਸ਼ਸ਼ੀਪਾਲ ਕਟਾਰੀਆ ਮਨੀਸ਼ ਭਵੀ ਨੇਹਾ ਰੇਨੂ ਸਰੋਜ ਗੀਤਾ ਅਤੇ ਸੋਨੀਆ ਕਟਾਰੀਆ
1: ਜੀ ਪਿੰਡ ਪਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕਮਲਦੀਪ ਗਿੱਲ ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ ਪਿੰਡ ਮੁਲੀਆਂਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ ਪਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਅਤੇ ਬਲਕਾਰ ਖੋਖਰ ਇਹਨਾਂ ਦੀ ਫਰਮਾਇਸ਼ ਆਈ ਹੈ ਜੀ ਅਮਨਿੰਦਰ ਗਿੱਲ ਦੇ ਗੀਤ ਲਈ ਆਓ ਸੁਣਦੇ ਹਾਂ ਅਮਨਿੰਦਰ ਗਿੱਲ ਦਾ ਇਹ ਗੀਤ

0: ਲਓ ਅਲਕਾ ਜੀ, ਇੱਕ ਫਰਮਾਇਸ਼ ਅਸੀਂ ਹੋਰ ਸ਼ਾਮਿਲ ਕਰ ਸਕਦੇ ਹਾਂ ਝਾਂਜਰ ਦੇ ਬੋਰ ਸਿਲਸਿਲੇ ਦੇ ਵਿੱਚ, ਕਰ ਦਿੰਦੇ ਹਾਂ ਜੀ। ਪਿੰਡ ਬੁਰਜ ਤੋਂ ਆਏ ਨੇ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕੁਲਦੀਪ ਧੱਗੜ, ਹੈਪੀ ਅਤੇ ਪੁੰਨੂ। ਸੇਖੋ ਕਲੋਨੀ ਸਮਾਣਾ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਪੂਰਾ ਗੋਇਲ ਪਰਿਵਾਰ
1: ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਨਗੀਨਾ ਜੈਨ, ਸੰਜੀਵ ਜੈਨ, ਨੀਲਮ ਜੈਨ, ਅਰਿਹੰਤ ਜੈਨ, ਸੁਰਭੀ ਜੈਨ, ਬਨੀਤਾ ਜੈਨ, ਸੁਨੀਤਾ ਜੈਨ ਅਤੇ ਸਾਰਿਕਾ ਅਤੇ ਟੀਨਾ ਜੈਨ।
0: ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਗੀਤ।

0: ਵਾਕਈ ਅਲਕਾ ਜੀ, ਕੰਮ ਕਾਜ ਤਾਂ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ, ਲੇਕਿਨ ਮਨੋਰੰਜਨ ਜੀਵਨ ਦੇ ਵਿੱਚ ਕਰਨਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ।
1: ਬਿਲਕੁਲ ਜੋਤੀ, ਕਹਿੰਦੇ ਵਿਹੜਾ ਉਹੀ ਸੋਹਣਾ ਹੁੰਦਾ ਜਿੱਥੇ ਹਾਸੇ ਵੱਸਦੇ ਨੇ, ਉਹ ਘਰ ਉਹੀ ਘਰ ਹੁੰਦਾ ਜਿੱਥੇ ਆਪਣੇ ਵੱਸਦੇ ਨੇ। ਇਸ ਕਰਕੇ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਅਤੇ ਆਪਣਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਅਤੇ ਇੱਕ ਦੂਜੇ ਦੀ ਕੇਅਰ ਕਰਨੀ ਚਾਹੀਦੀ ਹੈ, ਧਿਆਨ ਰੱਖਣਾ ਚਾਹੀਦਾ।
0: ਬਿਲਕੁਲ ਧਿਆਨ ਰੱਖਣਾ ਚਾਹੀਦਾ। ਸਾਡੇ ਸਰੋਤੇ ਵੀ ਸਾਡਾ ਧਿਆਨ ਇਸ ਗੱਲ 'ਚ ਜ਼ਰੂਰ ਰੱਖਿਆ ਕਰਨ ਕਿ ਸਾਡਾ ਪ੍ਰੋਗਰਾਮ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਹੈ। ਸਾਨੂੰ ਆਪਣੇ ਖਤ ਅਤੇ ਆਪਣੇ ਸੁਝਾਵ ਜ਼ਰੂਰ ਲਿਖ ਕੇ ਭੇਜਿਆ ਕਰੋ। ਅਤੇ ਅਲਕਾ ਜੀ, ਹੁਣ ਸੋਮਵਾਰ ਨਵੀਆਂ ਭੈਣਾਂ ਨਵੇਂ ਸਿਲਸਿਲਿਆਂ ਦੇ ਨਾਲ ਹਾਜ਼ਰ ਹੋ ਜਾਣਗੀਆਂ ਅਤੇ ਅਸੀਂ ਲੈਂਦੇ ਹਾਂ ਜੀ ਇਜਾਜ਼ਤ।
1: ਨਮਸਕਾਰ।

0: ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਸਾਰਾਗੜ੍ਹੀ ਦੀ ਲੜਾਈ ਵਿਸ਼ਵ ਫੌਜੀ ਇਤਿਹਾਸ ਦੀ ਸਭ ਤੋਂ ਬੇਮਿਸਾਲ ਲੜਾਈ ਵਿੱਚੋਂ ਇੱਕ ਹੈ। ਲਗਭਗ 127 ਸਾਲ ਪਹਿਲਾਂ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੀ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿਪਾਹੀਆਂ ਨੇ ਲਗਭਗ 10,000 ਅਫਗਾਨੀ ਕਬਾਇਲੀ ਨਾਲ ਲੜਦੇ ਹੋਏ ਆਪਣੀ ਸਰਵਉੱਚ ਕੁਰਬਾਨੀ ਦਿੱਤੀ। 36ਵੀਂ ਸਿੱਖ ਰੈਜੀਮੈਂਟ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਅੱਜ ਇਹਨਾਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਵਿਦੇਸ਼ਾਂ ਵਿੱਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲੈ ਕੇ ਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। SP AGTF ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ 4 ਮੈਂਬਰੀ ਟੀਮ ਅੱਜ ਸਵੇਰੇ ਉਸ ਨੂੰ ਵਾਪਸ ਲੈ ਕੇ ਆਈ। ਇਹ ਮੁਲਜ਼ਮ ਇੱਕ ਬਦਨਾਮ ਗਰੋਹ ਦਾ ਮੁੱਖ ਸੰਚਾਲਕ ਹੈ ਅਤੇ ਕਤਲ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA ਅਸਲਾ ਐਕਟ ਅਤੇ ਨਾਰਕੋਟਿਕ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਚੜਿੰਦਾ ਸੀ। ਪੁਲਿਸ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਕਿਸੇ ਯੂਰਪੀਅਨ ਦੇਸ਼ ਤੋਂ ਪੰਜਾਬ ਪੁਲਿਸ ਦੁਆਰਾ ਪ੍ਰਾਪਤ ਕੀਤੀ ਗਈ ਪਹਿਲੀ ਹਵਾਲਗੀ ਹੈ। ਸ੍ਰੀ ਮੁਕਤਸਰ ਸਾਹਿਬ ਦੇ SDM ਗੁਰਕਿਰਨਦੀਪ ਸਿੰਘ ਨੇ ਦੱਸਿਆ ਹੈ ਕਿ ਦੇਸ਼ ਭਗਤ ਗਲੋਬਲ ਸਕੂਲ ਵਿਖੇ 15 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਨਾਮੀ ਕੰਪਨੀਆਂ ਸ਼ਾਮਲ ਹੋਣਗੀਆਂ ਜੋ 10ਵੀਂ 12ਵੀਂ ਅਤੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਪਾਸ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ। ਇਸ ਸਬੰਧੀ ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਕਾਲਜਾਂ ITIs ਪੋਲੀਟੈਕਨੀਕਲ ਕਾਲਜਾਂ ਦੇ ਮੁਖੀਆਂ ਨਾਲ ਅਤੇ ਹੋਰ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਹੈ। ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ RIMCA ਦੇ ਦੌਰਾਨ ਵਿਖੇ ਜੁਲਾਈ 2027 ਟਰਮ ਵਿੱਚ ਦਾਖਲੇ ਲਈ ਯੋਗ ਲੜਕੀ ਅਤੇ ਲੜਕੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੁਲਾਈ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ 6 ਦਸੰਬਰ 2026 ਦਿਨ ਐਤਵਾਰ ਨੂੰ ਹੋਏਗੀ। ਇਸ ਪ੍ਰੀਖਿਆ ਵਿੱਚ ਉਹ ਉਮੀਦਵਾਰ ਯੋਗ ਹਨ ਜਿਨ੍ਹਾਂ ਦਾ ਜਨਮ 2 ਜੁਲਾਈ 2013 ਤੋਂ 1 ਜਨਵਰੀ 2015 ਦਰਮਿਆਨ ਹੋਇਆ ਹੋਏ। ਉਹ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੇ ਹੋਣ ਜਾਂ 7ਵੀਂ ਜਮਾਤ ਪਾਸ ਕਰ ਚੁੱਕੇ ਹੋਣ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ 13 ਦਸੰਬਰ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਹਨ। ਇਸ ਦੌਰਾਨ ਬਠਿੰਡਾ ਕੱਲ੍ਹ 38 ਡਿਗਰੀ ਤਾਪਮਾਨ ਨਾਲ ਅਤੇ ਹਰਿਆਣਾ ਦਾ ਸਿਰਸਾ 38.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਸ਼ਹਿਰ ਰਹੇ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1:15 ਹੋ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ, ਸੁਣਦੇ ਹਾਂ ਬਸ ਕੁਝ ਹੀ ਪਲਾਂ 'ਚ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਆਕਾਸ਼ਵਾਣੀ ਜਲੰਧਰ ਤੇ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਹੋਗੀ।
1: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ, ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
2: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
3: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
3: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
3: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ, ਤੇ ਫੌਜੀ ਵੀਰੋ ਅਗਲਾ ਗੀਤ ਤੁਹਾਡੇ ਲਈ ਆ ਰਿਹਾ ਫਿਲਮ ਕਾਸ਼ਮੀਰ ਕੀ ਕਲੀ ਤੋਂ। ਆਵਾਜ਼ ਮੁਹੰਮਦ ਰਫੀ ਤੇ ਸਾਥੀਆਂ ਦੀ, ਗੀਤ ਦੇ ਬੋਲ OP ਨਈਅਰ ਦੇ ਤੇ ਸੰਗੀਤ OP ਨਈਅਰ ਦਾ, ਗੀਤ ਦੇ ਬੋਲ SH ਬਿਹਾਰੀ ਦੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
6: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
7: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
4: ਓ, ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
7: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
4: HIV
7: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
5: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
8: ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਫੌਜੀ ਵੀਰਾਂ ਲਈ, ਤੇ ਫੌਜੀ ਵੀਰੋ, ਅਗਲਾ ਗੀਤ ਤੁਹਾਡੇ ਲਈ ਆ ਰਿਹਾ ਫਿਲਮ ਫਕੀਰਾ ਤੋਂ, ਆਵਾਜ਼ਾਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ। ਗੀਤ ਦੇ ਬੋਲ ਤੇ ਸੰਗੀਤ ਰਵਿੰਦਰ ਜੈਨ ਦਾ।

0: ਫੌਜੀ ਵੀਰੋ, ਟਾਈਮ ਹੋ ਰਿਹਾ ਜੀ 1:40, ਯਾਨੀ ਕਿ ਪੰਜਾਬੀ ਖਬਰਾਂ ਦਾ। ਅਤੇ 1:50 'ਤੇ ਤੁਸੀਂ ਸੁਣੋਗੇ ਉਰਦੂ ਸਮਾਚਾਰ। 2 ਵਜੇ ਅਸੀਂ ਫਿਰ ਤੋਂ ਵਾਪਸ ਆਵਾਂਗੇ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਸੋਹਣੇ ਸੋਹਣੇ ਹਿੰਦੀ ਫਿਲਮੀ ਗੀਤ। ਅਤੇ ਹੁਣ ਵੇਲਾ ਹੈ ਜੀ ਪੰਜਾਬੀ ਖਬਰਾਂ ਦਾ, ਸੁਣੋ ਤੁਸੀਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਇਥੋਪੀਆ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਨੇ ਅੱਜ ਆਪਣੇ 7 ਸਾਲ ਪੂਰੇ ਕਰ ਲਏ ਨੇ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਤਹਿਤ 18,77,000 ਮਕਾਨਾਂ ਨੂੰ ਮਨਜ਼ੂਰੀ ਦਿੱਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਤੇ ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ 18ਵੇਂ ਬ੍ਰਿਕਸ ਸੰਮੇਲਨ ਤੋਂ ਵੱਖ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਦੁਵੱਲੀ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਨੇਤਾਵਾਂ ਦਰਮਿਆਨ ਹੋਈ ਚਰਚਾ ਦਾ ਉਦੇਸ਼ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਸੀ। ਦੋਵਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਭਾਈਵਾਲੀ ਅਤੇ ਸਮਰੱਥਾ ਨਿਰਮਾਣ ਸਮੇਤ ਮੁੱਖ ਖੇਤਰਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵੀ ਵਿਚਾਰ ਸਾਂਝੇ ਕੀਤੇ ਅਤੇ ਬਹੁਪੱਖੀ ਫੋਰਮਾਂ 'ਚ ਨਜ਼ਦੀਕੀ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 18ਵੇਂ ਬ੍ਰਿਕਸ ਸੰਮੇਲਨ 'ਚ ਇਥੋਪੀਆ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੀ ਮੌਜੂਦਗੀ ਨੇ ਗਲੋਬਲ ਸਾਊਥ ਦੀ ਸਮੂਹਕ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ

0: नशा छुड़वाओ। बाकी जेकर HIV होने का शक है तो सरकारी हॉस्पिटल विच HIV का टेस्ट मुफ्त करवाओ। वधेरे जानकारी लई डायल करो टोल फ्री हेल्पलाइन नंबर 1097। पंजाब स्टेट एड्स कंट्रोल सोसाइटी वालों जन हित विच जारी।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
0: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ, ਤੇ ਲਓ ਫੌਜੀ ਵੀਰੋ, ਇਸ ਪ੍ਰੋਗਰਾਮ ਦਾ ਆਖਰੀ ਗੀਤ ਇੰਜੋਏ ਕਰੋ ਫਿਲਮ ਰਾਜਾ ਹਿੰਦੁਸਤਾਨੀ ਤੋਂ। ਆਵਾਜ਼ਾਂ ਉਦਿਤ ਨਾਰਾਇਣ, ਅਲਕਾ ਯਾਗਨਿਕ ਤੇ ਸਪਨਾ ਅਵਸਥੀ ਦੀਆਂ। ਗੀਤ ਦੇ ਬੋਲ ਸਮੀਰ ਦੇ ਤੇ ਸੰਗੀਤ ਨਦੀਮ ਸ਼੍ਰਵਣ ਦਾ।

ਫੌਜੀ ਵੀਰੋ, ਇਸੇ ਹੀ ਗੀਤ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਗੀਤ। ਜੈ ਹਿੰਦ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਦੇ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਨਿਰਮਲ ਸਿੰਘ।

ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਰੰਗਲੀ ਧਰਤੀ। ਅੱਜ ਦੀ ਰੰਗਲੀ ਧਰਤੀ ਦੇ ਲੋਕ ਗਾਇਕ ਨੇ ਨਿਰਮਲ ਸਿੰਘ ਧਾਰੀਵਾਲ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਦੇ ਤਹਿਤ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ। ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ ਠੀਕ 3 ਵੱਜ ਰਹੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਥੋਪੀਆ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਸਮੇਤ ਕਈ ਬ੍ਰਿਕ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਨੇ ਅੱਜ ਆਪਣੇ 7 ਸਾਲ ਪੂਰੇ ਕਰ ਲਏ ਨੇ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਤਹਿਤ 18 ਲੱਖ ਤੋਂ 70,000 ਮਕਾਨਾਂ ਨੂੰ ਮਨਜ਼ੂਰੀ ਦਿੱਤੀ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਏ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਵਿਦੇਸ਼ਾਂ 'ਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦਾ ਔਲੇ ਅਲਰਟ ਜਾਰੀ ਕੀਤਾ ਏ। ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਲੋ ਦੋਸਤੋ, ਵੇਲਾ ਹੋ ਗਿਆ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਅਤੇ ਹੋਸਟ ਸ਼ੋਭਾ ਗਈ। ਸਭ ਤੋਂ ਪਹਿਲਾਂ ਦੋਸਤੋ ਕਬੂਲ ਕਰੋ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਚਿੱਠੀਆਂ ਮਿੱਠੀਆਂ, ਜੋ ਕਿ ਸਾਡੇ ਦੋਸਤਾਂ ਨੇ, ਸਾਡੇ ਸਰੋਤਿਆਂ ਨੇ ਬਹੁਤ ਹੀ ਪਿਆਰ ਦੇ ਨਾਲ ਸਾਨੂੰ ਭੇਜਦੇ ਆ ਲਿਖ ਕੇ, ਜਿਹੜੀਆਂ ਅਸੀਂ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਹਾਂ। ਅਤੇ ਜਦੋਂ ਪ੍ਰੋਗਰਾਮ ਦਾ ਸਮਾਂ ਹੋ ਜਾਂਦਾ 3 ਵੱਜ ਜਾਂਦੇ ਆ, ਅਤੇ ਦੋਸਤੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਇੰਤਜ਼ਾਰ ਹੁੰਦਾ ਆਪਣੀਆਂ ਚਿੱਠੀਆਂ ਸੁਣਨ ਦਾ, ਅਤੇ ਇਹਨਾਂ ਦੀਆਂ ਚਿੱਠੀਆਂ ਦਾ ਆਗਾਜ਼ ਕਰਦੇ ਹਾਂ। ਇਹ ਖਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਉਹਨਾਂ ਦਾ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਅਪਰਾ ਸਿਟੀ ਤੋਂ, ਰੂਪਲਾਲ ਨਾਹਰ, ਸ਼ੇਖਰ ਨਾਹਰ, ਹਰੀਓਮ ਨਾਹਰ, ਅੰਬਾ ਮੰਤਰੀ, ਪਰਮਿੰਦਰ ਰਾਜਾ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਪ੍ਰਵੀਨ ਕਾਠਪਾਲ, ਆਸ਼ਾ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਗੁਰਲੀਨ ਕਾਠਪਾਲ। ਅਤੇ ਇੱਕ ਹੋਰ ਖਤ ਜਿਹੜਾ ਸਾਡੇ ਕੋਲ ਆਇਆ ਜੀ ਇਹ ਰਾਵਲ ਕਰਨਾਲ ਸੇ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਹੋਣਾ ਦਾ। ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਜੀ ਨੁਸਰਤ ਫਤਿਹ ਅਲੀ ਖਾਨ ਜੀ ਦਾ ਗਾਣਾ ਸੁਣਾ ਦਿਉ, ਕੋਈ ਵੀ ਗੀਤ ਸੁਣਾ ਲਓ। ਲਓ ਜੀ ਇਹਨਾਂ ਨੂੰ ਆਪਾਂ ਕੋਈ ਵੀ ਗੀਤ ਨੁਸਰਤ ਅਲੀ ਫਤਿਹ ਖਾਨ ਜੀ ਦਾ ਸੁਣਾਉਂਦੇ ਹਾਂ। ਆਓ ਪ੍ਰੋਗਰਾਮ ਦਾ ਆਗਾਜ਼ ਕਰੀਏ।

ਜੀ ਗੀਤ ਜੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ, ਇਹ ਵੀ ਸਾਡੀ ਫਰਮਾਇਸ਼ ਸੀਗੀ ਸਰੋਤਿਆਂ ਦੀ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਵਡੈਚ ਕਲੋਨੀ ਸਮਾਣਾ ਮੰਡੀ ਤੋਂ। ਮਨਜੀਤ ਸਿੰਘ ਸਰਾਓ, ਸਰਬਜੀਤ ਕੌਰ, ਰੁਪਿੰਦਰ ਕੌਰ, ਹਰਿੰਦਰ ਕੌਰ ਸਰਾਓ, ਮਨਪ੍ਰੀਤ ਸਿੰਘ ਅਤੇ ਗੁਰਕੀਰਤ ਸਰਾਓ ਤੋਂ ਲਿਖਿਆ ਇਹਨਾਂ ਨੇ, ਕੋਈ ਵੀ ਗੀਤ ਸੁਣਾ ਦਿਉ। ਅਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੋਕ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ ਦਾ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਹੁਣਾਂ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਅਗਲਾ ਆਇਆ ਜੀ। ਇਹ ਖਤ ਹੈਗਾ ਜੀ ਅਮਰਗੜ੍ਹ, ਤਹਿਸੀਲ ਸਾਦੁਲ, ਸ਼ਹਿਰ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਉਹਨਾਂ ਦਾ। ਇਹਨਾਂ ਨੇ ਗੀਤ ਲਿਖਣਾ ਹੈ ਸੱਜਣਾ ਵੇ ਸੱਜਣਾ। ਅੱਛਾ ਜੀ, ਇਹਨਾਂ ਨੇ ਪੂਲ ਵੀ ਲਿਖੇ ਆ ਅਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗਾਣੇ ਦੀ ਫਰਮਾਇਸ਼ ਕੀਤੀ ਹੈ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ ਗੀਤ।

ਲਓ ਜੀ, ਇਹ ਗਾਣਾ ਜੱਸੀ ਸਿੱਧੂ ਹੋਣਾ ਦੀ ਆਵਾਜ਼ 'ਚ ਸੀਗਾ। ਅਤੇ ਹੋਰ ਸਾਡੇ ਕੋਲ ਬਹੁਤ ਸਾਰੇ ਖੱਤ ਆਏ ਹੋਏ ਆ, ਉਹਨਾਂ ਦੀਆਂ ਵੀ ਫਰਮਾਇਸ਼ਾਂ ਲੈਣੀਆਂ ਵਾ, ਉਹਨਾਂ ਨੂੰ ਵੀ ਗੀਤ ਸੁਣਾਉਣੇ ਆ। ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਮੁਹੱਲਾ ਫਤਿਹਗੜ੍ਹ ਤੋਂ, ਲੁਧਿਆਣਾ ਤੋਂ। ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਨ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਮੋਦੀਪੁਰੀ, ਸੁਨੀਲਪੁਰੀ, ਵੀਕੇਪੁਰੀ, ਆਰਐਸਪੁਰੀ ਅਤੇ ਇਹਨਾਂ ਦਾ ਸਾਰਾ ਪੂਰੀ ਪਰਿਵਾਰ। ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ। ਅਤੇ ਇਹਨਾਂ ਨੇ ਜੀ ਹਿੰਦੀ ਫਿਲਮ ਦੀ ਗੀਤ ਦਾ ਫਰਮਾਇਸ਼ ਕੀਤੀ ਹੈ, ਲੇਕਿਨ ਇਹ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ ਜੀ। ਕੋਈ ਗੱਲ ਨਹੀਂ, ਅਸੀਂ ਤੁਹਾਡਾ ਖੱਤ ਸ਼ਾਮਿਲ ਕਰ ਲਿਆ ਹੈ। ਅਤੇ ਮਸੀਤਾ ਡਡਵਾਲੀ ਤੋਂ ਖੱਤ ਹੈ ਜੀ ਇਹ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਇਹਨਾਂ ਨੇ ਅੱਗੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਇਹ ਖੱਤ ਸਾਡੇ ਕੋਲ ਹੈਗਾ ਮਹਿਸ ਗੇਟ ਨਾਭਾ, ਸੋਮਦੱਤ ਕੈਸ਼ਵ, ਜੋਤੀ ਰਾਣੀ ਅਤੇ ਗੁਣਵੰਤ ਹੋਣਾ ਦਾ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਬਲਕਾਰ ਸਿੱਧੂ ਦੀ ਆਵਾਜ਼ 'ਚ ਕੋਈ ਗੀਤ ਸੁਣਾ ਦਿਉ। ਆਓ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ, ਇਹ ਬਲਕਾਰ ਸਿੱਧੂ ਦੀ ਆਵਾਜ਼ 'ਚ ਗੀਤ।

ਜੀ, ਇਹ ਗੀਤ ਸੀ ਬਲਕਾਰ ਸਿੱਧੂ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਅਗਲੇ ਖਤ ਸਾਡੇ ਕੋਲ ਹੋਰ ਬਹੁਤ ਸਾਰੇ ਆਏ ਹੋਏ ਨੇ, ਅਤੇ ਅਸੀਂ ਜਿਹੜੇ ਸਾਡੇ ਦੋਸਤ ਨਵੇਂ ਅੱਜ ਜੁੜੇ ਸਾਡੇ ਪ੍ਰੋਗਰਾਮ ਦੇ ਨਾਲ, ਅਤੇ ਉਹ ਚਾਹੁੰਦੇ ਆ ਕਿ ਅਸੀਂ ਵੀ ਖਤ ਲਿਖੀਏ, ਸਾਡੇ ਵੀ ਖਤ ਪੜ੍ਹੇ ਜਾਣ, ਅਤੇ ਜੇ ਇੱਦਾਂ ਅਸੀਂ ਤਾਂ ਇਹਦੇ ਲਈ ਤੁਸੀਂ ਪਤਾ ਨੋਟ ਕਰ ਲਓ ਸਾਡਾ ਪ੍ਰੋਗਰਾਮ, ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਮਾਰਫਤ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਇੱਕ ਵਾਰ ਸੁਣ ਲਓ ਫਿਰ ਪਤਾ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਇਹਦਾ ਪਿੰਨ ਕੋਡ ਨੰਬਰ ਤੁਸੀਂ ਲਿਖਣਾ 1400001। ਇਸ ਤਰ੍ਹਾਂ ਪਤਾ ਲਿਖ ਕੇ ਪਾਓਗੇ ਤਾਂ ਤੁਹਾਡੀ ਚਿੱਠੀ ਸਾਡੇ ਤੱਕ ਜ਼ਰੂਰ ਪਹੁੰਚ ਜਾਏਗੀ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ, ਸਤਿ ਸ੍ਰੀ ਅਕਾਲ ਜੀ ਕਹਿੰਦੇ, ਅਤੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੁਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ, ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ ਬੁਰਜ ਹਨੂਮਾਨਗੜ੍ਹ, ਕੁਲਵੰਤ ਸਿੰਘ, ਕੁਲਵੰਤ ਗਿੱਲ ਮਲੋਟ, ਅਤੇ ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਜੀ ਅਮਰਿੰਦਰ ਸਿੰਘ ਦਾ, ਕਹਿੰਦੇ ਕੋਈ ਗੀਤ ਸੁਣਾ ਦਿਉ, ਅਤੇ ਜ਼ਰੂਰ ਸੁਣਾਵਾਂਗੇ ਗੀਤ। ਇੱਕ ਹੱਥ ਸਾਡੇ ਕੋਲ ਆਇਆ ਜੀ, ਇਹ ਲਿਖੇ ਆ ਜੀ, ਨਮਸਕਾਰ, ਕੋਈ ਵੀ ਗੀਤ ਸੁਣਾ ਦੇਣਾ, ਧੰਨਵਾਦ। ਛੱਤੀਸਗੜ੍ਹ ਤੋਂ ਇੱਕ ਹੱਥ ਹੈ ਜੀ, ਦਤਰੇਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਅਤੇ ਚਰਡੋਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ। ਬੜੀ ਦੂਰ ਤੋਂ ਸਾਡੇ ਕੋਲ ਖਤ ਆਇਆ ਜੀ ਇਹ। ਅਗਲਾ ਖਤ ਸਾਡੇ ਕੋਲ ਆਇਆ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ, ਉਹਨਾਂ ਦਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇਹ ਖਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਕਿਰਨ ਠਾਕੁਰ, ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਮੀਨਾਕਸ਼ੀ ਤਿਵਾਰੀ, ਇਸ਼ਪ੍ਰੀਤ ਸ਼ਰਮਾ ਅਤੇ ਬਿਪਾਸ਼ਾ ਸ਼ਰਮਾ। ਇਹ ਖਤ ਆਇਆ ਸਾਡੇ ਕੋਲ ਅਗਲਾ, ਐਨੀ ਸੌਂਗ ਕਹਿੰਦੇ ਕੋਈ ਵੀ ਗੀਤ ਸਨ ਸੁਣਾ ਦਿਉ, ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਕੇ ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਅਜੇ ਗੀਤ ਸੀ ਅਮਰਿੰਦਰ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਹੋਰ ਬਹੁਤ ਸਾਰੇ ਖੱਤ ਆਏ ਹੋਏ ਜਿਹੜੇ ਅਸੀਂ ਨਾਲੋਂ ਨਾਲ ਲੈ ਰਹੇ ਹਾਂ, ਅਤੇ ਸਾਡੇ ਜਿਹੜੇ ਸ਼ਰੋਤਾ ਨਵੇਂ ਜੁੜ ਰਹੇ ਸਾਡੇ ਲਈ, ਉਹਨਾਂ ਲਈ ਇੱਕ ਵਾਰ ਫਿਰ ਚਿੱਠੀਆਂ ਲਿਖਣ ਵਾਸਤੇ ਪਤਾ ਦੱਸ ਦਈਏ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਨੰਬਰ ਲਿਖਣਾ ਜੀ ਜ਼ਰੂਰ, 1440001। ਅਤੇ ਅਗਲੇ ਖੱਤ ਆਪਾਂ ਲੈ ਲੈਂਦੇ ਹਾਂ ਜੀ। ਇਹ ਖੱਤ ਸਾਡੇ ਕੋਲ ਆਇਆ ਪਿੰਡ ਖਾਨੇ ਦੀ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ, ਕੌਲਧਾਰ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਧਰਨਵੀਰ ਸਿੰਘ, ਮਨਤਾਜ, ਅਤੇ ਇਹਨਾਂ ਨੇ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ ਬਾਗਵਤ ਉੱਤਰ ਪ੍ਰਦੇਸ਼ ਤੋਂ, ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ ਹੋਣਾ, ਅਤੇ ਇਹਨਾਂ ਨੇ ਜੀ ਹਿੰਦੀ ਗਾਣੇ ਦੀ ਫਰਮਾਇਸ਼ ਲਿਖੀ ਹੈ, ਲੇਕਿਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਇਹਨਾਂ ਦਾ ਖੱਤ ਆਇਆ ਹੈ। ਅਤੇ ਇਹਨਾਂ ਨੂੰ ਦੱਸਦੀ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਗੀਤਾਂ ਦਾ ਹੈ, ਅਗਰ ਤੁਸੀਂ ਅੱਗੇ ਪੰਜਾਬੀ ਗੀਤ ਲਿਖ ਕੇ ਪਾਓਗੇ ਤਾਂ ਜ਼ਰੂਰ ਸੁਣਾਵਾਂਗੇ। ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਇਹਨਾਂ ਨੇ ਵੀ ਪੰਜਾਬੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਣਾ ਦਾ, ਇਹਨਾਂ ਨੇ ਵੀ ਫਰਮਾਇਸ਼ ਲਿਖੀ ਹੈ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ ਦੀ ਆਵਾਜ਼ ਦੇ ਵਿੱਚ ਮਲਕੀ ਕੀਮਾ ਦਾ ਗੀਤ, ਕਹਿੰਦੇ ਸੁਣਾ ਦਿਓ। ਜ਼ਰੂਰ ਸੁਣਾਵਾਂਗੇ ਜੀ। ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ।

0: ਇਹ ਗੀਤ ਸੀ ਨਰਿੰਦਰ ਬੀਬਾ ਹੋਣਾ ਦੀ ਆਵਾਜ਼ 'ਚ ਅਤੇ ਨਾਲ ਸਨ ਫਕੀਰ ਸਿੰਘ ਫਕੀਰ ਜੀ ਦੀ ਆਵਾਜ਼ 'ਚ। ਅਤੇ ਅਗਲਾ ਖੱਤ ਆਪਾਂ ਦੇਖ ਲੈਂਦੇ ਕਿਹੜਾ ਆਇਆ ਜੀ। ਇਹ ਖੱਤ ਸਾਡੇ ਕੋਲ ਆਇਆ ਛੱਤੀਸਗੜ੍ਹ ਬਾਟਾਪਾਰਾ ਦੱਤਰੇਗੀ ਤੋਂ ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵਿੰਦਰ ਕੁਮਾਰ ਵਰਮਾ ਹੋਣਾ ਦਾ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਜੀ ਸ਼੍ਰੀਨਗਰ ਗੰਗਾਨਗਰ ਤੋਂ, ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਹੋਣਾ ਦਾ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਚੱਕਲਾ ਬਾਜ਼ਾਰ ਸਮਾਣਾ, ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁੱਖ ਜਿੰਦਲ ਹੋਣਾ ਦਾ ਖੱਤ ਹੈ ਜੀ। ਕਹਿੰਦੇ ਕੋਈ ਵੀ ਗੀਤ ਸੁਣਾ ਦਿਉ। ਅਗਲਾ ਖੱਤ ਸਾਡੇ ਕੋਲ ਆਇਆ ਜੀ ਕਰਨਵੀਰ ਹਾਊਸ, ਗੋਬਿੰਦ ਸਿੰਘ ਨਗਰ, ਪੂਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ, ਕੁਲਦੀਪ, ਏਕਮ, ਦਮਨ ਅਤੇ ਅਭਿਜੀਤ ਹੋਣਾ ਦਾ ਜੀ। ਨਾਲ ਇਹਨਾਂ ਨੇ ਲਿਖਿਆ ਜੀ ਪਿਆਰ ਭਰੀ ਨਮਸਕਾਰ, ਅਤੇ ਕੋਈ ਵੀ ਸਵੀਟ ਜਿਹਾ ਸੌਂਗ ਸੁਣਾ ਦਿਉ, ਜ਼ਰੂਰ ਸੁਣਾਵਾਂਗੇ ਤੁਹਾਨੂੰ ਸਵੀਟ ਸੌਂਗ। ਲਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ।
1: ਇਹ ਗੀਤ ਉਹਨਾਂ ਲੋਕਾਂ ਨੂੰ ਡੈਡੀਕੇਟ ਆ ਜਿਨ੍ਹਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਆ।

ਸਤਿੰਦਰ ਸਰਤਾਜ ਹੋਣਾ ਦੇ ਵਾਚੇ ਗੀਤ ਸੀ ਅਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਹੈ ਅਤੇ ਅਗਲਾ ਖਤ ਲੈ ਲੈਂਦੇ ਹਾਂ ਅਸੀਂ ਜੀ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਜਿੰਨੇ ਵੀ ਖਤ ਪੜ੍ਹੇ ਜਾ ਸਕਦੇ ਆ ਜ਼ਰੂਰ ਪੜ੍ਹਾਂਗੇ। ਕਸਬਾ ਬਰਾਡਾ ਜ਼ਿਲ੍ਹਾ ਅੰਬਾਲਾ ਤੋਂ ਖਤ ਸਾਡੇ ਕੋਲ ਆਇਆ, ਸਾਡੇ ਨਵੇਂ ਸਰੋਤਾ ਸਾਡੇ ਨਾਲ ਜੁੜ ਰਹੇ ਨੇ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿੰਕਾ, ਜੈ ਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਤ, ਗੁਰਕਿਰਤ ਅਤੇ ਗੁਰਸ਼ਬਦ। ਰਾਹੁਲ ਹੋਣਾ ਦਾ ਇੱਕ ਖਤ ਹੈ ਜੀ, ਕਹਿੰਦੇ ਕੋਈ ਵੀ ਗੀਤ ਸੁਣਾ ਦਿਉ, ਗੀਤ ਸੁਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ, ਜ਼ਰੂਰ ਜੀ ਗੀਤ ਸੁਣਾਵਾਂਗੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹੋਣਾ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ। ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ ਸਾਰਾ, ਕੋਈ ਵੀ ਗੀਤ ਸੁਣਾਉਣ ਦੀ ਫਰਮਾਇਸ਼ ਹੈ ਜੀ ਇਹਨਾਂ ਦੀ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ, ਕੋਈ ਵੀ ਚੀਜ਼ ਇਹਨਾਂ ਨੇ ਗੀਤ ਸੁਣਾਉਣ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਾਸ ਸਾਡੇ ਕੋਲ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਜੀ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਨੂਰ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਹੋਣਾ ਦਾ। ਇਹਨਾਂ ਨੇ ਕਿਹਾ ਜੀ ਸਾਨੂੰ ਵੀ ਅਗਰ ਤੁਸੀਂ ਹੰਸ ਰਾਜ ਹੰਸ ਉਹਨਾਂ ਦੀ ਗਵਾਚ ਕੋਈ ਵੀ ਗੀਤ ਸੁਣਾ ਦਿਉ ਤਾਂ ਬਹੁਤ ਵਧੀਆ ਹੋਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਜ਼ਰੂਰ ਕੀਤੀ ਜਾਏਗੀ। ਪ੍ਰੋਗਰਾਮ ਦਾ ਸਮਾਂ ਵੀ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ, ਆਓ ਸੁਣਦੇ ਹਾਂ ਹੰਸ ਰਾਜ ਹੰਸ ਦੀ ਗਵਾਚ ਇਹ ਗੀਤ।

ਲਓ ਜੀ, ਇਹ ਗੀਤ ਸੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ। ਅਤੇ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਜੀ, 4 ਵੱਜਣ ਵਾਲੇ ਨੇ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵੀ 2-4 ਖਤ ਅਸੀਂ ਜ਼ਰੂਰ ਪੜ੍ਹੀਏ। ਅਤੇ ਇਹ ਖਤ ਸਾਡੇ ਕੋਲ ਆਇਆ ਹੈਗਾ ਜੀ ਪੰਚਕੂਲਾ ਸੈਕਟਰ 9 ਤੋਂ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਡਿੰਗਰਾ ਹੋਣਾ ਦਾ ਖਤ ਹੈ ਜੀ। ਅਤੇ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਵੀ ਲਿਖਿਆ ਹੋਇਆ ਇਹਨਾਂ ਨੇ। ਅਗਲਾ ਖਤ ਸਾਡੇ ਕੋਲ ਹੈ ਜੀ ਗ੍ਰਾਮ ਪਜੋਨੀਆ ਤੋਂ, ਜ਼ਿਲ੍ਹਾ ਜਲੌਣ ਯੂਪੀ ਤੋਂ। ਬਹੁਤ ਦੂਰੋਂ ਖਤ ਸਾਡੇ ਕੋਲ ਆਇਆ ਜੀ ਸੱਤਿਅਮ ਕੁਮਾਰ ਚੰਸੋਕੀਆ, ਆਦਰਸ਼ ਸਾਰਥਕ ਅਤੇ ਅਲੌਕਿਕ ਚੰਸੋਲੀਕੀਆ ਸੁਨਲੋਕੀ ਸੁਨਲੋਕੀਆ ਚੰਸੋਲੋਕੀਆ। ਲਓ ਜੀ, ਥੋੜ੍ਹਾ ਜਿਹਾ ਨਾਮ ਪੜ੍ਹਨ 'ਚ ਦਿੱਕਤ ਆ ਰਹੀ ਹੈ ਜੀ, ਕੋਈ ਗੱਲ ਨਹੀਂ, ਇਹਨਾਂ ਨੇ ਖਤ ਇਹਨਾਂ ਦਾ ਸ਼ਾਮਿਲ ਹੋ ਗਿਆ ਹੈ ਜੀ, ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖਤ ਸਾਡੇ ਕੋਲ ਜੀ ਬੱਸ ਅੱਡਾ ਹਾਜੀਪੁਰ ਵਾਲਾ ਗੇਮੀ ਨੰਗਲ ਵਾਲਾ ਰਿੱਕਾ ਨੰਬਰ 6, ਟੋਨੀ ਸੋਨੂ, ਬਾਲੀ ਲਾਲੀ, ਬਿੱਟੂ ਪ੍ਰੇਮ ਮੋਟਰਾਂ ਵਾਲਾ, ਪਿਆਰੇ ਲਾਲ ਅਤੇ ਬਾਲੀ ਵਰਮਾ, ਇਹਨਾਂ ਨੇ ਵੀ ਖਤ ਸਾਨੂੰ ਲਿਖਿਆ ਜੀ। ਇਹ ਕਹਿੰਦੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਲੇਕਿਨ ਅਸੀਂ ਗੀਤ ਤਾਂ ਜ਼ਰੂਰ ਸੁਣਾ ਦਾਂਗੇ, ਲੇਕਿਨ ਟਾਈਮ ਜਿਹੜਾ ਬਹੁਤ ਘੱਟ ਰਹਿੰਦਾ।

0: ਤੁਹਾਡੀ ਜ਼ਿੰਦਗੀ ਕਦੋਂ ਬਣ ਗਿਆ, ਕਦੋਂ ਤੁਸੀਂ ਇਹ ਫੈਸਲਾ ਕਰ ਲਿਆ ਵੀ ਮੈਂ ਹੁਣ ਕੁਸ਼ਤੀ ਹੀ ਕਰਨੀ ਹੈ?
1: ਇਹ ਜਨੂੰਨ ਜੀ ਮੇਰੇ ਲਈ ਉਦੋਂ ਬਣਿਆ ਜਦੋਂ ਮੈਂ ਸਟੇਟ ਦੇ ਵਿੱਚ ਅੰਡਰ 14 ਦੇ ਵਿੱਚ ਪਹਿਲੀ ਵਾਰੀ ਫਾਈਨਲ ਦੇ ਵਿੱਚ ਗਿਆ ਜੀ।
0: ਅੱਛਾ।
1: ਅਤੇ ਉੱਥੇ ਜਾ ਕੇ ਮੈਂ ਫਾਈਨਲ ਬਾਊਟ ਦੇ ਵਿੱਚ ਹਾਰ ਗਿਆ।
0: ਅੱਛਾ।
1: ਅਤੇ ਜਦੋਂ ਹਾਰਿਆ ਉਦੋਂ ਫਿਰ ਦਿਲ ਨੂੰ ਹੋਇਆ ਵੀ ਨਹੀਂ ਹੁਣ ਗੇਮ ਕਰਨੀ ਹੈ ਜੀ ਵਧੀਆ ਤਰੀਕੇ ਨਾਲ।
0: ਅੱਛਾ।
1: ਪਹਿਲਾਂ ਚੀਜ਼ਾਂ ਟਫ ਲੱਗੀਆਂ ਜੀ ਥੋੜ੍ਹੀਆਂ ਥੋੜ੍ਹੀਆਂ।
0: ਅੱਛਾ।
1: ਫਿਰ ਹੌਲੀ ਹੌਲੀ ਜਿਵੇਂ ਟ੍ਰੇਨਿੰਗ ਲੈਂਦਾ ਗਿਆ ਉਸ ਸਭ ਤੋਂ ਜੀ ਫਿਰ ਹੌਲੀ ਹੌਲੀ ਈਜ਼ੀ ਹੋ ਗਈ ਸਾਰਾ ਕੁਛ।
0: ਅੱਛਾ। ਆਮ ਤੌਰ 'ਤੇ ਤਾਂ ਹੁੰਦਾ ਨਾ ਵੀ ਹਾਰਨ ਤੋਂ ਬਾਅਦ ਸਾਡਾ ਮਨ ਢਹਿ ਜਾਂਦਾ ਅਤੇ ਅਸੀਂ ਪਿੱਛੇ ਹੋ ਜਾਂਦੇ ਹਾਂ, ਪਰ ਤੁਹਾਡੇ ਨਾਲ ਉਲਟਾ ਹੋਇਆ ਹੈ ਨਾ। ਉਸ ਹਾਰ ਨੇ ਤੁਹਾਨੂੰ ਇੱਦਾਂ ਦਾ ਕੋਈ ਸਬਕ ਦਿੱਤਾ ਕਿ ਮੈਂ ਅੱਗੇ ਵਧਣਾ?
1: ਹਾਂਜੀ, ਉਸ ਹਾਰ ਨੇ ਦੱਸਿਆ ਵੀ ਨਹੀਂ ਹੁਣ ਕਰਨੀ ਹੈ ਤਾਂ ਰੈਸਲਿੰਗ ਹੀ ਕਰਨੀ ਹੈ, ਵੀ ਰੈਸਲਿੰਗ ਦੇ ਵਿੱਚ ਹੀ ਸਾਰਾ ਕੁਛ ਦੇਖਿਆ ਜੀ ਬਾਅਦ 'ਚ
0: ਜੀ। ਬਹੁਤ ਵਧੀਆ ਗੱਲ ਹੈ। ਮਨਪ੍ਰੀਤ ਸਿੰਘ ਜੀ, ਤੁਸੀਂ ਸਾਗਰ ਦੇ ਕੋਚ ਹੋ
2: ਜੀ,
0: ਸਪੋਰਟਸ ਡਿਪਾਰਟਮੈਂਟ ਦੇ ਕੋਚ ਹੋ ਔਰ ਕੋਟਕਪੂਰੇ 'ਚ ਸੈਂਟਰ ਚਲਾ ਰਹੇ ਹੋ
2: ਜੀ ਸਰ।
0: ਸੋ ਸਾਗਰ ਜਦੋਂ ਪਹਿਲੀ ਵਾਰ ਆਇਆ, ਕੋਚ ਦੀ ਅੱਖ ਬੜੀ ਪਾਰਖੂ ਹੁੰਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਬੱਚੇ ਨੇ ਕਾਰਡ ਕੱਢਣੀ ਕਿ ਨਹੀਂ ਕੱਢਣੀ। ਸੋ ਇਹ ਕਿੰਨੇ ਸਾਲ ਦਾ ਸੀ ਜਦੋਂ ਤੁਹਾਡੇ ਕੋਲ ਆਇਆ ਔਰ ਤੁਹਾਨੂੰ ਕਿੱਦਾਂ ਲੱਗਾ ਇਹਨੂੰ ਵੇਖ ਕੇ?
2: ਇਹ ਸਰ ਜਿਵੇਂ ਇਹਨੇ ਦੱਸਿਆ ਵੀ ਇਹ ਨਾ ਖੇਡ ਗਰਾਊਂਡ ਸਾਡੇ ਜਿਵੇਂ ਜਿੱਥੇ ਰੈਸਲਿੰਗ ਕਲੱਬ ਬਾਬਾ ਫਰੀਦ ਰੈਸਲਿੰਗ ਕਲੱਬ ਚੱਲ ਰਿਹਾ ਉਹਦੇ ਬਾਹਰ ਫੁੱਟਬਾਲ ਗਰਾਊਂਡ ਹੈ। ਉੱਥੇ ਪਹਿਲਾਂ ਇਹਨੂੰ ਮੈਂ ਇਹ ਰੈਸਲਿੰਗ ਕਰਨ ਵੀ ਆਉਂਦਾ ਸੀ ਪਰ ਇਹ ਲੜਿਆ ਸੀ ਕਿਸੇ ਦੇ ਨਾਲ। ਮੈਂ ਬੇਸਿਕਲੀ ਦੱਸਣਾ ਚਾਹੂੰਗਾ ਵੀ ਸ਼ੁਰੂਆਤ ਕਈ ਵਾਰੀ ਹੁੰਦਾ ਵੀ ਸਾਨੂੰ ਲੱਗਦਾ ਵੀ ਜਿਹੜਾ ਕੋਈ ਲੜਾਈ 'ਚ ਵੀ ਜਾਂਦਾ ਜਾਂ ਕਿਵੇਂ ਤਾਂ ਉਹਦੀ ਲੜਾਈ ਤੋਂ ਕੰਮ ਲਿਆ ਜਾਵੇ
0: ਜੀ।
2: ਅਤੇ ਉਹਨੂੰ ਰੂਲਾਂ 'ਚ ਇਹਨੂੰ ਮੈਂ ਬੁਲਾਇਆ, ਮੈਂ ਕਿਹਾ ਤੇ ਕੀ ਕਰ ਰਿਹਾ ਸੀਗਾ ਜਾਂ ਕਿਵੇਂ ਆ? ਤਾਂ ਇਹਦਾ ਇੱਕੋ ਜਵਾਬ ਸੀ, ਕਹਿੰਦਾ ਜੀ ਮੈਂ, ਕਿਉਂਕਿ ਉਦੋਂ ਇਹਦਾ ਸਰਕਲ ਛੋਟੇ ਬੱਚਿਆਂ ਨੂੰ ਜਿਵੇਂ ਪਤਾ ਨਹੀਂ ਹੁੰਦਾ, ਤਾਂ ਇਹ ਕਹਿੰਦਾ ਸੀਗਾ ਜੀ ਮੈਂ ਇੱਕ ਨੰਬਰ ਦਾ ਇੱਥੇ ਆਪਦਾ ਬਣ ਕੇ ਰਹਿਣਾ ਹੈਗਾ ਸਕੂਲ ਦੇ ਵਿੱਚ ਜਾਂ ਕਿਵੇਂ ਆ? ਤਾਂ ਮੈਂ ਕਿਹਾ ਵੀ ਜੇ ਤੂੰ ਇੱਕ ਨੰਬਰ ਦਾ ਬਣ ਕੇ ਰਹਿਣਾ ਤਾਂ ਉਹਦੇ ਤਰੀਕੇ ਹੋਰ ਆ ਜਾਂ ਉਸ ਤੋਂ ਬਾਅਦ ਇਹਨੂੰ ਸ਼ਾਮ ਨੂੰ ਮੈਂ ਜਿੱਦਾਂ ਬੁਲਾਇਆ ਅਤੇ ਉਸ ਤੋਂ ਬਾਅਦ ਇਹਨੂੰ ਸਮਝਾਇਆ ਜੋ ਵੀ ਇਹ ਥੋੜ੍ਹਾ ਮੋਟੀਵੇਟ ਕੀਤਾ। ਤਾਂ ਉਸ ਤੋਂ ਬਾਅਦ ਸਕੂਲ ਹੀ ਸਟੇਟ ਖੇਡਿਆ। ਉਹਦੇ ਨਾਲ ਮੈਂ ਇੱਕ ਚੀਜ਼ ਐਡ ਕਰੂੰਗਾ ਸਰ ਵੀ ਜਿਵੇਂ ਇਹ ਮੈਡਲ ਆ ਗਿਆ ਉਦੋਂ ਇਹਦੀ ਖੁਸ਼ੀ ਸੀ ਕਿਉਂਕਿ ਫਸਟ ਮੈਡਲ ਸੀਗਾ ਔਰ ਸਿਲਵਰ ਮੈਡਲ। ਉਸ ਤੋਂ ਬਾਅਦ ਇਹ ਅੰਡਰ 15 ਜਿਹੜੀ ਹੁੰਦੀ ਹੈ ਸਾਡੀ ਐਸੋਸੀਏਸ਼ਨ ਦੀ ਹੁੰਦੀ ਹੈ ਜੀ।
0: ਅੱਛਾ।
2: ਸਟੇਟ ਟੂਰਨਾਮੈਂਟ ਔਰ ਉੱਥੇ ਇਹ ਫਸਟ ਆਇਆ।
0: ਅੱਛਾ।
2: ਫਿਰ ਅਸੀਂ ਨੈਸ਼ਨਲ ਗਏ, ਨੈਸ਼ਨਲ ਜਿਵੇਂ ਕਹਿ ਦਈਏ ਜੀ ਇਹਦੀ ਦੁੱਗਣੀ ਹੋ ਗਈ ਆਪਦੀ ਖੁਸ਼ੀ। ਔਰ ਖੁਸ਼ੀ ਦੇ ਤਹਿਤ ਮੈਨੂੰ ਜਿਵੇਂ ਅਸੀਂ ਪ੍ਰੈਕਟਿਸ ਕਰਾਉਂਦੇ ਤਾਂ ਸਾਨੂੰ ਹਰ ਇੱਕ ਬੱਚੇ ਦਾ ਟੇਲੈਂਟ ਦਾ ਪਤਾ ਲੱਗ ਜਾਂਦਾ ਵੀ ਇਹ ਸਿਰੜੀ ਵੀ ਆ, ਕਹਿੰਦੇ ਹੁੰਦੇ ਆ ਹੌਂਸਲੇ ਵਾਲਾ, ਜਿਹਦਾ ਦਿਲ ਵੱਡਾ ਆ। ਔਰ ਟੈਕਨੀਕ ਪ੍ਰੈਕਟਿਸ ਤਾਂ ਸਾਰੀ ਦੁਨੀਆ ਹੁਣ ਕਰਦੀ ਆ ਪਰ ਜਿਹਦਾ ਦਿਲ ਵੀ ਵੱਡਾ ਆ, ਜਿਹਦੀ ਸੋਚ ਵੱਡੀ ਹੈ, ਉਹ ਫਿਰ ਅੱਗੇ ਜਾ ਪਾਉਂਦਾ। ਪਰ ਉਦੋਂ ਕੀ ਹੋਇਆ, ਇਹ ਅੰਡਰ 15 ਦੇ ਵਿੱਚੋਂ ਪਹਿਲੀ ਬਾਊਟ ਆ ਗਈ ਜਿਵੇਂ ਸ਼ੁਰੂਆਤੀ ਦੌਰ 'ਚ,
0: ਅਤੇ
2: ਇਹ ਬਾਊਟ ਹਾਰ ਗਿਆ ਜੀ।
0: ਅੱਛਾ।
2: ਔਰ ਉਹਦੇ ਵਿੱਚ ਕੀ ਹੈ, 10 ਪਲੇਅਰ ਜਿਵੇਂ ਜਾਂਦੇ ਪੰਜਾਬ ਦੇ, ਯਾਨੀ ਕਿ ਰੀਪ੍ਰਜੈਂਟ ਕਰਦੇ ਟੀਮ ਨੂੰ, ਅਤੇ ਉਹ 10 ਦੇ ਵਿੱਚੋਂ ਇਹ ਪਹਿਲੀ, ਜਦੋਂ ਇਹਦਾ ਛੋਟਾ ਵਜ਼ਨ ਸੀਗਾ ਤਾਂ ਇਹ ਫਸਟ ਬਾਊਟ ਜਦੋਂ ਹਾਰ ਗਿਆ ਤਾਂ ਇਹ ਆਪਦੇ ਖੇਡੇ ਲੱਗ ਗਿਆ ਵੀ ਆਸੇ ਪਾਸੇ। ਅਤੇ ਮੈਂ ਇਹਨੂੰ ਬੁਲਾਇਆ ਸਾਗਰ, ਮੈਂ ਵੀ ਤੂੰ ਜਿੱਤ ਸਕਦਾ ਸੀ ਅਤੇ ਤੁਸੀਂ ਇਸ ਨੂੰ ਵੀ ਐਂ ਕਾਹਤੋਂ ਕਰਤਾ, ਤੂੰ ਖੁਸ਼ੀ ਬਣਾ ਰਿਹਾ। ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ, ਇਹਨੇ ਮੈਨੂੰ ਜ਼ਿਆਦਾ ਬੋਦਰ ਨਹੀਂ ਕੀਤਾ ਵੀ ਉਹਨੂੰ ਸੀਰੀਅਸ ਨਹੀਂ ਲਿਆ।
0: ਅੱਛਾ।
2: ਤਾਂ ਮੈਂ ਇਹਨੂੰ ਇੱਕ ਗੱਲ ਆਖੀ, ਮੈਂ ਬੇਟਾ ਵੀ ਜੇ ਤੂੰ ਇੱਥੇ ਸ਼ਾਮ ਤੱਕ ਸਾਰੇ ਬੱਚਿਆਂ ਦੇ ਮੈਡਲ ਆ ਜਾਣੇ ਆ, ਜਦੋਂ ਤੂੰ ਮੈਡਲ ਪੈਂਦੇ ਵੇਖੇਗਾ ਤਾਂ ਤੂੰ ਯਕੀਨਣ ਆ ਵੀ ਸ਼ਾਇਦ ਤੈਨੂੰ ਰੋਣਾ ਵੀ ਆ ਜੇ। ਉਹ ਚਲੋ ਸਾਡਾ ਇੱਕ ਪੁਆਇੰਟ ਹੁੰਦਾ ਕੋਚ ਦਾ ਵੀ ਹਾਂ ਉਹਨੂੰ ਇੱਧਰਲੇ ਪਾਸੇ ਲੈ ਕੇ ਆਉਣ ਦਾ
0: ਜੀ,
2: ਅਤੇ ਉਹ ਸਾਡਾ ਪੁਆਇੰਟ ਮੇਰਾ ਸਕਸੈਸਫੁਲ ਰਿਹਾ। ਸ਼ਾਮ ਨੂੰ ਕੀ ਹੋਇਆ ਜੀ, ਸ਼ਾਮ ਨੂੰ ਉਹਨਾਂ 10 ਦੇ ਵਿੱਚੋਂ ਉਹ 7 ਜਣਿਆਂ ਦੇ ਮੈਡਲ ਆਏ ਪੰਜਾਬ ਦੇ।
0: ਅੱਛਾ।
2: ਔਰ ਇਹ ਮੈਂ ਲੱਭ ਰਿਹਾ ਇਹਨੂੰ, ਮੈਂ ਕਿਹਾ ਕਿੱਥੇ ਆ ਇਹ ਪਹਿਲਵਾਨ ਸਾਡਾ? ਜਦੋਂ ਮੈਂ ਇਹਨੂੰ ਦੇਖਿਆ ਤਾਂ ਇੱਕ ਸਾਈਡ 'ਤੇ ਬੈਠਾ ਰੋ ਰਿਹਾ ਸੀਗਾ ਇਹ।
0: ਅੱਛਾ।
2: ਉਦੋਂ ਮੈਨੂੰ ਲੱਗਿਆ ਲਓ ਜੀ ਹੁਣ ਇਹਦੀ ਭਲਵਾਨੀ ਸ਼ੁਰੂ ਹੋ ਗਈ। ਅਤੇ ਸਟਾਰਟਿੰਗ ਜਿਹੜਾ ਜਿਹਦੇ ਲੱਗ ਜੇ, ਮਨ ਨੂੰ ਲੱਗ ਜੇ, ਉਸ ਤੋਂ ਬਾਅਦ ਉਹਨੂੰ ਕਰਾਈਏ ਤਾਂ ਉਹ ਸੀਰੀਅਸ ਹੋ ਕੇ ਹੀ ਕਰਦਾ।
0: ਬਿਲਕੁਲ।
2: ਤਾਂ ਸਾਗਰ ਨੇ ਉਸ ਤੋਂ ਬਾਅਦ ਜਦੋਂ ਇਹ ਮੈਨੂੰ ਕਹਿੰਦਾ ਜੀ ਮੈਂ ਕਰਕੇ, ਮੈਂ ਪੁੱਤ ਕੋਈ ਗੱਲ ਨਹੀਂ, ਇਹ ਬੇਸਿਕ ਕੰਪੀਟੀਸ਼ਨ ਆ, ਇਹਦੇ 'ਚ ਤਾਂ ਸਿਰਫ ਆਹੀ ਸਿੱਖਣਾ ਆਪਾਂ ਵੀ ਕਿਵੇਂ ਸੀਰੀਅਸ ਲੈਣਾ ਅਤੇ ਆਪਾਂ ਜਿੱਤਣ ਲਈ ਆਉਣਾ
0: ਜੀ।
2: ਤਾਂ ਉਸ ਤੋਂ ਬਾਅਦ ਇਹਦੀ ਜਰਨੀ ਸ਼ੁਰੂ ਹੋ ਗਈ ਜੀ।
0: ਸੋ ਸਾਗਰ, ਤੁਹਾਡੇ ਕੋਚ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਇਹ ਸੱਟ ਲੱਗੀ ਔਰ ਉਸ ਤੋਂ ਬਾਅਦ ਤੁਹਾਡਾ ਕੁਸ਼ਤੀ ਦਾ ਕਰੀਅਰ ਸ਼ੁਰੂ ਹੋਇਆ। ਇਹ ਦੱਸੋ ਕਿ ਗ੍ਰੀਕੋ ਰੋਮਨ ਜਿਹੜੀ ਕੁਸ਼ਤੀ ਹੈ ਉਹ ਥੋੜ੍ਹੀ ਕੰਪਲੀਕੇਟਿਡ ਜਿਹੀ ਹੈ, ਤੁਸੀਂ ਥੋੜ੍ਹੇ ਵੱਧੇ ਜਿਹੇ ਰਹਿੰਦੇ ਹੋ ਕਿ ਜਿਹੜਾ ਲੱਕ ਤੋਂ ਉੱਪਰ ਹੀ ਤੁਸੀਂ ਅਟੈਕ ਕਰ ਸਕਦੇ ਹੋ। ਸੋ ਇਹ ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਮੈਂ ਫ੍ਰੀ ਸਟਾਈਲ ਨਹੀਂ ਲੜਨੀ, ਮੈਂ ਗ੍ਰੀਕੋ ਰੋਮਨ ਹੀ ਲੜਨੀ?
1: ਗ੍ਰੀਕੋ ਰੋਮਨ ਰੈਸਲਿੰਗ ਜਿੱਦਾਂ ਜੀ ਫ੍ਰੀ ਸਟਾਈਲ ਨਾਲੋਂ ਬਹੁਤ ਹੀ ਜ਼ਿਆਦਾ ਟਫ ਆ, ਅਤੇ ਉਹਦੇ ਵਿੱਚ ਤੁਹਾਨੂੰ ਪਤਾ ਉੱਪਰੋਂ ਬੰਦਾ ਫੜ ਕੇ ਸਿੱਟਣਾ ਬਹੁਤ ਔਖਾ ਜੀ, ਅਤੇ ਹੁਣ ਤਾਂ ਮਤਲਬ ਕਿ ਗ੍ਰੀਕੋ ਰੋਮਨ ਜ਼ਿਆਦਾ ਹੋਰ ਵੀ ਬਹੁਤ ਜ਼ਿਆਦਾ ਟਫ ਹੋ ਗਈ ਆ। ਅਤੇ ਅੱਜ ਤੱਕ ਜਿੱਦਾਂ ਕਿਸੇ ਦਾ ਵੀ ਗ੍ਰੀਕੋ ਰੋਮਨ ਦੇ ਵਿੱਚ ਸੀਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਨਹੀਂ ਆਇਆ ਜਾਂ ਓਲੰਪਿਕਸ ਦੇ ਵਿੱਚੋਂ ਮੈਡਲ ਨਹੀਂ ਆਇਆ ਕਿਸੇ ਦਾ ਵੀ
0: ਜੀ,
1: ਤਾਂ ਫਿਰ ਮੇਰਾ ਉਹ ਕੁਝ ਮਤਲਬ ਕਿ ਵੱਖਰਾ ਸੀਗਾ ਵੀ ਮੈਂ ਗ੍ਰੀਕੋ ਰੋਮਨ ਦੇ ਵਿੱਚੋਂ ਮੈਡਲ ਲੈਣਾ ਜੀ।
0: ਅੱਛਾ। ਤੁਹਾਨੂੰ ਲੱਗਦਾ ਸੀ ਵੀ ਗ੍ਰੀਕੋ ਰੋਮਨ 'ਚ ਤੁਸੀਂ ਚੰਗਾ ਕਰ ਸਕਦੇ ਹੋ?
1: ਹਾਂਜੀ, ਮੈਨੂੰ ਲੱਗ ਰਿਹਾ ਜੀ ਹੁਣ ਵੀ ਜਿੱਦਾਂ ਹਜੇ ਮੇਰਾ ਸਫ਼ਰ ਚੱਲ ਰਿਹਾ ਜੀ, ਅਤੇ ਮੈਂ ਜਿਹੜਾ ਮੇਰਾ ਟਾਰਗੇਟ ਆ ਤੁਹਾਨੂੰ ਦੱਸਿਆ

0: ਗ੍ਰੀਕੋ ਰੋਮਨ ਜਿਹਨੇ ਕਿਹਾ ਵੀ ਮੈਂ ਕੁਸ਼ਤੀ ਲੜਨੀ ਹੈ, ਤੁਹਾਨੂੰ ਲੱਗਾ ਕਿ ਇਸ ਫੀਲਡ 'ਚ ਅੱਗੇ ਜਾ ਸਕਦਾ ਕਿ ਕਿਤੇ ਤੁਸੀਂ ਉਹਨੂੰ ਥੋੜ੍ਹੀ ਸਲਾਹ ਦਿੱਤੀ ਸੀ ਵੀ ਤੂੰ ਫ੍ਰੀ ਸਟਾਈਲ ਵੱਲ ਵੀ ਆਪਣਾ ਹੱਥ ਅਜ਼ਮਾ ਸਕਦਾ?
1: ਅਸੀਂ ਜਦੋਂ ਸਰ ਵੀ ਕੋਈ ਵੀ ਆਪਣੇ ਕੋਲ ਪਹਿਲਵਾਨ ਆਉਂਦਾ ਤਾਂ ਅਸੀਂ ਉਹਨੂੰ ਦੋਨੋਂ ਇਵੈਂਟ ਕਰਾ ਕੇ ਦੇਖਦੇ ਹਾਂ, ਫ੍ਰੀ ਸਟਾਈਲ ਵੀ ਔਰ ਗ੍ਰੀਕੋ ਰੋਮਨ ਵੀ।
0: ਅੱਛਾ।
1: ਔਰ ਜਿਵੇਂ ਗ੍ਰੀਕੋ ਰੋਮਨ ਦਾ ਸਾਡੇ ਫਰੀਦਕੋਟ ਦੇ ਵਿੱਚ ਜਾਂ ਆਪਣੇ ਮਾਲਵੇ ਦੇ ਸਾਡੇ ਜਿਵੇਂ ਕੁਛ ਜ਼ਿਲ੍ਹੇ ਹੈ ਉੱਥੇ ਦਾ ਕਲਚਰ ਹੈ ਵੀ ਗ੍ਰੀਕੋ ਦੇ, ਜਿਵੇਂ ਸਾਡੇ ਗੁਰਵਿੰਦਰ ਸਿੰਘ ਸੰਘਾ ਓਲੰਪੀਅਨ ਹੋਏ ਆ ਰੈਸਲਰ 2000 ਵਿੱਚ ਸਿਡਨੀ ਗਏ ਸੀ ਉਹ,
0: ਜੀ ਜੀ,
1: ਤਾਂ ਉਹ ਗ੍ਰੀਕੋ ਰੋਮਨ 2000 ਤੋਂ ਲੈ ਕੇ ਉਦੋਂ ਬਾਅਦ ਬਹੁਤ ਇੰਪਰੂਵ ਹੋਈ ਫਰੀਦਕੋਟ ਦੇ ਵਿੱਚ
0: ਜੀ,
1: ਕੁਛ ਤਾਂ ਉਹ ਕਲਚਰ ਦਾ ਅਸਰ ਹੈ ਜੀ।
0: ਅੱਛਾ।
1: ਅਤੇ ਦੂਸਰਾ ਇਹ ਫ੍ਰੀ ਸਟਾਈਲ ਦੇ ਵਿੱਚ ਔਰ ਗ੍ਰੀਕੋ ਰੋਮਨ ਦੋਨਾਂ ਦੇ ਵਿੱਚ ਅੰਡਰ 17 ਦੇ ਵਿੱਚ ਨੈਸ਼ਨਲ ਗਿਆ ਸੀ।
0: ਅੱਛਾ।
1: ਅੰਡਰ 17 ਫ੍ਰੀ ਸਟਾਈਲ 'ਚੋਂ ਇਹਦਾ ਮੈਡਲ ਨਹੀਂ ਆਇਆ, ਗ੍ਰੀਕੋ ਰੋਮਨ ਵਿੱਚ ਇਹ ਪਹਿਲਾਂ ਇਹਦਾ ਸਬ ਜੂਨੀਅਰ ਸਿਲਵਰ ਮੈਡਲ ਆਇਆ, ਚੰਡੀਗੜ੍ਹ ਵਿੱਚ ਹੋਈ ਸੀ ਉਹ।
0: ਅੱਛਾ।
1: ਤਾਂ ਉੱਥੋਂ ਜਦੋਂ ਮੈਡਲ ਆਉਣੇ ਸ਼ੁਰੂ ਹੋਏ ਤਾਂ ਅਸੀਂ ਜੂਨੀਅਰ ਵਰਗ ਤੱਕ 20 ਸਾਲ ਤੋਂ ਘੱਟ ਤੱਕ ਅਸੀਂ ਦੋਨੇ ਇਵੈਂਟ ਦੇ ਵਿੱਚ ਹਿੱਸਾ ਲੈਂਦੇ ਸੀ, ਔਰ ਜਿਹਦੇ ਵਿੱਚ ਸਾਡਾ ਬੈਟਰ ਹੋਇਆ ਫਿਰ ਅਸੀਂ ਉਸ ਦੀ ਚੋਣ ਕਰ ਲਈ।
0: ਆਹ ਤਾਂ ਤਰੀਕਾ ਤੁਹਾਡਾ ਬਹੁਤ ਵਧੀਆ ਸੀ। ਅੱਛਾ, ਇਹ ਦੱਸੋ ਸਾਗਰ ਕਿ ਜਦੋਂ ਤੁਸੀਂ ਕੁਸ਼ਤੀ ਸ਼ੁਰੂ ਕੀਤੀ, ਅਭਿਆਸ ਕਰਨਾ ਸ਼ੁਰੂ ਕੀਤਾ, ਕਿੱਦਾਂ ਦੀ ਮਿਹਨਤ ਕਰਦੇ ਸੀ, ਕਿੰਨੀ ਕੁ ਡੰਡ ਬੈਠਕ, ਕਿੰਨੀ ਕੁ ਫਿਟਨੈਸ, ਕਿੰਨਾ ਕੁ ਜ਼ੋਰ ਤੁਸੀਂ ਕਰਦੇ ਸੀ?
2: ਜਦੋਂ ਵੀ ਮੈਂ ਸਟਾਰਟ ਕੀਤੀ, ਜਿਵੇਂ ਜਿਵੇਂ ਮੰਨ ਲਓ ਵੀ ਕੰਪੀਟੀਸ਼ਨ ਆਉਂਦੇ ਸੀਗੇ, ਫਿਰ ਉਸ ਹਿਸਾਬ ਨਾਲ ਇੱਕ ਉਸ ਵੀ ਸਾਰਾ ਟ੍ਰੇਨਿੰਗ ਦਾ ਸ਼ਡਿਊਲ ਬਣਾਉਂਦੇ ਸੀਗੇ ਜੀ, ਅਤੇ ਵੀ ਕੰਪੀਟੀਸ਼ਨ ਤੋਂ ਪਹਿਲਾਂ ਕਿੱਦਾਂ ਦੀ ਟ੍ਰੇਨਿੰਗ ਦੇਣੀ ਆ, ਆਫ ਸੀਜ਼ਨ 'ਚ ਕਿੱਦਾਂ ਦੀ ਟ੍ਰੇਨਿੰਗ ਦੇਣੀ ਆ, ਜਾਂ ਹੁਣ ਕੀ ਲੋੜ ਆ ਮੁੰਡੇ ਨੂੰ, ਵੀ ਇਹਦੇ ਵਿੱਚ ਸਟੈਮਿਨੇ ਦੀ ਕਮੀ ਜਾਂ ਸਟਰੈਂਥ ਦੀ ਕਮੀ, ਉਹ ਸਾਰਾ ਸ਼ਡਿਊਲ ਕੋਚ ਸਾਹਿਬ ਬਣਾਉਂਦੇ ਸੀਗੇ
0: ਜੀ। ਮਨਪ੍ਰੀਤ ਜੀ, ਤੁਸੀਂ ਜਦੋਂ ਸਾਗਰ ਨੂੰ ਵੇਖਿਆ, ਤੁਹਾਨੂੰ ਕਿੱਥੇ ਕਿੱਥੇ ਇਹਦੇ 'ਚ ਕਮਜ਼ੋਰੀਆਂ ਲੱਗੀਆਂ, ਔਰ ਕਿਹੜੇ ਕਿਹੜੇ ਖੇਤਰ ਇੱਦਾਂ ਦੇ ਲੱਗੇ ਕਿ ਜਿੱਥੇ ਇਹਦੀ ਸੁਧਾਰ ਦੀ ਜ਼ਰੂਰਤ ਹੈ, ਔਰ ਉਹਦੇ ਲਈ ਫਿਰ ਕਿੱਦਾਂ ਦੀ ਮਿਹਨਤ ਕਰਾਈ ਸੀ ਇਹਨੂੰ?
1: ਸਰ, ਸਾਡੇ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੈ ਜੀ ਵੀ ਸਾਨੂੰ ਹਰ ਇੱਕ ਵਰਗ ਦੇ ਵੀ ਯਾਨੀ ਕਿ ਲੋੜ ਹੁੰਦੀ ਹੈ, ਜਿਵੇਂ ਪਰਿਵਾਰਕ ਸਪੋਰਟ ਦੀ ਲੋੜ ਹੁੰਦੀ ਹੈ, ਜਿਵੇਂ ਸ਼ਡਿਊਲ ਅਸੀਂ ਰੈਡੀ ਕਰ ਲੈਂਦੇ ਹਾਂ ਰੈਸਲਰ ਦੀ ਫਿਜ਼ੀਕ ਨੂੰ ਦੇਖ ਕੇ, ਉਹਦੇ ਵੇਟ ਕੈਟਾਗਰੀ ਦੇ ਵਿੱਚ ਕਿਹੜੇ ਰੈਸਲਰ ਸਾਰੇ ਪੰਜਾਬ ਦੇ ਜਾਂ ਨੈਸ਼ਨਲ ਪੱਧਰ 'ਤੇ ਚੰਗੇ ਹੈ, ਉਹਨਾਂ ਦੇ ਵੇਟ ਦੇ ਅਕੋਰਡਿੰਗ ਹੀ ਅਸੀਂ ਉਹਨਾਂ ਨੂੰ ਪ੍ਰੈਕਟਿਸ ਦਾ ਸ਼ਡਿਊਲ ਅਸੀਂ ਰੈਡੀ ਕਰੀਦਾ ਜੀ। ਪਰ ਜਿਹੜੇ ਉਹਦੇ ਨਾਲ ਕਹਿ ਦਈਏ ਵੀ ਹੋਰ ਹਿੱਸੇ ਨੇ, ਜਿਵੇਂ ਪਰਿਵਾਰ ਨਾਲ ਆਪਣਾ ਜੋ ਪੈਸਾ ਜੋ ਖਰਚਾ ਆਉਣਾ ਉਹਨਾਂ ਦਾ ਮੈਨੇਜ ਕਰਨਾ, ਉਹਦੀ ਡਾਇਟ ਦਾ ਪ੍ਰਬੰਧ, ਔਰ ਉਹਨੂੰ ਯਾਨੀ ਕਿ ਪ੍ਰੋਪਰ ਤਰੀਕੇ ਨਾਲ ਲੰਮਾ ਚਲਾਉਣ ਦੇ ਲਈ ਵੀ ਸਾਨੂੰ ਜਿਹੜੀਆਂ ਚੀਜ਼ਾਂ ਦੀ
0: ਜੀ ਜੀ
1: ਲੋੜ ਆ ਜਾਂ ਕਿਵੇਂ ਆ, ਤਾਂ ਉਹ ਇੱਕ ਨਾਲ ਇਕੱਠਾ ਸਾਰਾ ਕੁਛ ਚੱਲਦਾ ਜੀ, ਉਹ ਵੀ ਸਾਡੇ ਸ਼ਡਿਊਲ 'ਚ ਹੀ ਆ ਜਾਂਦਾ ਹੈਗਾ। ਜੇ ਸਾਨੂੰ ਪਿੱਛੋਂ ਫੈਮਿਲੀ ਸਪੋਰਟ ਨਾ ਹੋਵੇ, ਸਾਡੇ ਵੱਲੋਂ ਤਾਂ ਹੁਣ ਅਸੀਂ ਜਦੋਂ ਇੱਕ ਵਾਰੀ ਚੁਣ ਲਈਏ ਕੋਚ ਆ ਜੀ, ਤਾਂ ਜੋ ਸਿਰ ਧੜ ਦੀ ਬਾਜੀ ਸਰ ਸਾਡੇ ਤੋਂ ਲੱਗ ਸਕਦੀ ਹੈ, ਅਸੀਂ ਹਰ ਵਰਗ ਤੱਕ ਅਸੀਂ ਉਹ ਕਰ ਲੈਂਦੇ ਹਾਂ ਵੀ ਸਾਡਾ ਪਲੇਅਰ ਸਾਡੇ ਕਲੱਬ ਦਾ ਔਰ ਸਾਰੇ ਸਿਸਟਮ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ
0: ਜੀ। ਬਹੁਤ ਵਧੀਆ ਗੱਲ ਹੈ ਜੀ। ਸਾਗਰ, ਜਿੱਦਾਂ ਕੋਚ ਸਾਹਿਬ ਨੇ ਦੱਸਿਆ ਕਿ ਘਰ ਦਾ ਬਜਟ, ਘਰ ਦੇ ਹਾਲਾਤ, ਖੁਰਾਕ, ਇਹ ਸਾਰਾ ਕੁਛ ਵੀ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਅੱਜ ਦੇ ਸਮੇਂ 'ਚ ਕਿਹਾ ਜਾ ਰਿਹਾ ਕਿ ਜਿਹੜੀ ਸਪੋਰਟ ਹੈ, ਖੇਡ ਹੈ, ਇਹ ਵੀ ਬਹੁਤ ਮਹਿੰਗੀ ਹੈ। ਜਿੱਦਾਂ ਇੰਜੀਨੀਅਰਿੰਗ, ਡਾਕਟਰੀ ਕਰਨ 'ਤੇ ਬੜਾ ਪੈਸਾ ਖਰਚ ਹੁੰਦਾ, ਇਸੇ ਤਰ੍ਹਾਂ ਸਪੋਰਟਸ ਕਰਨ 'ਤੇ ਵੀ ਬੜਾ ਪੈਸਾ ਖਰਚ ਹੁੰਦਾ। ਸੋ ਘਰ ਵਿੱਚ ਕਿੱਦਾਂ ਦੇ ਵਿਚਾਰ ਹੁੰਦੇ ਸੀ ਤੁਹਾਡੀ ਖੁਰਾਕ ਨੂੰ ਲੈ ਕੇ ਜਾਂ ਕੁਸ਼ਤੀ ਨਾਲ ਜੁੜੇ ਤੁਹਾਡੇ ਖਰਚੇ ਨੂੰ ਲੈ ਕੇ?
2: ਜੀ, ਸਪੋਰਟਸ ਤਾਂ ਜਿੱਦਾਂ ਹੁਣ ਆਪਾਂ ਕਹਿ ਦਈਏ ਨਾ, ਰੈਸਲਿੰਗ ਤਾਂ ਅੱਜ ਦੇ ਟਾਈਮ 'ਚ ਬਹੁਤ ਮਹਿੰਗੀ ਗੇਮ ਆ ਜੀ, ਵੀ ਇਹਦੇ ਵਿੱਚ ਡਾਇਟ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਵੀ ਕਿਉਂ ਅੱਗੇ ਅੱਗੇ ਬੰਦਾ ਕੰਪੀਟ ਕਰਦਾ ਫਿਰ ਬਿਨਾਂ ਡਾਇਟ ਦੇ ਕੰਮ ਨਹੀਂ ਚੱਲਦਾ ਜੀ। ਘਰ ਦੇ ਵਿੱਚ ਜਿੱਦਾਂ ਮੈਂ, ਅਸੀਂ ਤਿੰਨ ਬ੍ਰਦਰ ਸੀ, ਤਿੰਨੇ ਰੈਸਲਿੰਗ ਕਰਦੇ ਸੀਗੇ, ਅਤੇ ਘਰ ਤੁਹਾਡਾ ਜਿੱਦਾਂ ਮੀਡੀਅਮ ਫੈਮਿਲੀ ਦੇ ਵਿੱਚੋਂ ਹੀ ਆਪਾਂ, ਅਤੇ ਉਹੀ ਵੀ ਘਰ ਦਾ ਵਿਚਾਰ ਇਹੀ ਚੱਲਣੇ ਆ ਵੀ ਹਾਂਜੀ ਕੋਈ ਗੱਲ ਨਹੀਂ ਵੀ ਜਿੰਨਾ ਕੁ ਘਰ ਦੇ ਕਰਦੇ ਜੀ। ਫਿਰ ਬਾਕੀ ਉਹੀ ਵੀ ਫਾਈਨੈਂਸ਼ੀਅਲ ਵੀ ਸਾਰਾ ਕੁਛ ਹੀ, ਜਿਹਦਾ ਫਿਰ ਕੋਚ ਸਾਹਿਬ ਮਿਲੇ ਮੈਨੂੰ, ਹੈ ਨਾ ਜੀ, ਉਹਨਾਂ ਨੇ ਸਾਰੇ ਪਾਸੇ ਸਪੋਰਟ ਕੀਤੀ, ਫਾਈਨੈਂਸ਼ੀਅਲ, ਡਾਇਟ, ਸਾਰਾ ਕੁਛ ਜੀ। ਫਿਰ ਉਹਨਾਂ ਦੇ ਜਿਵੇਂ ਦਾ ਸਪੋਰਟ ਨਾਲ ਮੈਂ ਹੌਲੀ ਹੌਲੀ ਅੱਗੇ ਵੱਧ ਰਹੀ
0: ਜੀ। ਸਾਗਰ, ਕਦੇ ਇੱਦਾਂ ਵੀ ਮਹਿਸੂਸ ਹੋਇਆ ਕਿ ਤੁਸੀਂ ਅਭਿਆਸ ਕਰਕੇ ਗਏ, ਥੱਕੇ ਹੋ, ਘਰ ਜਾ ਕੇ ਜੋ ਖੁਰਾਕ ਚਾਹੀਦੀ ਹੈ ਉਹ ਅੱਗਿਓਂ ਨਾ ਮਿਲੇ, ਅਤੇ ਅਗਲਾ ਸ਼ਡਿਊਲ ਫਿਰ ਤੁਹਾਡੇ ਸਿਰ 'ਤੇ ਖੜਾ, ਉੱਥੇ ਫਿਰ ਐਨਰਜੀ ਲੱਗਣੀ ਹੈ, ਤਾਕਤ ਲੱਗਣੀ ਹੈ, ਇੱਦਾਂ ਕਦੇ ਮਹਿਸੂਸ ਹੋਈਆਂ ਤੰਗੀਆਂ ਤੋਸ਼ੀਆਂ?
2: ਹਾਂਜੀ, ਤੰਗੀਆਂ ਤਾਂ ਹੀ ਆਉਂਦੀਆਂ ਰਹਿੰਦੀਆਂ, ਜਿੱਦਾਂ ਹੁਣ ਵੀ ਆਪਾਂ ਟ੍ਰੇਨਿੰਗ ਹਾਰਡ ਕਰਦੇ ਹਾਂ ਜੀ, ਫਿਰ ਡਾਇਟ ਥੋੜ੍ਹੀ ਹੋਵੇ, ਪਰ ਉਹੀ ਇਹ ਵੀ ਜਿੱਦਾਂ ਆਪਾਂ ਸੱਚੇ ਦਿਲ ਨਾਲ ਮਿਹਨਤ ਲਾਈ ਆ, ਤਾਂ ਉਹ ਆਪਾਂ ਥੋੜ੍ਹੀ ਜਿਹੀ ਵੀ ਜਾ ਕੇ ਡਾਇਟ ਖਾ ਲਾਂਗੇ ਤਾਂ ਆਪਾਂ ਨੂੰ ਉਹ ਵੀ ਲੱਗ ਜਾਣੀ ਸਰੀਰ ਨੂੰ ਜੀ।
0: ਬਿਲਕੁਲ ਸਹੀ ਗੱਲ। ਅੱਛਾ, ਸਬ ਜੂਨੀਅਰ ਜਿਹੜੀਆਂ ਨੈਸ਼ਨਲ ਸੀ, ਉਹ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਸਬ ਜੂਨੀਅਰ ਨੈਸ਼ਨਲ ਤੁਸੀਂ ਕਿੱਥੇ ਲੜੀ, ਔਰ ਉਹਦੇ 'ਚ ਤੁਹਾਡੀ ਪਰਫੋਰਮੈਂਸ ਕਿੱਦਾਂ ਰਹੀ ਸੀ?
2: ਸਭ ਤੋਂ ਪਹਿਲਾਂ ਹੀ ਮੈਂ ਸਬ ਜੂਨੀਅਰ ਦਾ, ਜਿੱਦਾਂ ਮੇਰਾ ਫਸਟ ਈਅਰ ਸੀਗਾ ਜੀ, ਅਤੇ ਨੈਸ਼ਨਲ ਹੋਈ ਚੰਡੀਗੜ੍ਹ ਦੇ ਵਿੱਚ ਜੀ, ਅਤੇ ਉਹਦੇ ਵਿੱਚ ਜਿੱਦਾਂ ਮੈਂ ਟ੍ਰੇਨਿੰਗ ਵਧੀਆ ਕੀਤੀ ਹੋਈ ਸੀਗੀ, ਹੈ ਨਾ ਜੀ, ਅਤੇ ਮੇਰੀਆਂ 5 ਬਾਊਟਾਂ ਹੋਈਆਂ ਜੀ, ਅਤੇ 5 ਦੇ ਵਿੱਚੋਂ ਜਿਵੇਂ 3 ਤਾਂ ਮੈਂ ਵਨ ਸਾਈਡ ਬਾਊਟ ਜਿੱਤੇ ਜੀ, 2 ਬਾਊਟ ਜਿੱਦਾਂ ਮੇਰੀਆਂ ਹਾਰਡ ਹੋਈਆਂ ਥੋੜ੍ਹੀਆਂ ਜਿਹੀਆਂ, ਅਤੇ ਉਹਨਾਂ ਦੇ ਵਿੱਚ ਵੀ ਮੈਂ ਜਿਵੇਂ ਫਾਈਨਲ ਬਾਊਟ ਤੱਕ, ਲਾਸਟ ਤੱਕ ਲੜ ਕੇ, ਅਤੇ ਮੈਂ 2nd ਆ ਜੀ।
0: ਜੀ ਸਾਗਰ, ਤੁਸੀਂ ਦੱਸਿਆ ਕਿ 2 ਬਾਊਟਾਂ ਤੁਹਾਡੀਆਂ ਬਹੁਤ ਹਾਰਡ ਹੋਈਆਂ,
2: ਹਾਂਜੀ,
0: ਉਹ ਜਿਹੜੇ ਓਪੋਨੈਂਟ ਸੀ ਉਹ ਤੁਹਾਨੂੰ ਆਪਣੇ ਨਾਲੋਂ ਤਗੜੇ ਲੱਗੇ ਜਾਂ ਤੁਹਾਨੂੰ

0: ਇੰਟਰਨੈਸ਼ਨਲ ਸੀਗੇ, ਸੈਕਿੰਡ ਇੰਟਰਨੈਸ਼ਨਲ ਸੀ ਸੋਰੀ, ਅਤੇ ਉਹ ਜਿੱਦਾਂ ਪੁਰਾਣੇ ਪਲੇਅਰ ਸੀਗੇ ਜੀ, ਅਤੇ ਕਈ ਨੈਸ਼ਨਲ ਖੇਲ ਚੁੱਕੇ, ਜਿੱਦਾਂ ਪਹਿਲਾਂ ਵੀ ਨੈਸ਼ਨਲ ਚੈਂਪੀਅਨ ਰਹਿ ਚੁੱਕੇ, ਫਿਰ ਵੀ ਮੇਰੀ ਉਹਨਾਂ ਨਾਲ ਬਾਊਟ ਜਿੱਦਾਂ ਬਹੁਤ ਹਾਰਡ ਹੋਈ, ਅਤੇ ਫਿਰ ਉਹ ਬਾਊਟ ਦੇਖੀ ਕੋਚਾਂ ਨੇ, ਫਿਰ ਕੋਚਾਂ ਨੇ ਦੇਖਿਆ ਵੀ ਇਹ 'ਚ ਕੀ ਕਮੀਆਂ, ਫਿਰ ਅਸੀਂ ਉਹ ਕਮੀਆਂ ਠੀਕ ਕਰਨ ਲਈ ਦੁਬਾਰਾ ਟ੍ਰੇਨਿੰਗ ਕੀਤੀ
1: ਜੀ। ਮਨਪ੍ਰੀਤ ਸਿੰਘ ਜੀ, ਸਬ ਜੂਨੀਅਰ ਇਸ ਨੈਸ਼ਨਲ ਤੋਂ ਬਾਅਦ ਤੁਹਾਨੂੰ ਕੀ ਲੱਗਾ ਕਿ ਸਾਗਰ 'ਚ ਤਜਰਬੇ 'ਚ ਔਰ ਤਾਕਤ ਵਿੱਚ, ਟੈਕਨੀਕ ਵਿੱਚ ਕਿੱਥੇ ਕੁਛ ਕਮਜ਼ੋਰੀਆਂ ਨੇ ਔਰ ਉਹ ਕਮਜ਼ੋਰੀਆਂ ਕਿੱਦਾਂ ਦੂਰ ਕੀਤੀਆਂ ਜੀ?
2: ਜਿਵੇਂ ਸਰ, ਸਬ ਜੂਨੀਅਰ ਦੇ ਵਿੱਚ ਇੱਦਾਂ ਹੁੰਦਾ ਵੀ ਇੱਕ ਪਹਿਲਵਾਨ ਦਾ ਸਰੀਰ ਵਾਧੇ 'ਚ ਵੀ ਪਿਆ ਹੁੰਦਾ, ਉਹਦੇ 'ਚ ਪਾਵਰ ਦੀ ਕਮੀ ਜਾਂ ਉਹ ਸਾਰੇ ਸਿਸਟਮ ਨੂੰ ਇੱਕ ਪੱਖੀ ਵੇਖਿਆ ਜਾਂਦਾ ਸਾਰਾ। ਔਰ ਸਬ ਜੂਨੀਅਰ 'ਤੇ ਜਦੋਂ ਦੋ ਵਾਰ ਇਹ ਖੇਡ ਕੇ, ਕਿਉਂਕਿ ਇੱਕ ਏਜ ਦੇ ਵਿੱਚ 2 ਸਾਲ ਕੰਟੀਨਿਊ ਕਰ ਸਕਦਾ, ਉਸ ਤੋਂ ਬਾਅਦ ਜੂਨੀਅਰ ਉਹਦੇ ਲਈ ਚਲਾ ਜਾਂਦਾ। ਅੰਡਰ 17 'ਚ 2 ਵਾਰ ਨੈਸ਼ਨਲ ਹੋਈ, ਦੋਨੋਂ ਵਾਰੀ ਇਹਦਾ ਸਿਲਵਰ ਮੈਡਲ ਆਇਆ। ਔਰ ਸਿਲਵਰ ਮੈਡਲ ਤੋਂ ਬਾਅਦ ਸਾਨੂੰ ਲੱਗਿਆ ਵੀ ਹਾਂ ਵੀ ਇਹਦੀ ਬਿਹਤਰੀ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ, ਤਾਂ ਅਸੀਂ ਥੋੜ੍ਹਾ ਜਿਹਾ ਜਿਹੜੀ ਇਹਦੀ ਜਗ੍ਹਾ, ਜਿਵੇਂ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਮੋਰਲ ਸਪੋਰਟ ਜਾਂ ਸਾਨੂੰ ਕਹਿ ਦਈਏ ਵੀ ਇੱਕ ਪੈਸੇ ਦੀ ਜਾਂ ਬਾਈਟ ਦੀ ਜਾਂ ਖੁਰਾਕ ਦੀ, ਜਿੱਥੇ ਵੀ ਜਾਂ ਸਾਨੂੰ ਟ੍ਰੇਨਿੰਗ ਚੇਂਜ ਕਰਨ ਦੀ ਲੋੜ ਪਈ, ਉਹਦੇ ਵਿੱਚ ਅਸੀਂ ਫਿਰ PIS ਪੰਜਾਬ ਇੰਸਟੀਟਿਊਟ ਆਫ ਸਪੋਰਟਸ, ਉਹਨਾਂ ਦਾ ਅਸੀਂ ਸਹਾਰਾ ਲਿਆ। ਸਾਡੇ ਮੇਰੇ ਮਿੱਤਰ ਹੈ ਜੀ ਨਵਦੀਪ ਸ਼ਰਮਾ ਜੀ
1: ਜੀ,
2: ਜੋ ਉੱਥੇ ਮੋਹਾਲੀ ਕੋਚ ਨੇ, ਫਿਰ ਮੈਂ ਉਹਨਾਂ ਨਾਲ ਗੱਲ ਕਰਕੇ ਕੁਛ ਉਹਨਾਂ ਕੋਲ ਫਿਰ ਇਹਨੂੰ ਸ਼ਿਫਟ ਕਰਤਾ ਸੀਗਾ। ਫਿਰ ਉਹਨਾਂ ਦੇ ਵਿੱਚ ਉੱਥੇ ਜਾ ਕੇ ਫਿਰ ਇਹ ਜੂਨੀਅਰ ਨੈਸ਼ਨਲ ਦੇ ਲਈ ਸਿਲੈਕਟ ਹੋਇਆ। ਔਰ ਕੰਟੀਨਿਊਸਲੀ ਸਾਡਾ ਜਿਵੇਂ ਆਪਸੀ ਰਾਬਤਾ ਜਾਂ ਸਾਡਾ ਦੋਨਾਂ ਦਾ, ਕੋਚਸ ਦਾ ਕਹਿ ਲਓ, ਡਿਪਾਰਟਮੈਂਟ ਦਾ ਜਾਂ ਦੋਸਤੀ ਲਾ ਲਓ, ਔਰ ਅਸੀਂ ਆਊਟ ਆਫ ਵੇ ਜਾ ਕੇ ਇਹਨੂੰ ਤਿਆਰ ਕਰਨ ਲਈ ਅਸੀਂ ਆਪਦਾ ਫਿਰ ਅਸੀਂ ਆਪਦਾ ਸ਼ੁਰੂ ਕਰਤਾ ਜੀ, ਆਪਦਾ ਪਲੈਨ ਬਣਾਉਣਾ ਸ਼ੁਰੂ ਕਰਤੇ। ਫਿਰ ਇਹ ਜੂਨੀਅਰ ਨੈਸ਼ਨਲ ਦੇ ਵਿੱਚੋਂ ਇਹਦਾ ਫਿਰ ਮੈਡਲ ਆਇਆ, ਔਰ ਕੰਟੀਨਿਊ ਮੈਡਲ ਆ ਰਹੇ ਆ। ਜੂਨੀਅਰ ਦੇ ਵਿੱਚ 2 ਸਾਲ ਇਹਦਾ, 2 ਸਾਲ ਮੈਡਲ ਹੈ ਜੀ ਨੈਸ਼ਨਲ ਦੇ ਵਿੱਚੋਂ। ਫਿਰ ਇਹਦਾ ਸੀਨੀਅਰ ਨੈਸ਼ਨਲ ਦੇ ਵਿੱਚੋਂ 2 ਦੀ ਮੈਡਲ ਹੈ, 2 ਵਾਰ U23 ਉਹਦੇ ਵਿੱਚੋਂ ਮੈਡਲ ਹੈ, ਸਕੂਲ ਨੈਸ਼ਨਲ ਗੇਮਸ ਵਿੱਚੋਂ ਗੋਲਡ ਮੈਡਲ ਹੈ, ਖੇਲੋ ਇੰਡੀਆ ਨੈਸ਼ਨਲ ਦੇ ਵਿੱਚੋਂ ਗੋਲਡ ਮੈਡਲ ਹੈ, ਔਰ ਉਸ ਤੋਂ ਬਾਅਦ ਹੁਣ ਜਿਵੇਂ ਪਿੱਛੇ ਏਸ਼ੀਆਈ ਚੈਂਪੀਅਨਸ਼ਿਪ ਹੋਈ ਹੈ ਵੀਅਤਨਾਮ 'ਚ, ਉਹਦੇ ਵਿੱਚ ਸਿਲਵਰ ਮੈਡਲ ਲੈ ਕੇ ਆਇਆ
1: ਜੀ। ਜੀ, ਸੋ ਸਾਗਰ, ਮਨਪ੍ਰੀਤ ਸਿੰਘ ਹੋਰੀ ਤੁਹਾਡੇ ਜਿਹੜੇ ਕੋਚ ਨੇ ਉਹ ਦੱਸ ਰਹੇ ਸਨ ਕਿ ਜ਼ਿਆਦਾਤਰ ਜਿਹੜੇ ਤੁਸੀਂ ਮੁਕਾਬਲੇ ਲੜੇ ਉਹਦੇ 'ਚੋਂ ਤੁਸੀਂ ਖਾਲੀ ਹੱਥ ਕਦੇ ਨਹੀਂ ਪਰਤੇ, ਕੁਛ ਨਾ ਕੁਛ ਮੈਡਲ ਲੈ ਕੇ ਜ਼ਰੂਰ ਆਏ ਹੋ। ਹਰ ਜਿਹੜਾ ਰੈਸਲਰ ਹੁੰਦਾ ਨਾ, ਭਲਵਾਨ ਹੁੰਦਾ, ਉਹਦੀ ਕੋਈ ਟੈਕਨੀਕ ਹੁੰਦੀ ਹੈ, ਉਹਦਾ ਕੋਈ ਮਾਇੰਡ ਸੈੱਟ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਉਹਨੇ ਕੁਸ਼ਤੀ ਲੜਨੀ ਹੈ। ਕੋਈ ਬਹੁਤ ਜ਼ਿਆਦਾ ਅਟੈਕਿੰਗ ਕੁਸ਼ਤੀ ਲੜਦੇ ਨੇ, ਕੋਈ ਡਿਫੈਂਸਿਵ ਹੁੰਦੇ ਨੇ, ਤੁਹਾਡਾ ਸਟਾਈਲ ਕੀ ਰਹਿੰਦਾ ਜਦੋਂ ਤੁਸੀਂ ਗੱਦੇ 'ਤੇ ਚੜ੍ਹਦੇ ਹੋ?
0: ਗੱਦੇ 'ਤੇ ਚੜ੍ਹਨ ਤੋਂ ਪਹਿਲਾਂ ਤਾਂ ਜੀ ਜਿੱਦਾਂ ਸਾਰਿਆਂ ਦਾ ਮਾਇੰਡ ਕਨਫਿਊਜ਼ ਰਹਿੰਦਾ ਹੈ ਨਾ ਜੀ, ਪਰ ਇੱਕ ਵਾਰੀ ਜਿੱਦਾਂ ਮੈਟ 'ਤੇ ਚੜ੍ਹ ਜਾਂਦੇ ਹਾਂ ਅਤੇ ਇੱਕ ਵਾਰੀ ਹੱਥ ਮਿਲਾ ਲੈਂਦਾ, ਅਤੇ ਫਿਰ ਦਿਲ 'ਚ ਇਹੀ ਹੁੰਦਾ ਵੀ ਜਿੱਤਣਾ ਹੀ ਜਿੱਤਣਾ, ਜਾਂ ਫਿਰ ਜੇ ਅੱਜ ਨਹੀਂ ਜਿੱਤਿਆ ਫਿਰ ਕਦੇ ਨਹੀਂ ਜਿੱਤਿਆ ਜਾਣਾ
1: ਜੀ। ਤੁਸੀਂ ਕਿਸ ਰਣਨੀਤੀ ਨਾਲ ਉਤਰਦੇ ਹੁੰਦੇ ਹੋ? ਅਟੈਕ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਕਿ ਡਿਫੈਂਸਿਵ ਰਹਿਣਾ ਜ਼ਿਆਦਾ ਪਸੰਦ ਕਰਦੇ ਹੋ?
0: ਅਟੈਕਿੰਗ ਕੁਸ਼ਤੀ ਉਹ ਲੜਦਾ ਜੀ ਮੈਂ ਜ਼ਿਆਦਾ, ਅਤੇ ਮੈਨੂੰ ਇੱਦਾਂ ਹੁੰਦਾ ਵੀ ਛੇਤੀ ਛੇਤੀ ਖਤਮ ਕਰਾਂ ਬਾਊਟ ਨੂੰ।
1: ਕੋ ਸਾਹਿਬ, ਤੁਸੀਂ ਇਹਦੀਆਂ ਕੁਸ਼ਤੀਆਂ ਵੇਖੀਆਂ ਹੋਣ
2: ਜੀ,
1: ਤੁਹਾਨੂੰ ਇਹਦੇ 'ਚ ਕੀ ਖਾਸੀਅਤ ਲੱਗਦੀ ਹੈ ਜਾਂ ਇਹਦੇ ਜਿਹੜੇ ਮਜ਼ਬੂਤ ਪੁਆਇੰਟ ਨੇ ਉਹ ਕਿਹੜੇ ਨੇ ਜੀ?
2: ਸਰ, ਇਹ ਤਾਂ ਵੈਸੇ ਤਾਂ ਹਰ ਇੱਕ ਜਿਹੜੀ ਪਰਸਨੈਲਿਟੀ ਪਹਿਲਵਾਨ ਜਿਹੜਾ ਉੱਪਰ ਆਉਂਦਾ, ਉਹਦੇ ਹਰ ਲੜਨ ਤਾਂ ਸਾਰਿਆਂ ਦੀ ਅਲੱਗ ਅਲੱਗ ਹੁੰਦੀ ਹੈ, ਪਰ ਜਿਹੜਾ ਸਾਗਰ ਸਿੰਘ ਹੈ ਇਹ ਅਟੈਕਿੰਗ ਪਹਿਲਵਾਨ ਹੈ।
1: ਅੱਛਾ,
2: ਇਹਨੂੰ ਮੈਂ ਬਾਹਰ ਜੇ ਕਿਤੇ ਕਹਿ ਵੀ ਦੇਵਾਂ ਵੀ 10 ਸੈਕਿੰਡ ਰੋਕ ਜਾ ਵੀ ਇਹਨੂੰ ਡਿਫੈਂਸਿਵ ਲੜ ਲਾ, ਤਾਂ ਇਹ ਪੁੱਠਾ ਕੰਮ ਕਰ ਦੂਗਾ ਕੋਈ ਨਾ ਕੋਈ, ਵੀ ਹਾਂ ਵੀ ਸ਼ਾਇਦ ਇਹ ਹਾਰਨ ਵਾਲੇ ਪਾਸੇ ਨੂੰ ਹੋ ਜੇ, ਤਾਂ ਅਟੈਕਿੰਗ ਖੇਡਦਾ ਔਰ ਉਹਦੇ ਵਿੱਚ ਆਪਦਾ ਬੈਸਟ ਕਰ ਰਿਹਾ ਸਾਰੇ
1: ਜੀ। ਚਲੋ, ਬਹੁਤ ਵਧੀਆ ਗੱਲ ਹੈ। ਅੱਛਾ, ਇਹ ਦੱਸੋ ਕਿ ਹੁਣ ਤੁਸੀਂ ਲਾਸ ਵੇਗਸ ਜਾਣਾ, ਉੱਥੇ U23 ਵਰਲਡ ਚੈਂਪੀਅਨਸ਼ਿਪ ਹੋਣੀ ਹੈ,
0: ਹਾਂਜੀ,
1: ਇਹ ਇੱਥੋਂ ਤੱਕ ਪਹੁੰਚਣ ਦਾ ਸਬੱਬ ਕਿੱਦਾਂ ਬਣਿਆ? ਕਿਸ ਤਰੀਕੇ ਨਾਲ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਪਹੁੰਚੇ?
0: ਹਾਂਜੀ, ਇੱਥੋਂ ਤੱਕ ਪਹੁੰਚਣ ਦਾ ਸਬੱਬ ਜਿੱਦਾਂ ਜੀ, ਪਹਿਲਾਂ ਬਹੁਤ ਟ੍ਰਾਇਲ ਦਿੱਤੇ ਮੈਂ ਏਸ਼ੀਆ ਲਈ, ਵਰਲਡ ਲਈ, ਅਤੇ ਉਹਨਾਂ 'ਚ ਜਿੱਦਾਂ ਮੈਂ ਕਾਫੀ ਵਾਰ ਹਾਰ ਚੁੱਕਿਆ ਜੀ, ਕਦੇ ਫਾਈਨਲ ਬਾਊਟ ਹਾਰ ਗਿਆ ਟ੍ਰਾਇਲਸ ਦੀ, ਕਦੇ ਸੈਮੀਫਾਈਨਲ ਹਾਰ ਗਿਆ ਜੀ, ਪਰ ਉਹੀ ਫਿਰ ਮੈਂ ਕਦੇ ਕਦੇ ਜਿੱਦਾਂ ਡਾਵਾਂਡੋਲ ਹੋ ਜਾਂਦਾ ਸੀਗਾ, ਫਿਰ ਮੈਂ ਕੋਸਾ ਨਾਲ ਗੱਲ ਕਰਦਾ ਸੀਗਾ ਵੀ ਕੋਸਾ ਨਹੀਂ ਹੋ ਨਹੀਂ ਰਿਹਾ, ਫਿਰ ਕੋਸਾ ਨੇ ਮੈਨੂੰ ਇੱਕੋ ਗੱਲ ਕਹੀ ਵੀ ਕੋਈ ਨਾ ਵੀ ਇਹ ਟ੍ਰਾਇਲ ਨਹੀਂ ਤਾਂ ਅਗਲੀ ਵਾਰ ਹੋਣਗੇ, ਵੀ ਟ੍ਰਾਇਲ ਤਾਂ ਆਉਂਦੇ ਰਹਿਣੇ ਆ, ਅਤੇ ਕਰਦੇ ਕਰਦੇ ਹੁਣ ਜਿੱਦਾਂ ਮੇਰੇ ਇੰਜਰੀ ਵੀ ਸੀਗੀ ਜੀ, ਇੰਜਰੀ ਦੇ ਬਾਵਜੂਦ ਵੀ ਕੋਸ ਨੇ ਕਿਹਾ ਨਹੀਂ ਲੜਨਾ ਹੀ ਆਪਾਂ, ਅਤੇ ਲੜਦੇ ਲੜਦੇ ਜਿੱਦਾਂ ਟ੍ਰਾਇਲਸ ਹੋਏ ਸੀ ਲਖਨਊ ਜੀ, ਅਤੇ ਪਹਿਲਾਂ ਏਸ਼ੀਆ ਚੈਂਪੀਅਨਸ਼ਿਪ ਦੇ ਟ੍ਰਾਇਲ ਲਖਨਊ, ਉਹਦੇ ਵਿੱਚ ਜਿੱਦਾਂ ਮੇਰੀਆਂ 4 ਬਾਊਟਾਂ ਹੋਈਆਂ ਜੀ, ਅਤੇ ਮੇਰੇ ਇੰਜਰੀ ਦੇ ਕਾਰਨ ਵੀ ਮੈਂ ਫਾਈਨਲ ਬਾਊਟ ਤੱਕ ਆਪਦਾ ਵਧੀਆ ਲੜਿਆ, ਬੈਸਟ ਲੜਿਆ, ਅਤੇ ਲੜ ਕੇ ਮੈਂ ਸਿਲੈਕਟ ਹੋਇਆ ਜੀ।
1: ਅੱਛਾ, ਵਾਹ ਜੀ ਵਾਹ। ਸੋ ਇਹ ਜਿਹੜੀ ਇੰਜਰੀ ਸੀ, ਇਹ ਕਿੱਦਾਂ ਦੀ ਇਹ ਇੰਜਰੀ ਸੀ ਔਰ ਇਹਦੇ ਨਾਲ ਤੁਸੀਂ ਕਿੱਦਾਂ ਜੂਝੇ ਔਰ ਕੁਸ਼ਤੀ ਲੜਦਿਆਂ ਇਹਦੇ 'ਚ ਕਿੱਦਾਂ ਦੀ ਸਮੱਸਿਆ ਆਈ ਤੁਹਾਨੂੰ?
0: ਇੰਜਰੀ ਜੀ ਮੇਰੇ ਸ਼ੋਲਡਰ 'ਤੇ ਇੰਜਰੀ ਹੈ ਜੀ, ਇਹ ਮੇਰੇ 2nd ਗ੍ਰੇਡ ਦੀ ਇੰਜਰੀ ਆ, ਇਹ ਮੇਰਾ ਸ਼ੋਲਡਰ ਕਈ ਵਾਰ ਡਿਸਲੋਕੇਟ ਹੋ ਜਾਂਦਾ ਜੀ।
1: ਅੱਛਾ,
0: ਹਾਂਜੀ, ਅਤੇ ਕਈ ਵਾਰ ਬਾਊਟ 'ਚ ਵੀ ਹੋ ਜਾਂਦਾ, ਫਿਰ ਵੀ ਜਿੱਦਾਂ ਇਹਨੂੰ ਮੈਂ ਟੇਪਿੰਗ ਕਰਕੇ, ਫਿਰ ਉਹੀ ਆ ਵੀ ਦਿਲ 'ਚ ਸੀਗਾ ਵੀ ਇੰਟਰਨੈਸ਼ਨਲ ਹੋਣਾ ਅਤੇ ਬਾਹਰੋਂ ਮੈਡਲ ਲੈਣਾ ਜੀ, ਉਹ ਜਨੂਨ ਕਰਕੇ ਫਿਰ ਮੈਂ ਇਹਨੂੰ ਟੇਪ, ਸ਼ੋਲਡਰ ਨੂੰ ਟੇਪ ਕਰਕੇ ਬੰਨ੍ਹ ਕੇ, ਅਤੇ ਮੈਂ

0: ਦਾ ਰਹੇ
1: ਜੀ। ਮਨਪ੍ਰੀਤ ਸਿੰਘ ਜੀ, ਇੰਜਰੀ ਪਾਰਟ ਐਂਡ ਪਾਰਸਲ ਹੈ ਜੀ ਕੁਸ਼ਤੀ ਦਾ, ਔਰ ਇਹਦੇ 'ਚ ਤੁਸੀਂ ਕੀ ਸਲਾਹ ਦਿੰਦੇ ਹੋ ਸਾਗਰ ਨੂੰ ਵੀ ਅਤੇ ਹੋਰ ਪਹਿਲਵਾਨਾਂ ਨੂੰ ਵੀ, ਕਿ ਜਦੋਂ ਤੁਹਾਡੇ ਕੋਈ ਇੱਦਾਂ ਦੀ ਇੰਜਰੀ ਹੋਵੇ ਕਿੰਨਾ ਕੁ ਲੋਡ ਪ੍ਰੈਕਟਿਸ ਸੈਸ਼ਨ 'ਚ ਦੇਣਾ ਚਾਹੀਦਾ ਜੀ?
2: ਸਰ, ਜਦੋਂ ਕੋਈ ਛੋਟੀ ਇੰਜਰੀ ਜਾਂ ਇੰਜਰੀ ਆ ਜਾਂਦੀ ਹੈ ਕਿਸੇ ਤਰ੍ਹਾਂ ਦੀ ਵੀ, ਤਾਂ ਉਹਨੂੰ ਰਿਹੈਬ ਦੇ ਵਿੱਚ ਜਾ ਕੇ ਆਪਾਂ ਉਹਨੂੰ ਉਸਦਾ ਇੱਕ ਵਾਰੀ ਰਿਕਵਰ ਕਰ ਲੈਣਾ ਚਾਹੀਦਾ, ਕਿਉਂਕਿ ਜਿਹੜੀ ਰੈਸਲਿੰਗ ਆ ਗੇਮ, ਉਹ ਕੰਟੀਨਿਊਟੀ ਦੀ ਆ, ਉਹ ਬਹੁਤ ਲੰਮਾ ਸਮਾਂ ਭਾਲਦੀ ਹੈ, ਇਹਦੇ ਵਿੱਚ ਕੋਈ ਸ਼ਾਰਟਕੱਟ ਨਹੀਂ ਹੈਗਾ। ਆਪਾਂ ਨੇ ਕੀ ਆ, ਕਈ ਕਾਹਲੇ ਪੈ ਜਾਂਦੇ ਆ ਵੀ ਕਾਹਲੀ ਕਿੱਦਾਂ ਹੋ ਜਾਂਦੀ ਹੈ, ਵੀ ਇੱਕ ਸਾਲ ਸੱਟ ਲੱਗ ਗਈ, ਇੰਜਰੀ ਹੋ ਗਈ, ਸਾਲ ਦੇ ਵਿੱਚ ਉਹ ਰਿਕਵਰ ਨਾ ਹੋਇਆ, ਉਹਨੂੰ ਦੁਬਾਰਾ ਕੰਪੀਟੀਸ਼ਨ ਦਾ ਹੋ ਜਾਂਦਾ ਵੀ ਮੇਰਾ ਮਿਸ ਨਾ ਹੋ ਜਾਵੇ, ਉਹ ਫਿਰ ਉਸੇ ਇੰਜਰੀ ਨੂੰ ਵੱਡਾ ਕਰ ਲੈਂਦਾ ਉਹ ਕੰਪੀਟੀਸ਼ਨ ਖੇਡ ਕੇ। ਹਾਲਾਂਕਿ ਨਹੀਂ ਤਾਂ ਇਹਦਾ ਇਹ ਬਣਦਾ ਵੀ ਤੁਸੀਂ ਉਸ ਇੰਜਰੀ ਨੂੰ ਥੋੜ੍ਹਾ ਜਿਹਾ ਰਿਕਵਰ ਕਰਕੇ ਉਹਦਾ ਪੂਰਾ ਉਹਨੂੰ ਮਸਲ ਦੇ ਵਿੱਚ ਪਾਵਰ ਲਿਆ ਕੇ ਦੁਬਾਰਾ ਫਿਰ ਦੁਬਾਰਾ ਮੈਦਾਨ 'ਚ ਉੱਥੇ ਆਪਦੀ ਪਰਫੋਰਮੈਂਸ ਨੂੰ ਪੀਕ ਪਰਫੋਰਮੈਂਸ ਤੱਕ ਲਿਜਾ ਸਕਦੇ ਹਾਂ, ਤਾਂ ਆਪਾਂ ਉਹਨੂੰ ਕੰਟੀਨਿਊ ਕਰ ਸਕਦੇ ਹਾਂ
1: ਜੀ। ਔਰ ਸਾਗਰ, ਹੁਣ ਤੁਸੀਂ ਕੈਂਪ 'ਤੇ ਜਾਣਾ ਔਰ ਸ਼ੋਲਡਰ ਇੰਜਰੀ ਤੁਹਾਡੇ ਅਜੇ ਵੀ ਹੈ, ਸੋ ਤੁਸੀਂ ਆਪਣਾ ਕਿੱਦਾਂ ਦਾ ਮਾਨਸਿਕਤਾ ਆਪਣੀ ਬਣਾਈ ਹੈ ਕਿ ਇਸ ਇੰਜਰੀ ਦੇ ਨਾਲ ਤੁਸੀਂ ਕੈਂਪ 'ਚ ਅਭਿਆਸ ਵੀ ਕਰਨਾ ਅਤੇ ਉਸ ਤੋਂ ਬਾਅਦ ਫਿਰ ਮੁਕਾਬਲੇ ਵੀ ਹੋਣੇ ਨੇ?
0: ਹਾਂਜੀ, ਉਹੀ ਜਿੱਦਾਂ ਹੁਣ ਕੋਚ ਸਾਹਿਬ ਨੇ ਦੱਸਿਆ ਜੀ ਵੀ ਇੰਜਰੀ ਉਦੋਂ ਤੱਕ ਇਹ ਵੀ ਜਦੋਂ ਤੱਕ ਆਪਾਂ ਰੀਹੈਬ ਨਹੀਂ ਕਰਦੇ, ਰੀਹੈਬ ਕਰਾਂਗੇ ਤਾਂ ਇੰਜਰੀ ਠੀਕ ਵੀ ਹੋ ਜਾਂਦੀ ਹੈ। ਹੁਣ ਕੈਂਪ ਦੇ ਵਿੱਚ ਜਾ ਕੇ ਮੈਂ ਕੋਚ ਸਾਹਿਬ ਦੀ ਸਲਾਹ ਨਾਲ ਰੀਹੈਬ ਵੀ ਕਰੂੰਗਾ ਨਾਲ ਨਾਲ, ਅਤੇ ਜਿਹੜੀ ਮੈਨੂੰ ਜਿੱਦਾਂ ਸ਼ੋਲਡਰ ਦਾ ਨਹੀਂ ਕੁਛ ਵਰਕ ਹੋ ਰਿਹਾ ਤਾਂ ਮੈਂ ਲੈਗਸ ਦਾ ਵਰਕ ਕਰ ਲੂੰਗਾ, ਪੈਰਾਂ ਦਾ ਵਰਕ ਕਰ ਲੂੰਗਾ, ਤਾਂ ਵੀ ਅਭਿਆਸ ਵੀ ਕੰਟੀਨਿਊ ਰਹੂਗਾ, ਨਾਲੇ ਰੀਹੈਬ ਵੀ ਚੱਲਦਾ ਰਹੂਗਾ ਜੀ, ਅਤੇ ਮੇਰੀ ਇੰਜਰੀ ਵੀ ਠੀਕ ਰਹੂ।
1: ਸਾਗਰ, ਹੁਣ ਤੱਕ ਤੁਸੀਂ ਰਾਸ਼ਟਰੀ ਪੱਧਰ 'ਤੇ ਮੁਕਾਬਲੇ ਲੜੇ ਨੇ ਔਰ ਹਰ ਮੁਕਾਬਲੇ 'ਚੋਂ ਕੋਈ ਨਾ ਕੋਈ ਮੈਡਲ ਜਿੱਤਿਆ।
0: ਹਾਂਜੀ,
1: ਸੋ ਇਹ ਪਹਿਲੀ ਵਾਰ ਹੋਣਾ ਕਿ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਾਂ ਅਮੈਰੀਕਾ 'ਚ, ਸੰਸਾਰ ਪੱਧਰ ਦੇ ਪਹਿਲਵਾਨਾਂ ਦੇ ਨਾਲ ਲੜੋ, ਸੋ ਇਹਦਾ ਕੋਈ ਦਬਾਅ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਵਾਰ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਦੇ ਨਾਲ ਕੁਸ਼ਤੀ ਕਰਨੀ?
0: ਹਾਂਜੀ, ਵਰਲਡ ਚੈਂਪੀਅਨਸ਼ਿਪ ਦੇ ਮੈਂ ਪਹਿਲੀ ਵਾਰੀ ਹਿੱਸਾ ਲੈਣ ਜਾ ਰਿਹਾ ਜੀ। ਇਸ ਤੋਂ ਪਹਿਲਾਂ ਮੈਂ ਏਸ਼ੀਆ ਦੇ ਵਿੱਚ ਹਿੱਸਾ ਲੈ ਚੁੱਕਿਆ ਜੀ, ਅਤੇ ਉਹੀ ਹੈ ਜੀ, ਹੁਣ ਟ੍ਰੇਨਿੰਗ ਕੀਤੀ ਉਸ ਹਿਸਾਬ ਦੀ ਵੀ ਵਰਲਡ ਚੈਂਪੀਅਨ ਬਣਨਾ ਜੀ, ਤਾਂ ਥੋੜ੍ਹਾ ਜਿਹਾ ਕਨਫਿਊਜ਼ ਵੀ ਆਈ, ਥੋੜ੍ਹਾ ਮਨ ਦੇ ਵਿੱਚ ਡਰ ਵੀ ਹੈ ਵੀ ਉਹ ਚੀਜ਼ ਕਰਨ ਦੇ ਲਈ ਜਾਣਾ ਅਤੇ ਕਰਕੇ ਵੀ ਆਉਣੀ ਹੈ ਜੀ।
1: ਮਾਨਸਿਕ ਤੌਰ 'ਤੇ ਕਿੱਦਾਂ ਤੁਸੀਂ ਤਿਆਰ ਹੋ ਕੇ ਜਾ ਰਹੇ ਹੋ, ਮਤਲਬ ਕੀ ਸਮਝਦੇ ਹੋ ਉੱਥੇ ਕਿ ਜਿੱਦਾਂ ਦੇ ਮੁਕਾਬਲੇ ਹੋਣੇ ਆ ਉਹਦੇ ਮੁਤਾਬਿਕ ਤੁਹਾਡੀ ਜਿਹੜੀ ਟੈਕਨੀਕ ਹੈ, ਸਟਰੈਂਥ ਹੈ, ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਤਿਆਰੀ ਕਰ ਰਹੇ ਹੋ?
0: ਮੈਂ ਜੀ ਜਿੱਦਾਂ ਹੁਣ ਜਾਣਾ ਜੀ, ਮੇਰੀ ਸੋਚ ਇਹ, ਮੈਂ ਇੰਨੀ ਟ੍ਰੇਨਿੰਗ ਕਰ ਰੱਖੀ ਹੈ ਜੀ, ਅਤੇ ਮੈਂ ਵਰਲਡ ਚੈਂਪੀਅਨ ਬਣ ਨਹੀਂ ਜਾਣਾ ਜੀ ਉੱਥੇ, ਅਤੇ ਉਹੀ ਸੋਚ ਤਾਂ ਮੇਰੀ ਇਹੀ ਹੈ ਵੀ ਜਿਹੜਾ ਕੁਛ ਸਿੱਖਿਆ ਪਿੱਛੇ, ਹੈ ਨਾ ਜੀ, ਜੋ ਮੈਂ ਦੇਖਿਆ, ਫੇਸ ਦੇਖਿਆ ਵੀ ਮੈਂ ਕਿੱਥੋਂ ਉੱਠ ਕੇ ਆਇਆ, ਹੈ ਨਾ ਜੀ, ਅਤੇ ਮੈਂ ਕਿੰਨਾ ਸਟਰਗਲ ਕੀਤਾ, ਮੈਂ ਟ੍ਰੇਨਿੰਗ ਕੀਤੀ ਆ, ਮੇਰੇ ਪਿੱਛੇ ਸਪੋਰਟ ਆ, ਮੇਰੇ ਪਿੱਛੇ ਕਈ ਮੈਂ ਇਕੱਲਾ ਨਹੀਂ ਇੱਥੇ ਜਾ ਰਿਹਾ, ਮੇਰੇ ਪਿੱਛੇ ਬਹੁਤ ਲੋਕਾਂ ਦੇ ਹੱਥ ਜਾ ਰਹੇ
1: ਜੀ। ਮਨਪ੍ਰੀਤ ਸਿੰਘ ਜੀ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਵਰਲਡ ਚੈਂਪੀਅਨਸ਼ਿਪ ਵਿੱਚ, ਅੰਡਰ 23 ਵਰਲਡ ਚੈਂਪੀਅਨਸ਼ਿਪ ਵਿੱਚ ਕਿੱਦਾਂ ਦੀ ਚੁਣੌਤੀ ਸਾਗਰ ਨੂੰ ਆਉਣ ਵਾਲੀ ਹੈ ਔਰ ਕਿੱਦਾਂ ਦੇ ਉੱਥੇ ਮੁਕਾਬਲੇ ਹੋਣੇ ਆ, ਕਿਹੜੇ ਕਿਹੜੇ ਮੁਲਕ ਦੇ ਪਹਿਲਵਾਨ ਹੋਣਗੇ ਜਿਹੜੇ, ਜਿੱਥੇ ਗੜ੍ਹ ਹੈ ਪਹਿਲਵਾਨੀ ਦਾ ਔਰ ਜਿੱਥੇ ਸਟਰੈਂਥ ਹੈ ਜ਼ਿਆਦਾ?
2: ਸਰ, ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਹਰ ਇੱਕ ਕੰਟਰੀ ਜਿਵੇਂ ਹਿੱਸਾ ਲੈਂਦੀ ਹੈ, ਜਿਹੜੀ ਰੀਪ੍ਰਜੈਂਟ ਕਰਦੀ ਹੈ, ਜਿਵੇਂ ਇਰਾਨ ਦੇ ਹੋ ਗਏ ਜਾਂ ਪਾਕਿਸਤਾਨ, ਇਹ ਵੀ ਜਾਣੀ ਕਿ ਜਿਹੜੀਆਂ ਫੇਮਸ ਕੰਟਰੀਆਂ ਜਿਹੜੀਆਂ ਜਿਨ੍ਹਾਂ ਦੀ ਇਹ ਕਹਿ ਦਈਏ ਮਾਂ ਖੇਡ ਹੈ ਰੈਸਲਿੰਗ, ਔਰ ਉਹਨਾਂ ਦੇ ਨਾਲ ਇਹ ਪਹਿਲਾਂ ਵੀ ਸਾਗਰ ਸਿੰਘ ਦੀਆਂ ਬਾਊਟਾਂ ਹੋ ਚੁੱਕੀਆਂ, ਉਹਨਾਂ ਦੇ ਵਿੱਚ ਕੁਛ ਚਿਹਰੇ ਆ ਜਿਹੜੇ ਪਹਿਲਵਾਨ ਆ ਜਿਹੜੇ ਪਹਿਲਾਂ ਸੀਨੀਅਰ ਲੈਵਲ 'ਤੇ ਘੁਲ ਚੁੱਕੇ ਆ, ਜਾਂ ਉਹਨਾਂ ਨਾਲ ਦੁਬਾਰਾ ਇਹਨਾਂ ਦੀਆਂ ਬਾਊਟਾਂ ਆਉਣਗੀਆਂ, ਕੋਈ ਇੱਕ ਅੱਧੀ ਚੇਂਜ ਹੋਊਗੀ ਜਾਂ ਕਿਵੇਂ ਆ, ਅਤੇ ਬਾਕੀ ਕੋਈ ਗੱਲ ਨਹੀਂ, ਇਹ ਪਹਿਲਾਂ ਫਾਈਨਲ 'ਚ ਪਹੁੰਚਿਆ ਤਾਂ ਇਸ ਵਾਰ ਮੇਰੇ ਸਾਹਮਣੇ ਮੈਨੂੰ ਸਟਾਰ ਹੀ ਬੈਠਾ ਦੇਖ ਰਿਹਾ ਜੋ ਸਾਡੇ ਦੇਸ਼ ਲਈ ਦੁਬਾਰਾ ਮੈਡਲ ਲੈ ਕੇ ਆਊਗਾ।
1: ਜੀ ਜੀ, ਸਾਡੀਆਂ ਸ਼ੁਭ ਇੱਛਾਵਾਂ ਅਤੇ ਦੁਆਵਾਂ ਸਾਗਰ ਦੇ ਨਾਲ ਨੇ।
2: ਹਾਂਜੀ,
1: ਸੋ ਸਾਗਰ ਸਿੰਘ ਅਤੇ ਮਨਪ੍ਰੀਤ ਸਿੰਘ ਜੀ, ਤੁਸੀਂ ਖੇਡ ਸੰਸਾਰ ਪ੍ਰੋਗਰਾਮ 'ਚ ਸਾਡੇ ਸਟੂਡੀਓਜ਼ 'ਚ ਆਏ ਔਰ ਸਾਗਰ ਬਾਰੇ ਔਰ ਤੁਸੀਂ ਆਪਣੀ ਕੋਚਿੰਗ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਦੋਵਾਂ ਦਾ ਖੇਡ ਸੰਸਾਰ ਪ੍ਰੋਗਰਾਮ 'ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਸਰ।
3: ਤੁਸੀਂ ਅੰਤਰਰਾਸ਼ਟਰੀ ਪਹਿਲਵਾਨ ਸਾਗਰ ਸਿੰਘ ਤੇ ਉਹਨਾਂ ਦੇ ਕੋਚ ਮਨਪ੍ਰੀਤ ਸਿੰਘ ਨਾਲ ਕੀਤੀ ਇਹ ਗੱਲਬਾਤ ਸੁਣੀ, ਤੇ ਆਓ ਹੁਣ ਸੁਣੀਏ ਖੇਡ ਖਬਰਾਂ।
1: 10 ਸਤੰਬਰ 2026 ਨੂੰ ਇੰਡੀਅਨ ਐਥਲੈਟਿਕਸ ਫਾਈਨਲ ਸੀਰੀਜ਼ 2026 ਦਾ ਇੱਕ ਦਿਨਾ ਇਨਵੀਟੇਸ਼ਨਲ ਟੂਰਨਾਮੈਂਟ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਖੇਡਿਆ ਗਿਆ। ਇਹ ਏਸ਼ੀਅਨ ਖੇਡਾਂ ਵਿੱਚ ਜਾਣ ਵਾਲੇ ਭਾਰਤੀ ਅਥਲੀਟਾਂ ਲਈ ਆਖਰੀ ਪ੍ਰਤੀਯੋਗੀ ਟੈਸਟ ਸੀ। ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਚੀਨ ਵਿੱਚ ਖੇਡਿਆ ਜਾ ਰਿਹਾ। ਇਸ ਟੂਰਨਾਮੈਂਟ ਵਿੱਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ 10 ਸਤੰਬਰ ਨੂੰ ਕੁਆਟਰ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਭਾਰਤ ਦਾ ਸੈਮੀਫਾਈਨਲ ਮੁਕਾਬਲਾ 12 ਸਤੰਬਰ ਨੂੰ ਦੱਖਣ ਕੋਰੀਆ ਦੇ ਖਿਲਾਫ ਖੇਡਿਆ ਜਾਵੇਗਾ।

0: ਏਸ਼ੀਅਨ ਖੇਡਾਂ ਲਈ ਭਾਰਤੀ ਦਲ 10 ਸਤੰਬਰ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ 503 ਮੈਂਬਰੀ ਭਾਰਤੀ ਅਥਲੀਟਾਂ ਦੇ ਦਲ ਲਈ ਇੱਕ ਵਿਸ਼ੇਸ਼ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਭਾਰਤੀ ਅਥਲੀਟਸ ਨੂੰ ਵਧੀਆ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕ੍ਰਿਕਟ ਦੇ ਮਹਿਲਾ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਦੀਆਂ ਧੀਆਂ ਨੇ ਬਾਂਗਲਾਦੇਸ਼ ਨੂੰ 40 ਦੌੜਾਂ ਦੇ ਨਾਲ ਹਰਾ ਕੇ ਫਾਈਨਲ ਵਿੱਚ ਇਹ ਥਾਂ ਪੱਕੀ ਕੀਤੀ। ਸੈਮੀਫਾਈਨਲ ਮੁਕਾਬਲੇ 'ਚ ਸ਼ੇਫਾਲੀ ਵਰਮਾ ਨੇ ਸ਼ਾਨਦਾਰ 64 ਦੌੜਾਂ ਬਣਾਈਆਂ, ਜਿਸ ਕਰਕੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ। ਭਾਰਤ ਦੇ ਬੈਡਮਿੰਟਨ ਖਿਡਾਰੀਆਂ, ਖਾਸ ਕਰਕੇ ਪੰਜਾਬ ਦੇ ਸ਼ਟਲਰਸ ਨੇ ਹਾਲ ਹੀ ਦਿਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ ਅੰਤਰਰਾਸ਼ਟਰੀ ਪੱਧਰ ਤੇ ਇਤਿਹਾਸ ਰਚ ਦਿੱਤਾ ਜਦੋਂ ਉਸਨੇ ਤਾਈਪੇ ਓਪਨ ਸੁਪਰ 300 ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ। ਉਹ ਸਾਲ 2008 ਵਿੱਚ ਸਾਇਨਾ ਨੇਹਵਾਲ ਦੀ ਜਿੱਤ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਉਹ ਚੈਂਪੀਅਨ ਵੀ ਬਣ ਗਈ ਹੈ। ਵਰਲਡ ਆਰਚਰੀ ਪੈਰਾ ਸੀਰੀਜ਼ 2026 ਸਟੇਜ 3 5 ਸਤੰਬਰ ਤੋਂ 9 ਸਤੰਬਰ ਦੇ ਦਰਮਿਆਨ ਅਹਿਮਦਾਬਾਦ, ਗੁਜਰਾਤ ਦੇ ਸਾਬਰਮਤੀ ਰਿਵਰ ਫਰੰਟ ਵਿਖੇ ਆਯੋਜਿਤ ਕੀਤੀ ਗਈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਪੈਰਾ ਤੀਰ ਅੰਦਾਜ਼ਾਂ ਦੇ ਕਿਸੇ ਵਿਸ਼ਵ ਰੈਂਕਿੰਗ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ। ਇਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਕੀਤਾ ਸੀ। 19 ਦੇਸ਼ਾਂ ਦੇ ਲਗਭਗ 105 ਤੋਂ ਵੱਧ ਪੈਰਾ ਤੀਰ ਅੰਦਾਜ਼ਾਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ। ਭਾਰਤ ਵੱਲੋਂ 29 ਮੈਂਬਰੀ ਮਜ਼ਬੂਤ ਟੀਮ ਮੈਦਾਨ ਵਿੱਚ ਉਤਾਰੀ ਗਈ ਸੀ। ਟੂਰਨਾਮੈਂਟ ਜਾਪਾਨ ਵਿੱਚ ਹੋਣ ਵਾਲੀਆਂ ਆਈਚੀ ਨਾਗੋਇਆ 2026 ਏਸ਼ੀਅਨ ਪੈਰਾ ਖੇਡਾਂ ਤੋਂ ਠੀਕ ਪਹਿਲਾਂ ਹੋਇਆ ਹੈ। ਸ਼ੀਤਲਾ ਦੇਵੀ ਨੇ ਕਜ਼ਾਕਿਸਤਾਨ ਦੀ ਖਿਡਾਰਨ ਨੂੰ ਟਾਈ ਬ੍ਰੇਕਰ ਸ਼ੂਟ ਆਫ ਵਿੱਚ 10-9 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਤੋਮਨ ਕੁਮਾਰ ਤੇ ਸ਼ਿਆਮ ਸੁੰਦਰ ਨੇ ਮੈਨਜ਼ ਕੰਪਾਊਂਡ ਡਬਲ ਵਿੱਚ ਮੈਡਲ ਜਿੱਤਿਆ। ਪੈਰਿਸ ਪੈਰਾ ਓਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਿਆ। ਰਿਜ਼ਰਵਡ ਮਿਕਸ ਟੀਮ ਭਾਵਨਾ ਤੇ ਹਰਵਿੰਦਰ ਸਿੰਘ ਨੇ ਵੀ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੇ ਵੱਖ ਵੱਖ ਸ਼੍ਰੇਣੀਆਂ ਜਿਵੇਂ ਕਿ ਰਿਕਰਵ, ਕੰਪਾਊਂਡ, W1 ਤੇ ਨੇਤਰਹੀਨ ਯਾਨੀ ਵਿਜੁਅਲੀ ਇੰਪੇਅਰਡ ਵਰਗ ਵਿੱਚ 3 ਸਿਲਵਰ ਮੈਡਲ ਤੇ 8 ਬ੍ਰੌਂਜ਼ ਮੈਡਲ ਆਪਣੇ ਨਾਮ ਕੀਤੇ। ਖੇਡ ਖਬਰਾਂ ਖਤਮ ਹੋਈਆਂ।
1: ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਹੁਣ ਖਤਮ ਹੋਇਆ। ਵਾਚਿਕਾ ਪੂਜਾ, ਪੇਸ਼ਕਸ਼ ਵਿਰਿੰਦਰ ਸਿੰਘ।
0: ਖੇਡ ਸੰਸਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਪਾਵਨ ਫਰਮਾਨ ਬਾਣੀ ਕੇ ਬੋਹਿਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਿਤ ਨੇ, ਜੋ ਧੁਰ ਕੀ ਬਾਣੀ ਨੂੰ ਗੁਰੂ ਬਿਆਨ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਦੇ ਸੰਕਲਪ ਨੂੰ ਹੀ ਵਿਸਥਾਰਿਤ ਕੀਤਾ। ਬਾਬਾ ਨਾਨਕ ਦੇਵ ਜੀ ਨੇ ਵੀ ਸਿੱਧਾਂ ਵੱਲੋਂ ਕੀਤੇ ਗਏ ਪ੍ਰਸ਼ਨ ਦੇ ਉੱਤਰ ਵਿੱਚ ਫਰਮਾਇਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਬਾਣੀ ਧੁਰ ਕੀ ਬਾਣੀ ਹੈ, ਬਸ ਮੁਖਾਰਬਿੰਦ ਗੁਰੂ ਸਾਹਿਬਾਨ, ਭਗਤਾਂ, ਮਹਾਂਪੁਰਸ਼ਾਂ, ਅਰਸ਼ੀ ਪੱਟਾਂ ਅਤੇ ਗੁਰਸਿੱਖਾਂ ਦਾ ਹੈ। ਦੋਹਿਤਾ ਬਾਣੀ ਕਾ ਬੋਹਿਥਾ ਵਰ ਪ੍ਰਾਪਤ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਤ ਇਹ ਬਚਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਹਿਜੇ ਹੀ ਕੀਤੇ ਸਨ। ਉਸੇ ਅਨੁਸਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ ਵੀ ਅਤੇ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸੰਗ੍ਰਹਿਤ ਅਤੇ ਸੰਕਲਿਤ ਵੀ ਕੀਤਾ। ਬਾਣੀ ਦੀ ਸੰਪਾਦਨਾ ਕਰਕੇ ਇਸ ਨੂੰ ਪੋਥੀ ਦਾ ਰੂਪ ਪ੍ਰਦਾਨ ਕਰ ਦਿੱਤਾ। ਆਪ ਜੀ ਨੇ ਧੁਰ ਕੀ ਬਾਣੀ ਦਾ ਭੰਡਾਰ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਰਾਗ ਸੋਰਠ ਵਿੱਚ ਆਪ ਜੀ ਫਰਮਾਉਂਦੇ ਨੇ ਕਿ ਇਹ ਜਿਹੜੀ ਬਾਣੀ ਹੈ, ਇਹ ਧੁਰ ਦਰਗਾਹੋਂ ਆਈ ਇਲਾਹੀ ਬਾਣੀ ਹੈ। ਇਹ ਬਾਣੀ ਸਮਸਤ ਚਿੰਤਾਵਾਂ ਨੂੰ ਮਨਫੀ ਕਰ ਦਿੰਦੀ ਹੈ। ਦਿਆਲੂ ਅਕਾਲ ਪੁਰਖ ਨੇ ਮਿਹਰਬਾਨ ਹੋ ਕੇ ਇਸ ਬਾਣੀ ਨੂੰ ਬਖਸ਼ਿਆ ਹੈ। ਬਾਣੀ ਇਹੀ ਸੱਚ ਬਿਆਨ ਕਰਦੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਸਰਵਣ ਕਰਦਿਆਂ ਭਾਈ ਨਿਰਮਲ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਮਨੁੱਖਤਾ ਦੀ ਇਹ ਸਭ ਤੋਂ ਵੱਡੀ ਮਿਸਾਲ ਹੈ ਜੋ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕਰ ਵਿਖਾਈ ਹੈ। ਇਹ ਬਾਣੀ ਸਭ ਤੋਂ ਉੱਤਮ ਹੈ। ਬਾਣੀ ਹੀ ਸਾਡਾ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਦਾ ਉਹ ਅੰਮ੍ਰਿਤਮਈ ਭੋਜਨ ਬਖਸ਼ਿਸ਼ ਕੀਤਾ ਜਿਸ ਤੋਂ ਸਮੁੱਚੀ ਮਾਨਵਤਾ ਸਦੀਵੀ ਆਤਮਿਕ ਤ੍ਰਿਪਤੀ ਹਾਸਲ ਕਰ ਸਕਦੀ ਹੈ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਿਆਂ ਫੁਰਮਾਇਆ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਬਦਫੈਲੀਆਂ ਨੂੰ ਜੜੋਂ ਮਿਟਾ ਕੇ ਇੱਕ ਸਾਫ਼ ਸੁਥਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦੀ ਹੈ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ ਦੀ ਰਚਨਾ ਕਰਕੇ ਗੁਰੂ ਨਾਨਕ ਸਾਹਿਬ ਖੁੱਲ੍ਹ ਕੇ ਔਰਤ ਜਾਤੀ ਦੇ ਹੱਕ ਵਿੱਚ ਨਾਰਾ ਮਾਰਿਆ। ਇਸ ਤਰ੍ਹਾਂ ਗੁਰਬਾਣੀ ਦਾ ਸੰਦੇਸ਼ ਹੱਕ, ਸੱਚ, ਏਕਤਾ ਅਤੇ ਸਮਾਨਤਾ ਦੀ ਗਵਾਹੀ ਭਰਦਾ ਹੈ। ਕਬੀਰ ਸਾਹਿਬ ਦੇ ਅਗੰਮੀ ਬੋਲ ਹਨ, ਅਵਲ ਅੱਲਹਿ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਇੱਕਜੁੱਟ ਰਹਿਣ ਦਾ ਸੰਦੇਸ਼ ਦਿੰਦੀ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸਵੈ ਵਿਸ਼ਵਾਸ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਚ ਦੱਸੀ ਗਈ ਹੈ। ਆਪਸੀ ਭਿੰਨ ਭੇਦਾਂ ਅਤੇ ਜਾਤਾਂ ਪਾਤਾਂ ਦੇ ਵਿਤਕਰਿਆਂ ਤੋਂ ਉੱਪਰ ਉੱਠਣ ਦਾ ਵਾਰ ਵਾਰ ਸੰਦੇਸ਼ ਦਿੱਤਾ ਗਿਆ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਹ ਬਾਣੀ ਨਿਰੰਕਾਰ ਦੇ ਬੋਲ ਹਨ ਜੋ ਉਸ ਦੀ ਕਿਰਪਾ ਦ੍ਰਿਸ਼ਟੀ ਸਦਕਾ ਬਾਣੀ ਰਚਨਹਾਰਿਆਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ। ਇਹ ਦਰਗਾਹੀ ਬਾਣੀ ਹੈ, ਧੁਰਖੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਹਉ ਆਪ ਹਉ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰੀ ਬਾਣੀ ਕਿਸੇ ਇੱਕ ਖਾਸ ਫਿਰਕੇ, ਜਾਤੀ ਅਤੇ ਧਰਮ ਨਾਲ ਸੰਬੰਧਿਤ ਨਹੀਂ, ਸਗੋਂ ਇਸ ਵਿੱਚ ਬੁੱਧ ਮਤ, ਇਸਲਾਮ, ਵੈਦਿਕ, ਯੋਗ ਮਤ ਅਤੇ ਵੇਦਾਂਤ ਆਦਿ ਦਾ ਭਰਪੂਰ ਜ਼ਿਕਰ ਆਉਂਦਾ ਹੈ। ਕਾਵਿ ਸ਼ੈਲੀ ਵਿੱਚ ਲਿਖੇ ਗਏ ਇਹ ਅਗੰਮੀ ਬੋਲ ਵਿਦਵਾਨ, ਪੰਡਿਤ ਅਤੇ ਗਿਆਨੀ ਲੋਕਾਂ ਲਈ ਹੀ ਨਹੀਂ, ਸਗੋਂ ਇਹ ਰਚਨਾ ਜਨ ਸਧਾਰਨ ਲੋਕਾਂ ਲਈ, ਉਹਨਾਂ ਨੂੰ ਉੱਚੀ ਤੇ ਸੁੱਚੀ ਜੀਵਨ ਜਾਚ ਦੱਸਣ ਵਾਸਤੇ ਕੀਤੀ ਗਈ ਹੈ। ਇਸ ਗ੍ਰੰਥ ਦਾ ਵਿਸ਼ਾ ਗੰਭੀਰ ਅਧਿਆਤਮਕ ਹੁੰਦਿਆਂ ਹੋਇਆਂ ਵੀ ਬਹੁਤ ਆਸਾਨੀ ਨਾਲ ਆਮ ਲੋਕਾਂ ਦੀ ਸਮਝ ਵਿੱਚ ਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੂਰਤੀ ਪੂਜਾ, ਕਰਮ ਕਾਂਡਾਂ ਅਤੇ ਅੰਧ ਵਿਸ਼ਵਾਸ ਦਾ ਖੰਡਨ ਕੀਤਾ ਗਿਆ ਹੈ। ਜੀਵਨ ਵਿੱਚ ਸੱਚੇ, ਸੁੱਚੇ ਅਤੇ ਸਦਾਚਾਰੀ ਜੀਵਨ ਨੂੰ ਸੱਚ ਤੋਂ ਵੀ ਉੱਪਰ ਦੱਸਿਆ ਗਿਆ ਹੈ। ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ। ਸੱਚ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ ਸੱਚ ਨਾ ਕਦੇ ਪੁਰਾਣਾ ਹੁੰਦਾ ਹੈ ਅਤੇ ਨਾ ਹੀ ਕਦੇ ਮੈਲਾ। ਸੱਚ ਪੁਰਾਣਾ ਨਾ ਥੀਐ, ਨਾਮ ਨਾ ਮੈਲਾ ਹੋਏ। ਸੱਚ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਸਾਡੀ ਬੋਲ ਬਾਣੀ ਵੀ ਸ਼ੁੱਧ ਅਤੇ ਮਿੱਠੀ ਹੋਣੀ ਚਾਹੀਦੀ ਹੈ। ਗੁਰਵਾਕ ਹੈ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਫਿੱਕੇ ਬੋਲ ਜ਼ਿੰਦਗੀ ਨੂੰ ਨੀਰਸ ਅਤੇ ਬੋਝਲ ਬਣਾ ਦਿੰਦੇ ਹਨ। ਸਾਨੂੰ ਕਿਸੇ ਨਾਲ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਹਰ ਮਨੁੱਖ ਵਿੱਚ ਉਹ ਪਰਿਪੂਰਨ ਪਰਮਾਤਮਾ ਆਪਣਾ ਵਾਸਾ ਕਰ ਰਿਹਾ ਹੈ। ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਠਾਹੇ, ਮਾਣਕ ਸਭ ਅਮੁੱਲਵੇ। ਸਾਰੇ ਹੀ ਮਨੁੱਖ ਉਸ ਪਰਮੇਸ਼ਰ ਦੀ ਅਮੁੱਲ ਰਚਨਾ ਹਨ। ਗੁਰੂ ਗ੍ਰੰਥ ਸਾਹਿਬ ਸੰਸਾਰ ਦਾ ਇੱਕ ਵਾਹਦ ਧਾਰਮਿਕ ਗ੍ਰੰਥ ਹੈ ਜਿਸ ਵਿੱਚ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਬਰਾਬਰ ਦਰਜਾ ਦਿੱਤਾ ਹੈ। ਅਜੋਕੇ ਪ੍ਰਸੰਗ ਵਿੱਚ ਜਿੱਥੇ ਅਜੇ ਵੀ ਲੋਕ ਜਾਤ, ਰੰਗ, ਧਰਮ, ਨਸਲ ਅਤੇ ਵਿਤਕਰਿਆਂ ਦੇ ਜਾਲ ਵਿੱਚ ਫਸੇ ਹੋਏ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਲਈ ਪ੍ਰਕਾਸ਼ ਸਤੰਭ ਨੇ, ਪ੍ਰੇਰਣਾ ਦਾ ਸਰੋਤ ਨੇ, ਜਿਨ੍ਹਾਂ ਦੀ ਰੋਸ਼ਨੀ ਵਿੱਚ ਅਸੀਂ ਲੋਕ ਤੇ ਪਰਲੋਕ ਨੂੰ ਸੁਹੇਲਾ ਕਰ ਸਕਦੇ ਹਾਂ।
1: ਪੋਥੀ ਪਰਮੇਸ਼ਰ ਕਾ ਥਾਨ।

ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਇੰਦਰਜੀਤ ਸਿੰਘ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਪਾਵਨ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਬ੍ਰਹਮ ਗਿਆਨ ਮੌਜੂਦ ਹੈ। ਬਸ ਅਕਾਲ ਪੁਰਖ ਦੀ ਕਿਰਪਾ ਸਦਕਾ ਸਾਧ ਪੁਰਸ਼ ਉਸ ਅਕਾਲ ਪੁਰਖ ਪ੍ਰਭੂ ਦੇ ਗੁਣ ਗਾਇਨ ਕਰਦੇ ਨੇ। ਪੋਥੀ ਪਰਮੇਸਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਦੇਸ਼ ਭਗਤੀ ਦਾ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:20 ਹੋ ਰਹੇ ਨੇ, ਆਹ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: जीवन के प्रारंभिक वर्षों में ही तय होता है कि बच्चों का कितना मानसिक विकास होगा और वो जीवन में कितना आगे बढ़ेंगे। हमारी आंगनबाड़ियों में बच्चों का प्रारंभिक विकास, सही पोषण, भरपूर प्यार, गर्म ताज़ा भोजन और खेल खेल में सीखने के माध्यम से हो रहा है। साथ ही प्रधानमंत्री मातृ वंदना योजना के तहत पात्र धन राशि सीधे माताओं के बैंक अकाउंट में जमा कर सुरक्षित मातृत्व को सुनिश्चित किया जा रहा है। हमारी आंगनवाड़ी हमारी जिम्मेदारी के संकल्प के साथ 9 सितंबर 2026 से 8 अक्टूबर 2026 तक मनाया जा रहा है 9वां राष्ट्रीय पोषण माह।
2: देश के हर गरीब हर व्यक्ति तक पोषण पहुंचाना भी सरकार की प्राथमिकता है।
1: आज ही अपनी नजदीकी आंगनवाड़ी से जुड़िए, क्योंकि हमारी आंगनवाड़ी है हमारी जिम्मेदारी।
3: नमस्कार, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਤੇ ਨਵੀਨਤਾ ਵਿੱਚ ਤਬਦੀਲੀ

0: ਰੋਕਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਤੋਂ ਪੰਜਾਬ ਵਿੱਚ ਅਪਰਾਧਿਕ ਕਾਰਵਾਈਆਂ ਚਲਾ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ ਬ੍ਰਿਕਸ ਸਿਖਰ ਸੰਮੇਲਨ ਜਾਰੀ ਹੈ। ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਨੇ ਪਿਛਲੇ 20 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਅਧਾਰਿਤ ਹੈ ਜੋ ਮਨੁੱਖਤਾ ਨੂੰ ਪਹਿਲ ਦਿੰਦੀ ਹੈ। ਉਹਨਾਂ ਨੇ ਬ੍ਰਿਕਸ ਸਹਿਯੋਗ ਨੂੰ ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਜੋੜਨ 'ਤੇ ਵਿਸ਼ੇਸ਼ ਜ਼ੋਰ ਦਿੱਤਾ।
1: ਭਾਰਤ ਦੀ ਬ੍ਰਿਕਸ ਅਧਿਕਤਾ ਪੀਪਲ ਸੈਂਟ੍ਰਿਕ ਔਰ ਹਿਊਮੈਨਿਟੀ ਫਸਟ ਅਪਰੋਚ ਪਰ ਆਧਾਰਿਤ ਹੈ। ਰਿਜੀਲੀਅੰਸ, ਇਨੋਵੇਸ਼ਨ, ਕੋਆਪਰੇਸ਼ਨ ਔਰ ਸਸਟੇਨੇਬਿਲਿਟੀ ਹਮਾਰੀ ਪ੍ਰਾਥਮਿਕਤਾਏ ਰਹੀ ਹੈ। ਇਨ ਪ੍ਰਾਥਮਿਕਤਾਓਂ ਕੇ ਸਾਥ ਹਮਨੇ ਬ੍ਰਿਕਸ ਸਹਿਯੋਗ ਕੋ ਸਾਮਾਨਯ ਜਨ ਸੇ ਜੋੜਨੇ ਕਾ ਵਿਸ਼ੇਸ਼ ਬਲ ਦਿਆ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਨੇ ਵਧੇਰੇ ਪ੍ਰਤੀਨਿਧਤਾ ਵਾਲੀ ਅਤੇ ਸਮਾਵੇਸ਼ੀ ਵਿਸ਼ਵ ਸ਼ਾਸਨ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਅਤੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ ਖੋਜ ਅਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਹ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਕਿ ਇਹ ਤਕਨੋਲੋਜੀ ਮਨੁੱਖ ਕੇਂਦਰਿਤ, ਨੈਤਿਕ, ਸਮਾਵੇਸ਼ੀ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਬਣੀ ਰਹੇ। ਪੰਜਾਬ ਲੋਕ ਭਵਨ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਚ ਸਿੱਖਿਆ ਵਿਸ਼ੇ 'ਤੇ ਉਪ ਕੁਲਪਤੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਲੋਕਾਂ ਦੇ ਸਿੱਖਣ, ਕੰਮ ਕਰਨ, ਖੋਜ ਕਰਨ ਅਤੇ ਫੈਸਲੇ ਲੈਣ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੱਕ ਅਜਿਹੀ ਪਰਿਵਰਤਨਕਾਰੀ ਸ਼ਕਤੀ ਵਜੋਂ ਦਰਸਾਇਆ ਜੋ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਆਰਥਿਕਤਾ ਅਤੇ ਸਮਾਜ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ। ਰਾਜਪਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਿਰਫ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਜੋਂ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਦਵਾਈ, ਖੇਤੀਬਾੜੀ, ਕਾਨੂੰਨ, ਵਿੱਤ, ਭਾਸ਼ਾਵਾਂ, ਸਮਾਜਿਕ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਵੀ AI ਸਿੱਖਿਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾਵਾਂ ਨੂੰ ਖੇਤੀਬਾੜੀ, ਸਿਹਤ ਸੰਭਾਲ, ਪਾਣੀ ਦੀ ਸੰਭਾਲ, ਸ਼ਾਸਨ ਅਤੇ ਵਾਤਾਵਰਣ ਚੁਣੌਤੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਹੱਲ ਵਿਕਸਿਤ ਕਰਨ ਦਾ ਸੱਦਾ ਦਿੱਤਾ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਭਰ ਵਿੱਚ ਲੋਕ ਅਦਾਲਤਾਂ ਲਾਈਆਂ ਗਈਆਂ। ਇਹਨਾਂ ਲੋਕ ਅਦਾਲਤਾਂ ਦੌਰਾਨ ਰਾਜ਼ੀਨਾਮਾ, ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ ਕੇਸ, ਬੈਂਕ ਰਿਕਵਰੀ, ਵਿਵਹਾਰਿਕ ਝਗੜੇ, ਸਰਕਾਰੀ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਵਿਚਾਰੇ ਅਤੇ ਨਿਪਟਾਏ ਗਏ। ਅਜਿਹੇ ਕੇਸ ਜੋ ਅਜੇ ਕਿਸੇ ਵੀ ਅਦਾਲਤ ਵਿੱਚ ਦਾਇਰ ਨਹੀਂ ਕੀਤੇ ਗਏ ਅਤੇ ਉਪਰੋਕਤ ਸ਼੍ਰੇਣੀਆਂ ਅਧੀਨ ਆਉਂਦੇ ਨੇ ਉਹ ਵੀ ਲੋਕ ਅਦਾਲਤ ਵਿੱਚ ਨਿਪਟਾਰੇ ਲਈ ਲਿਆਂਦੇ ਗਏ। ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ ਇਹ ਅਦਾਲਤਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਵਿੱਚ ਲਾਈਆਂ ਗਈਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧ ਕਰ ਰਹੇ ਨੇ। ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਜਿਹੇ 21 ਹੋਰ ਵਿਅਕਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਤਜਵੀਜ਼ਾਂ ਭੇਜੀਆਂ ਨੇ ਜੋ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਨੇ। ਇਸ ਦੌਰਾਨ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਵਿਦੇਸ਼ਾਂ 'ਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਮੋਲਦੋਵਾ ਗਣਰਾਜ ਤੋਂ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨਾਮਕ ਫਰਾਰ ਅਪਰਾਧੀ ਨੂੰ ਦੇਸ਼ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਇੱਕ ਬਦਨਾਮ ਗੈਂਗ ਦਾ ਅਹਿਮ ਮੈਂਬਰ ਅਤੇ ਕਤਲ ਦੀ ਕੋਸ਼ਿਸ਼, ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA, ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਅਪਰਾਧੀ ਨੂੰ ਹਵਾਲਗੀ ਰਾਹੀਂ ਵਾਪਸ ਲਿਆਉਣ ਦਾ ਪਹਿਲਾ ਮਾਮਲਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਵਿੱਚ ਪੁਰਾਤਨ ਪਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੱਕ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਮੌਕੇ ਪੂਰਾ ਮਾਹੌਲ

0: ਗੁਰਬਾਣੀ ਕੀਰਤਨ ਅਤੇ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਗੂੰਜ ਉੱਠਿਆ। ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ। ਗੁਰਬਾਣੀ ਕੀਰਤਨ, ਅਰਦਾਸ ਅਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਪੂਰੀ ਗੁਰਮਰਿਆਦਾ ਅਨੁਸਾਰ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਵਧਾਈ ਦਿੰਦਿਆਂ ਕਿਹਾ,
1: ਅੱਜ ਪਵਿੱਤਰ ਦਿਹਾੜਾ ਹੈ, ਗੁਰਪੁਰਬ ਹੈ, ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਹਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਖੁਸ਼ੀਆਂ ਖੇੜੇ। ਅੱਜ ਜਿੱਥੇ ਮੈਂ ਵਧਾਈ ਦਿੰਦਾ ਉੱਥੇ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ, ਜਿੱਥੇ ਤੁਸੀਂ ਮੋਬਾਈਲ ਫੜਾਉਣੇ ਉੱਥੇ ਨਾਲ ਗੁੱਟ ਕੇ ਪੋਥੀਆਂ ਤੇ ਨਾਲ ਸ੍ਰੀ ਗੁਰਬਾਣੀ ਦੀ ਸੰਥਿਆ ਕਰਵਾਈਏ ਤਾਂ ਕਿ ਬੱਚੇ ਮਾੜੀ ਸੰਗਤ ਤੋਂ, ਨਸ਼ਿਆਂ ਤੋਂ ਬਚੇ ਰਹਿਣ।
0: ਉੱਧਰ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਵਿੱਚ ਸਾਰਾਗੜ੍ਹੀ ਦਿਵਸ ਮੌਕੇ ਅੱਜ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰਾਖੀ ਕਰਦਿਆਂ 10,000 ਅਫਗਾਨ ਕਬਾਲੀਆਂ ਨਾਲ ਲੜਦਿਆਂ ਆਪਣੀ ਸਰਬਉੱਚ ਕੁਰਬਾਨੀ ਦਿੱਤੀ ਸੀ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
2: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਚੀਨ ਦੇ ਮੋਕੀ ਵਿਖੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸੁਪਰੀਆ ਨੇ ਹੈਟ੍ਰਿਕ ਲਾਈ, ਜਦੋਂ ਕਿ ਮਧੂ ਅਤੇ ਸੁਖਵੀਰ ਕੌਰ ਨੇ 1-1 ਗੋਲ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਲ ਨੇ। ਅੱਜ ਜਲੰਧਰ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਆਧਾਰਿਤ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜੋ ਵਿਦੇਸ਼ਾਂ ਤੋਂ ਪੰਜਾਬ ਵਿੱਚ ਅਪਰਾਧਕ ਕਾਰਵਾਈਆਂ ਚਲਾ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਸ਼ਾਮ ਦੇ 6:30 ਵੱਜ ਚੁੱਕੇ ਨੇ, ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਹਾਂ ਜੀ ਤੇਜਾ ਸਿੰਘ ਜੀ, ਲੰਘ ਆਈਏ।
1: ਵਾਹ ਜੀ ਵਾਹ, ਵਾਹ ਜੀ ਵਾਹ, ਆ ਜਾਓ ਆ ਜਾਓ ਆ ਜਾਓ, ਸ਼ਿੰਗਾਰਾ ਸਿੰਘ ਜੀ ਆ ਜਾਓ।
0: ਆ ਗਏ ਜੀ, ਆ ਗਏ ਜੀ, ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ, ਸ਼ਿੰਗਾਰਾ ਸਿੰਘ ਜੀ ਜੈ ਹਿੰਦ। ਹੋਰ ਸੁਣਾਓ, ਕੀ ਹਾਲੇ ਚਾਲੇ ਆ?
0: ਹਾਲੇ ਚਾਲੇ ਠੀਕ ਨੇ ਜੀ, ਵੱਲ ਨੇ ਤਕੜੇ ਨੇ,
1: ਚਾਹੀਦੇ ਵੀ ਇੱਦਾਂ ਹੀ ਆ। ਜਿਹੜੇ ਵੱਲ ਹੋਣਾ ਨਾ, ਇਹ ਬਹੁਤ ਵੱਡੀ ਨਿਆਮਤ ਆ।
0: ਸਹੀ ਗੱਲ ਆ,
1: ਹੈ ਵੱਲ ਰਹਿਣਾ ਚਾਹੀਦਾ, ਚਾਹੇ ਅਸੀਂ ਸਰੀਰਕ ਤੌਰ 'ਤੇ ਹੋਈਏ ਚਾਹੇ ਮਾਨਸਿਕ ਤੌਰ 'ਤੇ।
0: ਹਾਂ ਸਹੀ ਗੱਲ।
1: ਜਦੋਂ ਸਾਡਾ ਕਹਿੰਦੇ ਹੁੰਦੇ ਆ ਨਾ, ਆਪਣਾ ਮਨ ਚੰਗਾ ਅਤੇ ਕਠੌਤੀ ਮੇਂ ਗੰਗਾ।
0: ਹਾਂ ਸਹੀ ਗੱਲ ਆ।
1: ਜਦੋਂ ਮਾਨਸਿਕ ਤੌਰ 'ਤੇ ਬੰਦਾ ਪਰੇਸ਼ਾਨ ਹੋ ਜਾਂਦਾ ਨਾ, ਫਿਰ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਗਲਤ ਕਰ ਬੈਠਦਾ।
0: ਦੇਖੋ ਦਿਮਾਗ ਕੰਮ ਨਹੀਂ ਕਰਦਾ ਉਸ ਵੇਲੇ, ਫੈਸਲੇ ਆਪਣੇ ਆਪ ਗਲਤ ਹੋਣੇ ਆ। ਸੋ ਉਸ ਵੇਲੇ ਕੋਈ ਨਾ ਕੋਈ ਸਾਥੀ ਚਾਹੀਦਾ ਹੁੰਦਾ ਜਿਹੜਾ ਸਾਨੂੰ ਚੰਗੇ ਰਾਹ ਪਾਵੇ। ਇੱਕ ਬਹੁਤ ਵੱਡੀ ਨਿਆਮਤ ਹੈ ਜੇ ਕੋਈ ਤੁਹਾਡਾ ਚੰਗਾ ਸਾਥੀ ਤੁਹਾਡੇ ਨਾਲ ਆ, ਅਤੇ ਦੇਖੋ ਉਹਨੇ ਬਚਾਉਣਾ ਹੁੰਦਾ, ਉਹਨੇ ਉਹਨੂੰ ਸਹੀ ਰਾਹ ਪਾਉਣਾ ਹੁੰਦਾ। ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਸਾਨੂੰ ਪਰੇਸ਼ਾਨੀਆਂ ਵੀ ਆਉਂਦੀਆਂ ਆ, ਔਕੜਾਂ ਬਹੁਤ ਬਹੁਤ ਆਉਂਦੀਆਂ ਆ, ਪਰ ਇਹਦੇ ਨਾਲ ਨਾਲ ਸਾਡਾ ਉਹਦਾ ਹੱਲ ਵੀ ਹੈਗਾ ਆ।
1: ਹੱਲ ਦੇਖੋ, ਹੱਲ ਤਾਂ ਹੈਗਾ
0: ਜੀ,
1: ਪਰ ਹੁਣ ਉਹ ਹੱਲ ਥੋੜ੍ਹਾ ਜਿਹਾ ਘੱਟ ਗਿਆ, ਕਿਉਂਕਿ ਸਾਡਾ ਜਿਹੜਾ ਪਰਿਵਾਰਕ ਇੱਕ ਬਣਿਆ ਹੋਇਆ ਸੀ ਨਾ ਤਾਣਾ ਬਾਣਾ, ਉਹ ਥੋੜ੍ਹਾ ਜਿਹਾ ਛਿਟਕ ਗਿਆ ਸਾਡੇ ਤੋਂ, ਛੋਟਾ ਹੋ ਗਿਆ ਬਹੁਤ।
0: ਬਿਲਕੁਲ ਬਿਲਕੁਲ।
1: ਅੱਗੇ ਕੀ ਹੁੰਦਾ ਸੀ, ਸਾਂਝੇ ਪਰਿਵਾਰ ਹੁੰਦੇ ਸੀਗੇ, ਸਮੱਸਿਆ ਆਉਣੀ ਚਾਹੇ ਉਹ ਮੇਰੀ ਇਕੱਲੇ ਦੀ ਹੋਵੇ, ਪਰ ਉਹ ਜਦੋਂ ਸ਼ਾਮ ਨੂੰ ਘਰ ਜਾ ਕੇ ਬਹਿ ਜੀ ਤਾਂ ਅਸੀਂ ਤਰਕਾਲਾਂ ਨੂੰ ਨਾ, ਉਦੋਂ ਇੱਦਾਂ ਲੱਗਦਾ ਹੁੰਦਾ ਵੀ ਇਹ ਸਾਰਿਆਂ ਦੀ ਸਮੱਸਿਆ, ਸਾਰਿਆਂ ਨੇ ਸਿਰ ਜੋੜ ਕੇ ਬਹਿ ਜਾਣਾ ਵੀ ਭਾਈ ਇਹਚੋਂ ਨਿਕਲਣਾ ਕਿੱਦਾਂ।
0: ਹਾਂ ਸਹੀ ਗੱਲ ਆ।
1: ਹੁਣ ਬੰਦਾ ਬਾਹਰੋਂ ਪਰੇਸ਼ਾਨ ਆਉਂਦਾ ਇਕੱਲਾ, ਹੈ ਨਾ, ਘਰ ਆ ਕੇ ਵੀ ਇਕੱਲਾ, ਉਹ ਇਕੱਲੇ ਬੰਦੇ ਨੂੰ ਐਂ ਲੱਗਦਾ ਵੀ ਮੇਰੇ ਤੇ ਆਲੇ ਦੁਆਲੇ ਹੈ ਹੀ ਕੋਈ ਨਹੀਂ, ਮੈਂ ਤੇ ਇਸ ਸਮੱਸਿਆ ਨਾਲ ਇਕੱਲਾ ਹੀ ਜੂਝਣਾ।
0: ਦੇਖੋ ਗੱਲ ਹੈਗੀ, ਅੱਗੇ ਪਰਿਵਾਰ ਸੀ ਉਹਦਾ ਵੱਡਾ, ਜਿੱਦਾਂ ਤੁਸੀਂ ਗੱਲ ਕੀਤੀ ਆ, ਅੱਜ ਕੱਲ੍ਹ ਨਾ ਤਾਂ ਤਾਇਆ ਰਹਿ ਗਿਆ ਜੀ, ਨਾ ਚਾਚਾ ਰਹਿ ਗਿਆ,
1: ਬਿਲਕੁਲ
0: ਇਕੱਲੇ ਇਕੱਲੇ ਆਪਾਂ ਹੈਗੇ ਆ। ਸੋ ਜਿਹੜੀਆਂ ਟੈਨਸ਼ਨਾਂ ਦੀ ਗੱਲ ਕਰਦੇ ਤੁਸੀਂ, ਇਹ ਵੱਧ ਗਈਆਂ ਸਾਡੀਆਂ, ਵਧਣ ਨਾਲ ਸਾਨੂੰ ਸਮਝਾਉਣ ਵਾਲਾ ਕੋਈ ਨਹੀਂ,
1: ਸਮਝਾਉਣ ਵਾਲਾ ਕੋਈ ਨਹੀਂ,
0: ਤੇ ਆਪਣੇ ਉੱਤੇ ਲੈ ਲਈਆਂ ਆਪਾਂ ਸਾਰੀਆਂ ਹੀ, ਆਪਾਂ ਕੰਮ ਵੀ ਕਰਨਾ ਤਾਂ ਪਰਿਵਾਰ ਵੀ ਦੇਖਣਾ ਤਾਂ ਟੈਨਸ਼ਨਾਂ ਨਾਲ ਵੀ ਲੜਨਾ, ਇਹਦੇ ਨਾਲ ਨਾਲ ਕੀ ਹੁੰਦਾ ਵੀ ਜਾਂ ਤਾਂ ਬੰਦੇ ਨੂੰ ਬਿਮਾਰੀਆਂ ਲੱਗਦੀਆਂ, ਰੋਗਗ੍ਰਸਤ ਹੋ ਜਾਂਦਾ ਬੰਦਾ, ਔਰ ਉਮਰ ਵੀ ਘੱਟਦੀ ਆ। ਸੋ ਬੰਦੇ ਨੂੰ ਸਟ੍ਰੈਸ ਫ੍ਰੀ ਰਹਿਣ ਲਈ ਘੱਟੋ ਘੱਟ ਨਹੀਂ ਇੱਕ ਸੱਜਣ ਮਿੱਤਰ ਆਪਣਾ, ਜਿਹੜਾ ਖਾਸ ਮਿੱਤਰ ਸੱਜਣ ਤੁਹਾਡਾ, ਜਿਹਨੂੰ ਤੁਸੀਂ ਦਿਲ ਦੀ ਗੱਲ ਦੱਸ ਸਕੋ, ਇਹ ਰੱਖਣਾ ਚਾਹੀਦਾ।
1: ਅੱਛਾ ਇੱਕ ਗੱਲ ਹੋਰ ਵੀ ਆ, ਅਸੀਂ ਇਹ ਜਿਹੜੀਆਂ ਸਮੱਸਿਆਵਾਂ ਨਾ ਇਹ ਕਿਸੇ ਨੇ ਪੈਦਾ ਨਹੀਂ ਕੀਤੀਆਂ, ਪੈਦਾ ਅਸੀਂ ਆਪ ਕੀਤੀਆਂ,
0: ਆਪ ਕੀਤੀਆਂ,
1: ਅਸੀਂ ਉਸ ਦੌੜ 'ਚ ਪੈ ਗਏ ਜਿਸ ਦੌੜ ਦਾ ਅੰਤ ਕੋਈ ਨਹੀਂ। ਉਹ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਪੌੜੀਆਂ ਚੜ੍ਹਦਾ, ਜਿਹੜੀ ਪੌੜੀ 'ਤੇ ਪੈਰ ਰੱਖ ਕੇ ਉੱਪਰ ਚੜ੍ਹਦਾ, ਉਹਨੂੰ ਫਿਰ ਪਿਛਲੀ ਪੌੜੀ ਦਿਸਦੀ ਨਹੀਂ।
0: ਸਹੀ ਗੱਲ ਆ,
1: ਹੈ ਨਾ, ਸਾਨੂੰ ਇੱਦਾਂ ਲੱਗਦਾ ਉਹਨੂੰ ਅਗਲੀ ਪੌੜੀ ਦਾ ਫਿਕਰ ਪੈ ਜਾਂਦਾ, ਬਸ ਉਹ ਜਿਹੜਾ ਅਗਲੀ ਪੌੜੀ ਦਾ ਫਿਕਰ ਆ ਨਾ, ਉਹ ਫਿਕਰ ਨੇ ਹੀ ਸਾਰੇ ਨੂੰ ਖਾਧਾ ਪਿਆ।
0: ਸਹੀ ਗੱਲ ਆ। ਦੇਖੋ ਤਰੱਕੀ ਕਰੋ, ਤਰੱਕੀ ਕਰਨੀ ਬਣਦੀ ਵੀ ਆ, ਪਰ ਇਹ ਨਾ ਹੋਵੇ ਆਪਾਂ ਪਿਛੋਕੜ ਭੁੱਲ ਜਾਈਏ ਆਪਣਾ।
1: ਬਿਲਕੁਲ।
0: ਸੋ ਪਿਛੋਕੜ ਸਾਡਾ ਜ਼ਰੂਰੀ ਆ, ਜਿਹਨੂੰ ਆਪਾਂ ਬੇਸ ਕਹਿ ਦਿੰਦੇ ਹਾਂ, ਘਰ ਦੇ ਜਿਹੜੇ ਬੇਸ ਆ ਉਹ ਮਜ਼ਬੂਤ ਹੋਵੇ ਤਾਂ ਜਿੰਨੀ ਮਰਜ਼ੀ ਮੰਜ਼ਿਲਾਂ ਪਾ ਲਓ,
1: ਬਿਲਕੁਲ,
0: ਅਤੇ ਘਰ ਨੂੰ ਕੁਛ ਨਹੀਂ ਹੁੰਦਾ, ਇਹੋ ਜਿਹੀ ਸਾਡੀ ਜ਼ਿੰਦਗੀ ਆ। ਜੇ ਅਸੀਂ ਬੇਸ ਗਵਾ ਲਿਆ ਤਾਂ ਜ਼ਿੰਦਗੀ ਦਾ ਜੀਣ ਦਾ ਕੋਈ ਮਾਇਨੇ ਨਹੀਂ ਰਹਿ ਜਾਂਦੇ,
1: ਕੋਈ ਮਾਇਨੇ ਨਹੀਂ ਰਹਿ ਜਾਂਦਾ। ਦੇਖੋ ਬਹੁਤ ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਆ, ਸਾਨੂੰ ਆਪਣੇ ਜਿਹੜੇ ਪਰਿਵਾਰਕ ਰਿਸ਼ਤੇ ਆ ਨਾ
0: ਜੀ,
1: ਉਹ ਜਿੱਥੋਂ ਤੱਕ ਹੋ ਸਕਦਾ ਉਹਨਾਂ ਨੂੰ ਬਚਾਉਣਾ ਚਾਹੀਦਾ। ਆਪਣੀ ਭੈਣ ਭਾਈ ਆ, ਆਪਣੇ ਹੀ ਸਾਰੇ ਦੂਸਰੇ ਆ, ਜੇ ਉਹਨਾਂ 'ਚੋਂ ਕੋਈ ਬੰਦਾ ਇਹੋ ਜਿਹਾ ਨਿਕਲ ਵੀ ਆਉਂਦਾ ਆ ਜਿਹੜਾ ਅੱਜ ਸਿਰਫ ਆਪਣੇ ਬਾਰੇ ਹੀ ਸੋਚਦਾ ਆ ਜਾਂ ਚੀਜ਼ਾਂ ਵਸਤਾਂ ਬਾਰੇ ਹੀ ਸੋਚਦਾ ਆ, ਹੈ ਨਾ, ਅਤੇ ਉਹਨੂੰ ਛੱਡੋ ਨਾ, ਸਮਾਂ ਉਹਦੇ ਜ਼ਿਆਦਾ ਲਾਗੇ ਜਾਓ, ਕਿਉਂਕਿ ਮਾਨਸਿਕ ਤੌਰ 'ਤੇ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਬਿਮਾਰੀ ਗ੍ਰਸਤ ਹੋ ਚੁੱਕਾ ਆ।
0: ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਸੀ, ਘੱਟੋ ਘੱਟ ਇਹ ਜਿਹੜੇ ਬਿਮਾਰ ਲੋਕ ਨੇ ਇਹਨਾਂ ਦਾ ਟ੍ਰੀਟਮੈਂਟ ਹੋਰ ਹਿਸਾਬ ਨਾਲ ਕਰੋ,
1: ਬਿਲਕੁਲ,
0: ਇਹਨਾਂ ਨੂੰ ਚੰਗੀ ਕਾਉਂਸਲਿੰਗ ਦਿਓ, ਤਾਂ ਜਾ ਕੇ ਸਾਡੇ ਨਾਲ ਜੁੜ ਸਕਣ, ਸਾਡੇ ਨਾਲ ਪਿਆਰ ਮੁਹੱਬਤ ਪਾ ਸਕਣ, ਕਿਉਂਕਿ ਇਹੋ ਜਿਹੇ ਕੋਈ ਗਲਤ ਕੰਮ ਨਾ ਕਰਨ। ਇਹ
1: ਬਿਲਕੁਲ
0: ਡਿਪਰੈਸ਼ਨ 'ਚ ਆ ਕੇ ਕਈ ਵਾਰੀ ਬੰਦਾ ਨਾ ਗਲਤ ਕੰਮ ਕਰ ਲੈਂਦਾ, ਸੋ ਬਚਣਾ ਚਾਹੀਦਾ ਇਹ ਤੋਂ।
1: ਜਿੱਥੋਂ ਤੱਕ ਹੋ ਸਕੇ ਰਿਸ਼ਤਿਆਂ ਨੂੰ ਬਚਾ ਕੇ ਰੱਖੋ
0: ਜੀ,
1: ਇਹੀ ਸਾਡਾ ਕੀ ਕਹਿੰਦੇ ਹੁੰਦੇ ਸਪੋਰਟ ਸਿਸਟਮ ਆ, ਇਹੀ ਸਾਡੇ ਪਿੱਲਰ ਆ, ਇਹੀ ਸਾਡੇ ਬੀਮ ਆ,
0: ਸਹੀ ਗੱਲ,
1: ਇਹਨਾਂ ਨਾਲ ਹੀ ਸਾਡੀ ਛੱਤ ਟਿਕੀ ਆ
0: ਜੀ,
1: ਅਤੇ ਜਿੱਦਣ ਇਹ ਨਿਕਲ ਗਏ ਭਾਈ, ਉੱਦਣ ਫਿਰ ਇਕੱਲਾ ਬੰਦਾ ਸਿਰ ਦੇ ਕੇ ਖੜ ਜੂਗਾ, ਉਹ ਹਿੱਲ ਨਹੀਂ ਹੋਣਾ ਉਹਦੇ ਕੋਲੋਂ।
0: ਦੇਖੋ ਜੀ ਉਹ ਤਾਂ ਹੈ ਹੀ ਆ, ਘਰਦਿਆਂ ਨੂੰ ਵੀ ਚਾਹੀਦਾ, ਦੇਖੋ

0: ਬੱਚਾ ਛੋਟਾ ਆ ਉਹਨੂੰ ਇਹ ਦੱਸੋ ਵੀ ਮੇਰਾ ਚਾਚਾ ਕੌਣ ਆ, ਮੇਰਾ ਤਾਇਆ ਕੌਣ ਆ, ਇਹਨਾਂ ਦੀ ਕੀ ਮਹੱਤਤਾ ਆ, ਮੇਰਾ ਦਾਦਾ ਦਾਦੀ ਦੀ ਕੀ ਮਹੱਤਤਾ ਆ। ਸੋ ਆਪਾਂ ਅੱਜ ਕੱਲ੍ਹ ਨਹੀਂ ਦੱਸਦੇ, ਕਈ ਬੀਬੀਆਂ ਅਲੱਗ ਹੋ ਕੇ ਬਹਿ ਜਾਂਦੀਆਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਦਾਦਾ ਦਾਦੀ ਕੀ ਹੁੰਦਾ। ਅਤੇ ਆਪਾਂ ਦੇਖੋ ਪਹਿਲੇ ਬੈਠੇ ਹੁੰਦੇ ਸੀ ਅਤੇ ਦਾਦੀ ਕੋਲ ਕਹਾਣੀ ਸੁਣਨ ਤੋਂ ਬਿਨਾਂ ਨੀਂਦ ਨਹੀਂ ਸੀ ਆਉਂਦੀ,
1: ਬਿਲਕੁਲ ਇੱਦਾਂ ਸੀ।
0: ਅਤੇ ਅੱਜ ਕੱਲ੍ਹ ਉਹ ਦਾਦੀ ਬਣੀ ਹੋਈ ਆ ਮੋਬਾਈਲ ਵਾਲਾ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਹਾਂਜੀ ਤੇਜਾ ਸਿੰਘ ਜੀ।
1: ਹਾਂਜੀ ਸ਼ਿੰਗਾਰਾ ਸਿੰਘ ਜੀ, ਹੁਣ ਇੱਦਾਂ ਆ ਭਈ ਕਿਰਪਾਲ ਕਜ਼ਾਕ ਹੁਣਾਂ ਦੀ ਇੱਕ ਕਹਾਣੀ ਹੈ
0: ਜੀ,
1: ਉਹਦੇ 'ਤੇ ਆਧਾਰਿਤ ਨਾਟਕ ਹੈ ਕੀੜਿਆਂ ਦਾ ਭੌਣ।
0: ਅੱਛਾ ਜੀ,
1: ਇਹਦੀ ਅੱਜ ਆਪਾਂ ਪਹਿਲੀ ਕੜੀ ਸੁਣਦੇ ਹਾਂ।
0: ਸੁਣਾਓ ਜੀ ਫਿਰ।

0: ਇਹ ਤਾਂ ਲੱਗਦਾ ਸਾਲਾ ਕਿਸੇ ਹੋਰ ਹੀ ਅੱਡੇ ਤੇ ਲਾ ਗਿਆ, ਨਾ ਪਿਪਲੀ ਨਾ ਥੜੀ। ਉਹ ਇੱਕ ਰਿਕਸ਼ਾ ਖੜਾ ਲੱਗਦਾ, ਕੌੜੀ ਰੇਹੜੀ ਵੀ ਲੱਗਦੀ ਹੈ ਕੋਈ, ਪੁੱਛ ਕੇ ਦੇਖਦਾ। ਮੁੰਡਿਆ ਕਿਹੜੇ ਪਿੰਡ ਦਾ ਅੱਡਾ ਇਹ?
1: ਤੁਸੀਂ ਜਾਣਾ ਕਿੱਥੇ ਆ?
0: ਦੇਖੂਪੁਰੇ
1: ਬਹਿ ਜਾਓ, ਲੈ ਜਾਂਦੇ ਹਾਂ।
0: ਬਹਿਣਾ ਨੀ ਸੋਹਣਿਆ, ਬਹਿਣਾ ਨੀ।
2: ਮੱਤਾ ਟੇਕਦਾ ਬਾਬਾ।
0: ਕਿੰਨਾ ਸੋਹਣਾ ਸ਼ੇਰ, ਸਿਆਣ ਚ ਨੀ ਆਇਆ।
2: ਆਲੀਏ ਚਾਂਗੇ ਦਾ ਪੋਤਾ,
0: ਨੇਕ ਦਾ ਮੁੰਡਾ।
2: ਆਓ,
0: ਤੂੰ ਤਾਂ ਨਲਕੇ ਨਹੀਂ ਸੀ ਲਾਉਂਦਾ
2: ਤਦ ਤੇ।
0: ਕਿਉਂ?
2: ਤੂਤੀਆਂ ਲੱਗ ਗਈਆਂ।
0: ਅੱਛਾ, ਇਹ ਛਲੀਆਂ ਘਰ ਦੀਆਂ ਹੁੰਦੀਆਂ ਨੇ?
2: ਨਹੀਂ, ਮੰਦੀਓਂ ਲਿਆਂਦੀ।
0: ਅੱਛਾ ਅੱਛਾ ਸ਼ੇਰਾ, ਅੱਡੇ ਤੇ ਇੱਕ ਪਿੱਪਲ ਹੁੰਦਾ ਸੀ, ਥੜੀ ਹੁੰਦੀ ਸੀ।
2: ਤਾਈ ਵੇਨੇ ਤੱਕ ਤੇ ਥਾਲਾ ਤੁਦ, ਹੁਣ ਤਾਂ ਅੱਤੇ ਬੱਤ ਨਹੀਂ ਥਲਦੀ ਤਿੱਦੇ ਮੂੰਹ।
0: ਕਿਉਂ, ਬੱਸ ਨੂੰ ਲੜਦਾ ਕੁਛ?
2: ਭੂੰਦ ਨਹੀਂ ਥਲ ਪਏ ਜਾ ਫਿਰ ਮਿੰਨੀ।
0: ਭਾਈ ਮੈਨੂੰ ਤੂੰ ਸ਼ੇਖੋ ਪਰਾਵਣੀ ਦੀ ਰਾਹ ਕਿਤੇ।
2: ਟੈਲਰ ਵਾਲੇ ਅੱਧਾ ਚੱਕ ਲਿਆਏ, ਅੱਤੇ ਪਿੰਡ ਤਾਂ ਪਿੱਤੇ ਰਹਿ ਗਿਆ।
0: ਓ ਆਹ ਤਾਂ ਬੜਾ ਪੰਗਾ ਬਾਈ, ਹੁਣ ਪਿੱਛੇ ਮੁੰਡਾ ਪਊ। ਸਾਲ ਜੀ ਸਾਲੀ ਹੋ ਗਈ ਹੇਠਲੀ ਉੱਤੇ, ਆਹ ਅੰਬਰਸਰੀਆਂ ਦੇ ਖੇਤਾਂ 'ਚ ਗਦਾਮ ਹੀ ਗਦਾਮ ਖੜੇ ਦਿਸਦੇ ਆ। ਉਹ ਐਡੀਆਂ ਵੱਡੀਆਂ ਮੱਛਰਦਾਰੀਆਂ ਕਿਹਨੇ ਲਾਈਆਂ ਹੋਏ? ਉਹ ਕਿਸੇ ਨੇ ਕਿਤੇ ਦੋ ਹੀ ਤਾਰੀ ਪਾਲ ਲਏ। ਉੱਦਾਂ ਸੁਣਿਆ ਬਈ ਮੱਛਰਦਾਨੀਆਂ ਹੇਠਾਂ ਸਬਜ਼ੀਆਂ ਬਹੁਤ ਸੋਹਣੀਆਂ ਹੁੰਦੀਆਂ। ਆਹ ਭਲਾ ਉਹੀ ਸੂਆ ਇੱਥੇ? ਨਾ ਸੰਧੂਆਂ ਦੇ ਸਫੈਦੇ ਹੈ, ਨਾ ਬਾਗ ਹੈ। ਹਾਂ, ਬਾਗ ਵਾਲੀ ਥਾਂ ਭੱਠਾ ਦੇਸੀ ਜਾਂਦੇ ਯਾਰ। ਲੋਕ ਆਪਣਾ ਅੰਨਪੂਰਨਾ ਹੀ ਤਬਾਹ ਕਰੀ ਜਾਂਦੇ ਹੈ, ਇੱਦਾਂ ਤਾਂ ਸਰਾਪ ਹੀ ਦਊ ਫਿਰ ਧਰਤੀ।

0: ਵਾਹ ਜੀ ਵਾਹ, ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਰਾਜਾ ਜੀ।
1: ਸਿਆਣ ਲਿਆ ਬਾਈ,
0: ਸੌ ਬਿਸਬੇ ਸਿਆਣ ਲਿਆ, ਆਪਣੇ ਬੰਦੇ ਕਿਤੇ ਭੁੱਲਦੇ ਆ ਭਲਾ।
1: ਬਾਗ ਪਰਿਵਾਰ ਰਾਜੀ ਬਾਈ,
0: ਕਿਰਪਾ ਦਾਤੇ ਦੀ,
1: ਕਰਮਾਂ ਵਾਲਾ ਭਾਈ ਜਿਹਦਾ ਕੁਣ ਕਿਸ ਹੱਥ ਹੈ।
0: ਇੱਛਾ ਹੈ ਤਾਂ ਬੋਲੋ ਵਾਹਿਗੁਰੂ ਭਾਈ।
1: ਐਸੇ ਲੈ
0: ਗੁਰਪੁਰਬ ਆ, ਹੁਣੇ ਛੱਕ ਕੇ ਆਈ ਆ ਸੰਗਤ।
1: ਲੈ ਫੇ ਬੋਲਤਾ,
0: ਲਾ ਦੇ ਡੰਗੋਰੀ ਕੰਧ ਨਾਲ, ਤੇ ਆ ਤੱਪੜ 'ਤੇ ਲਾ ਲਾ ਆਸਣ। ਖੁੱਲ੍ਹਾ ਗੱਫਾ ਦਿਓ ਭਾਈ ਸਾਹਿਬ ਆਪਣੇ ਰਾਜਾ ਜੀ ਨੂੰ, ਉਹਨਾਂ ਵੇਲਿਆਂ 'ਚ ਤਾਂ ਦਸੇਰੀ ਕੜਾਹ ਅਤੇ 10 ਜੋਟੇ ਲੱਡੂ ਦੇ ਥਾਲੀ 'ਚ ਟਿਕੇ ਨਹੀਂ ਸੀ ਰਹਿਣ ਦਿੰਦਾ। ਰਹਿਣ ਦਿਓ ਰਾਜਾ ਜੀ, ਸੇਵਾ ਦਾ ਆਪੇ ਚੁੱਕ ਲੈਣਗੇ।
1: ਉਹ ਨਹੀਂ, ਇਹ ਕਿਹੜੇ ਭਾਰੇ ਸੀਗੇ, ਲੈ ਵੀ ਲੈਣਾ ਸਿਆ, ਲੰਗਰ ਵਾਲੀ ਤਾਂ ਨਸ਼ਾ ਹੋ ਗਈ। ਪਰ ਗੁਰੂ ਘਰ 'ਚ ਤੇਤੋਂ ਬਿਨਾਂ ਕਿਸੇ ਨੇ ਪਛਾਣਿਆ ਨਹੀਂ ਮੈਨੂੰ।

0: ਓਹੋ, ਪਹਿਲਾਂ ਤਾਂ ਜੰਗਾਲੇ ਜਾਂਦੇ ਨੇ ਖੁੱਲਦਿਆਂ ਜਾਨ ਲੈ ਲਈ, ਹੁਣ ਅੰਦਰ ਆਵੜਿਆਂ ਤਾਂ ਸਿਲ ਤੇ ਜਾਲਿਆਂ ਨੇ ਸਾਹ ਸੁੱਟ ਲਿਆ। ਓਏ, ਉਹ ਮੰਜਾ ਵਿਹੜੇ ਚ ਕੱਢਣਾ, ਇੱਥੇ ਤਾਂ ਉਦਾਂ ਹੀ ਦਮ ਘੁੱਟ ਜਾਊ।
1: ਮੈਂ ਨੀ ਕਹਿੰਦੀ ਪਈ ਸੀ ਤੁਹਾਨੂੰ ਬਈ ਇਹ ਤਾਂ ਆਪਣਾ ਰਾਜਾ ਵੀਰ ਸਿਉਂ ਲੱਗਦਾ, ਮੈਂ ਤਾਂ ਵੀ ਹੀ ਫੜਦੇ ਦਾ ਹੀ ਟੁੱਕ ਟਕਾ ਤਾੜ ਲਿਆ ਸੀ।
2: ਜਾਣ ਦਿਆ ਕਰ ਈਸਰ ਕੁਰੇ, ਜਾਣ ਦਿਆ ਕਰ, ਤੈਂ ਕਦ ਕਿਹਾ ਤੀ? ਇਹ ਤਾਂ ਮੈਂ ਆਪਣੇ ਮੁੰਡੇ ਨਾਲ ਗੱਲ ਕਰੀ ਤੀ ਬਈ ਹੋਵੇ ਨਾ ਹੋਵੇ ਚਾਲ ਢਾਲ ਤੋਂ ਤਾਂ ਆਪਣਾ ਵੀਰ ਸਿਉਂ ਹੀ ਲੱਗਦਾ। ਦੇਖ ਲੈ ਫਿਰ ਮੇਰੀ ਗੱਲ ਸੱਚੀ ਨਿਕਲੀ ਨਾ।
3: ਚਲੋ ਯਾਰ, ਤੁਸੀਂ ਦੋਵੇਂ ਹੀ ਸੱਚੇ, ਸਾਨੂੰ ਇਹਦਾ ਹਾਲ ਚਾਲ ਤਾਂ ਪੁੱਛ ਲੈਣ ਦਿਓ।
1: ਨਾ ਪੁੱਛੀ ਜਾ ਹਾਲ ਚਾਲ ਚਾਚਾ ਹੀਰਾ ਸਿਆ, ਅਸੀਂ ਕਿਹੜਾ ਤੇਰੇ ਮੂੰਹ ਨੂੰ ਹੱਥ ਪਾ ਲਿਆ।
3: ਪੁੱਛੀਏ ਤਾਂ ਤਦ ਜਦ ਤੂੰ ਦੋ ਕੜੀ ਆਪਣੀ ਲੁਤਰੋਂ ਨੂੰ ਆਰਾਮ ਦੇਵੇ, ਜਦੋਂ ਦੀ ਆਈ ਹੈ ਚੱਲ ਸੋ ਚੱਲ, ਕਿਸੇ ਸਿਆਣੇ ਬਿਆਣੇ ਦਾ ਲਾਜ ਹੀ ਨਹੀਂ ਹੈ।
1: ਤੂੰ ਹੀ ਵੱਡਾ ਸਿਆਣਾ ਨੀ ਤੇ ਬਾਕੀ ਜਾਨ ਤੇਰੇ ਭਾ ਦਾ ਕਮਲਾ ਹੀ ਆ, ਤੂੰ ਸੁਣਾ ਲੈ ਜਿਹੜੀ ਹੀਰ ਸੁਣਾਉਣੀ ਆ, ਘਰ ਚ ਤਾਂ ਤੇਰੀ ਕੋਈ ਸੁਣਦਾ ਨੀ। ਮੈਂ ਫੇਰ ਆਉਣੀ ਆ ਰਾਜਾ ਵੀਰ ਸਿਆ, ਤੂੰ ਚਾਚੇ ਦੀ ਗੱਲ ਸੁਣ ਲਾ ਵਿਚਾਰੇ ਦੀ।
2: ਚੱਲ ਚੰਗਾ, ਤੂੰ ਜਾਇਆ ਤੇ ਵੀਰੂ ਦੇ ਆਉਣ ਦੀ ਖਬਰ ਘਰ ਕਰ ਦੇ ਆ, ਫੇਰ ਆ ਜਾਈ।
3: ਇਹ ਸੌਰੀ ਅੱਠੇ ਪੈਰ ਲੜਾਈ ਭਾਲਦੀ ਆ, ਹੁਣ ਤਾਂ ਗੱਲ ਕਰਨ ਨੂੰ ਵੀ ਚਿੱਤ ਕਿਤਾਬਿਆ ਜਿਹਾ ਗਿਆ। ਰਲਾ ਸਿਆਂ, ਇਹਨੂੰ ਰੱਤਾ ਪਿੱਠ ਸਿੱਧੀ ਕਰ ਲੈਣ ਦੀ ਹੈ, ਆਪਾਂ ਤਾਂ ਜਦੋਂ ਮਰਜ਼ੀ ਆ ਜਾ ਸਕਦੇ ਹਾਂ। ਕਿਉਂ?
2: ਚੱਲ ਠੀਕ ਹੈ, ਫੇਰ ਇਹ ਮਾਰਦੇ ਹਾਂ ਗੇੜਾ ਆਪਾਂ।
1: ਚਲੇ ਗਏ ਚੰਦਰੇ ਜੇ, ਘਰੇ ਕੋਈ ਸੁਣਦਾ ਨੀ, ਬਾਹਰ ਵੀ ਅੱਖਾਂ ਆਣ ਕਰਨ ਬਹਿ ਜਾਂਦੇ ਆ ਖਾਲੀ ਥਾਂ ਵੇਖ ਕੇ। ਮੈਂ ਵਿਹੜੇ ਦਾ ਬੂਹਾ ਲਾਵਾਂ ਪਹਿਲਾਂ, ਹੁਣ ਹੋਰ ਕੋਈ ਨਾ ਮੂੰਹ ਚੱਕ ਕੇ ਆਵੜੇ।
0: ਤੂੰ ਹਾਲੇ ਉਨੀ ਅਥਰੀ ਹੈ ਸ਼੍ਰੀਏ, ਉਹ ਤਾਂ ਤੇਰੇ ਸ਼ਸ਼ਕੇਰੇ ਉਦੋਂ ਹੀ ਚਲ ਗਏ।
1: ਚੱਲ, ਉਹਨਾਂ ਨੇ ਕਿਹੜਾ ਇੱਥੇ ਖਾੜਾ ਲਾਉਣਾ ਸੀ। ਅੱਛਾ ਇਹ ਦੱਸ, ਹੁਣ ਟਿਕੇਗਾ ਇੱਥੇ ਕਿ ਹੱਥ ਲਾ ਕੇ ਮੁੜ ਜਾਏਗਾ?
0: ਤੈਨੂੰ ਕੀ ਲੱਗਦਾ?
1: ਤੇਰੀਆਂ ਤੂੰ ਜਾਣ, ਮੈਂ ਕੀ ਕਹਾਂ।
0: ਹੁਣ ਤਾਂ ਮੁੱਕ ਹੀ ਗਿਆ, ਹੁਣ ਜਾਣ।
1: ਤੂੰ ਬੈਠ, ਮੈਂ ਤਾਂ ਕੋੜਵੇਂ ਦੀਆਂ ਕੁੜੀਆਂ ਨੂੰ ਸੱਦਣ ਗਈ ਸੀ, ਲਿਆਉਣੀਆਂ ਬੁਲਾ ਕੇ, ਤਕਾਲਾਂ ਤੱਕ ਘਰ ਸੰਭਾਲ ਦੇਣਗੀਆਂ। ਮੈਂ ਗਈ ਤੇ ਆਈ,

0: ਬਈ ਕੁੜੀਆਂ ਨੇ ਘਰ ਦਿਸਣ ਜਾ ਲਾਤਾ। ਪਹਿਲਾਂ ਤਾਂ ਨਿਰਾ ਦਲਿੱਦਰ ਖਾਨਾ ਹੀ ਲੱਗਦਾ ਸੀ।
1: ਰਾਜਾ, ਰਾਤ ਪੈ ਚੱਲੀ ਹੈ, ਹੁਣ ਤੂੰ ਮੈਨੂੰ ਰੋਟੀ ਟੁੱਕ ਦਾ ਦੱਸ।
0: ਉਹ ਆਉਂਦੇ ਨੇ ਗੁਰਦੁਆਰੇ ਨੂੰ ਲੰਗਰ ਛਕ ਲਿਆ ਸੀ ਲੇਟ ਕੇ।
1: ਚੱਲ ਇੱਕ ਟਾਈਮ ਸ਼ਾਹ ਵੇਲਾ ਮੈਂ ਲੈ ਆਊਂਗੀ, ਅੱਗੇ ਤਾਂ ਤੂੰ ਆਪੇ ਹੀ ਸੇਕ ਲਿਆ ਕਰੀ।
0: ਚੱਲ ਇਸ ਪਲ ਦੀ ਸੋਚੋ, ਕੱਲ ਦਾ ਕੱਲ ਦੇਖਾਂਗੇ।
1: ਦਿਲਗੀਰ ਨਹੀਂ ਹੋਈਦਾ, ਮੈਂ ਹੁਣੇ ਜਾਣੀ ਆ, ਦਿਨ ਚੜੇ ਆਉਂ ਤੇਰੀ ਹਾਜ਼ਰੀ ਲੈ ਕੇ।
0: ਕਿਉਂ ਦੀ ਵਸਤੀ ਰਹੀ ਸਰ।

0: ਪਹਿਲਾਂ ਤਾਂ ਐ ਲੱਗਦਾ ਸੀ ਵੀ ਖੁਸ਼ੀਏ ਤੇ ਰਾਣੀ ਰੱਖੀ ਦੇ ਘਰ ਕੋਈ ਨਹਿਸ਼ ਵੱਟੇ ਜੰਮ ਪਿਆ।
1: ਨਾ ਨਾ, ਵੀਰੂ ਨੇ ਤਾਂ ਖੁਸ਼ੀਏ ਤੇ ਰੱਖੀ ਦੀ ਜਜਮਾਨੀ 20 ਪਿੰਡਾਂ ਤੱਕ ਵਧਾ ਦਿੱਤੀ ਹੈ। ਉਹ ਤਾਂ ਸੈਂਕੜੇ ਗੰਡਾ ਢੋ ਢੋ ਸਿਰ ਜੋੜਨ ਲੱਗ ਪਿਆ।
0: ਭਾਈ ਵੀਰੂ ਤਾਂ ਪਤਾ ਨਹੀਂ ਕਿੰਨੇ ਮੰਗਣੇ, ਵਿਆਹ, ਮਰਨੇ ਪਰਨੇ ਭੁਗਤਾ ਕੇ ਆਪਣੇ ਪਿਓ ਤੋਂ ਵੀ ਅੱਗੇ ਜਾ ਨਿਕਲਿਆ।
1: ਮਾਰ ਕਿਤੇ ਚਾਰ ਹੱਥ ਲੰਮਾ ਕੱਦ ਕਾਠ, ਭਲਵਾਨੀ ਜੁੱਸਾ, ਤਾਂਬੇ ਰੰਗੀ ਭਾ ਮਾਰਦਾ ਚਿਹਰਾ, ਰੂੜੀ ਲਾਂਗ, ਹੀਰਨ ਅਰਗੀ ਫੁਰਤੀ, ਗੰਡਾ ਸੁਣੇ ਲੈ ਕੇ ਵਿਚਾਲੜੇ ਰਾਹੀਂ ਤੁਰਦਾ, ਟਾਂਗਿਆਂ ਲਾਰੀਆਂ ਤੋਂ ਵੀ ਪਹਿਲਾਂ ਜਾ ਖੜਦਾ।
0: ਇੱਕ ਦਿਹਾੜੇ ਖੁਸ਼ੀਏ ਨੇ ਚਾਹਿਆ ਕਿ ਵੀਰੂ ਜਜਮਾਨੀ ਸੰਭਾਲੇ।
1: ਇਉਂ ਤਾਂ ਹੋਣਾ ਹੀ ਸੀ। ਜਿਉਂ ਹੀ ਵੀਰੂ ਮੂਰਤੀ ਨੂੰ ਵਿਆਹ ਕੇ ਲਿਆਇਆ, ਉਹ ਇਸ ਘਰ ਲਈ ਵਾਰੀ ਬਣ ਗਈ ਏ।
0: ਵਰਨੇ ਹਾਲੇ ਫਲਣਾ ਸੀ ਕਿ ਵੀਰੂ ਦਾ ਨਹਿ

0: ਵੱਡਾ ਹੋਣਾ ਬੰਬ ਵਾਂਗ ਵਰ ਗਿਆ।
1: ਖੁਸ਼ੀਆਂ ਤੇ ਰੱਖੀ ਕਿਸੇ ਯਾਤਰਾ ਤੇ ਗਏ, ਰੇਲ ਗੱਡੀਆਂ ਦੀ ਟੱਕਰ ਵਿੱਚ ਮਾਰੇ ਗਏ, ਲਾਸ਼ਾਂ ਤਾਂ ਕੀ ਉਹਨਾਂ ਦੇ ਕੱਪੜਿਆਂ ਦੀ ਇੱਕ ਲੀਰ ਵੀ ਨਾ ਮਿਲੀ। ਇੰਨਾ ਵੱਡਾ ਭਾਣਾ ਵਾਪਰ ਜਾਣ ਤੇ ਮੂਰਤੀ ਨਾ ਤੇ ਆਪ ਡੋਲੀ ਤੇ ਨਾ ਹੀ ਉਹਨੇ ਵੀਰੂ ਨੂੰ ਡੋਲਣ ਦਿੱਤਾ। ਭਾਵੇਂ ਤਾਂਬੇ ਰੰਗੇ ਮਰਦਾਵੇਂ ਜੁੱਸੇ ਵਾਲਾ ਵੀਰੂ ਵੀ ਹਰ ਥਾਂ ਹਾਜ਼ਰ ਨਾਜ਼ਰ ਦਿਸਦਾ, ਪਰ ਸੰਧੂਰੀ ਅੰਗਾਂ ਵਾਲੀ ਮੂਰਤੀ ਤਾਂ ਮੂਰਤੀ ਸੀ, ਉਹ ਸੁਨੱਖੀ ਨਹੀਂ ਸਚਿਆਰੀ ਵੀ ਸੀ।
0: ਉਹ ਜਾਵੇ ਤੇ ਆਪਣੇ ਪਿੰਡੇ ਦੀ ਇੱਕ ਜੁੰਬਸ਼ ਨਾਲ ਹਵਾਵਾਂ ਨੂੰ ਨਾਗ ਵੱਲ ਪਾ ਸਕਦੀ ਸੀ। ਉਸ ਦੀ ਹਰ ਹਰਕਤ ਵਿੱਚ ਸੁੱਚਤਾ ਤੇ ਸਰਬ ਉੱਚਤਾ ਸੀ।
1: ਮੂਰਤੀ ਜੇ ਕਿਸੇ ਮੁਟਿਆਰ ਨੂੰ ਵਟਣਾ ਮਲਦੀ ਤਾਂ ਉਹਦਾ ਹੀ ਰੂਪ ਉਸ ਮੁਟਿਆਰ ਨੂੰ ਹੀ ਚੜਨ ਲੱਗ ਜਾਂਦਾ। ਉਹਦੇ ਹੱਥੋਂ ਡੁੱਲਦਾ ਪਾਣੀ ਵੀ ਤਿਰਵਰਾ ਹੋ ਕੇ ਮਿੱਟੀ ਥੰਦੀ ਕਰ ਦਿੰਦਾ। ਮੂਰਤੀ ਜਦੋਂ ਵੀ ਕਿਸੇ ਮੁਟਿਆਰ ਦੇ ਡੋਲੇ ਨਾਲ ਜਾਂਦੀ ਤਾਂ ਲਾੜੇ ਆਪਣੀ ਲਾੜੀ ਦੀ ਥਾਂ ਮੂਰਤੀ ਨੂੰ ਵੇਖਦੇ ਰਹਿ ਜਾਂਦੇ। ਡੋਲੇ ਨਾਲ ਮੂਰਤੀ ਆਈ ਵੇਖ ਕੇ ਲੋਕੀ ਤਾਂ ਇਹ ਚਿੱਤ ਬਣਾਉਣਾ ਰਹਿੰਦੇ, ਬਈ ਜਿਗਰਾ ਵੀਰੂ ਦਾ। ਜਿੱਦਣ ਦੀ ਮੂਰਤੀ ਚੱਠਿਆਂ ਦੀ ਧੀ ਨੂੰ ਇੱਕ ਨੌਸਰਬਾਜ ਵਲੈਤੀਏ ਦੀ ਸੇਜ ਉੱਤੋਂ ਸੁੱਚੀ ਨੂੰ ਚੁੱਕ ਲਿਆਈ ਸੀ, ਪਟੜੀ ਬੰਨੇ ਦੇ ਲੋਕਾਂ ਨੇ ਮੂਰਤੀ ਨੂੰ ਦੇਵੀ ਬਣਾ ਦਿੱਤਾ ਸੀ।
0: ਤੇ ਚੱਠਿਆਂ ਵੱਲੋਂ ਧੀ ਨੂੰ ਡੋਲੇ ਬਹਾਉਣ ਵੇਲੇ ਜੋ ਹੋਇਆ ਉਹ ਕਿਹਨੂੰ ਭੁੱਲਿਆ।

0: ਉਹ ਨੈਣ ਨੂੰ ਹੁਣ ਡੋਲੇ ਨਾਲ ਕੌਣ ਭੇਜਦਾ? ਪੁਰਾਣਾ ਹੋ ਗਿਆ ਹੁਣ ਰਿਵਾਜ, ਤੁਸੀਂ ਵੀ ਰਹਿਣ ਦਿਓ ਇਹਨੂੰ।
1: ਤੁਸੀਂ ਮੈਨੂੰ ਲਾਗ ਨਾ ਦਿਓ, ਸੱਜ ਵਿਆਹੀ ਲਾੜੀ ਨਾਲ ਕਿਸੇ ਨੂੰ ਨੈਣ ਸਮਝ ਕੇ ਨਾ ਸਹੀ, ਸਖੀ ਸਹੇਲੀ ਸਮਝ ਕੇ ਤਾਂ ਬਰਦਾਸ਼ਤ ਕਰਨਾ ਬਣਦਾ ਹੀ ਹੈ।
2: ਦੀਦੀ, ਤੁਹਾਡੀ ਭੈਣ ਦੀ ਸ਼ਾਦੀ ਹੈ, ਕੋਈ ਬਖਸ਼ੀਸ਼ ਤਾਂ ਬਣਦੀ ਹੈ ਨਾ।
1: ਦੇਖੋ ਬੇਟਰ, ਵਿਆਹ ਵਾਲੀ ਕੁੜੀ ਮੇਰੀ ਭੈਣ ਨਹੀਂ ਹੈ, ਤੁਸੀਂ ਲਾੜੇ ਦੇ ਬਾਪ ਨੂੰ ਵਧਾਈਆਂ ਦਿਓ।
2: ਕਿਸ ਬਾਪ ਦੀ ਗੱਲ ਕਰਦੇ ਹੋ ਦੀਦੀ, ਉਹ ਤਾਂ ਲਾੜੇ ਦਾ ਅਸਲੀ ਬਾਪ ਹੈ ਹੀ ਨਹੀਂ।
1: ਬਾਬਾ ਜੀ, ਇਹ ਤੁਸੀਂ ਕੀ ਕਹੀ ਜਾ ਰਹੇ ਹੋ?
2: ਸੁਣ ਲੈ ਧੀਏ, ਇੱਕ ਪਾਸੇ ਜੇ ਹੋ ਕੇ ਸਵੇਰ ਤੋਂ ਲੁਕਾਈ ਰੱਖੀ ਜਾਂਦਾ ਸੀ, ਹੁਣ ਲੱਗਿਆ ਕਿ ਮੈਂ ਪਾਪ ਦਾ ਭਾਗੀ ਕਿਉਂ ਬਣਾਂ। ਇਹ ਲਾੜਾ, ਬਰਾਤ ਅਤੇ ਬਰਾਤੀ ਸਭ ਜਾਲੀ ਆ। ਇਹ ਮੁੰਡਾ ਵੀ ਬਲੈਤੋਂ ਨਹੀਂ ਆਇਆ, ਠੱਗ ਗਿਆ ਸਿਰੇ ਦਾ। ਇਹਨੇ ਅੱਜ ਰਾਤੀ ਕੁੜੀ ਨੂੰ ਲੈ ਕੇ ਪੱਤਰਾ ਵੱਜ ਜਾਣਾ। ਮੈਂ ਇਸ ਦੀ ਸਕੀਮ ਸੁਣ ਲਈ ਹੈ।
1: ਬਾਬਾ ਜੀ, ਆ ਲਓ, ਮੈਂ ਤੁਹਾਨੂੰ ਆਪਣੀ ਮੁੰਦੀ ਦੇਨੀ ਆ ਸੋਨੇ ਦੀ, ਸਾਨੂੰ ਇੱਥੋਂ ਨਿਕਲਣ 'ਚ ਮਦਦ ਕਰ ਦਿਓ।
3: ਉਸ ਦਿਨੋਂ ਮੂਰਤੀ ਆਪਣੀ ਦਲੇਰੀ ਕਰਕੇ ਲੋਕਾਂ 'ਚ ਸ਼ੇਰਨੀ ਮੂਰਤੀ ਧੁੰਮ ਗਈ। ਲੋਕ ਉਹਨੂੰ ਸ਼ੇਰ ਦੇ ਮੂੰਹੋਂ ਹਿਰਨੀ ਦਾ ਬੱਚਾ ਕੱਢ ਲਿਆਉਣ ਵਾਲੀ ਕਹਿਣ ਲੱਗ ਪਏ।
4: ਫਿਰ ਉਹ ਸਮਾਂ ਵੀ ਆ ਗਿਆ ਜਦੋਂ ਇਸ ਤਰ੍ਹਾਂ ਦੇ ਕਈ ਕਿੱਸੇ ਮੂਰਤੀ ਦੀ ਅਕਲ ਅਤੇ ਦਨਾਈ ਨਾਲ ਜੁੜਦੇ ਚਲੇ ਗਏ, ਅਤੇ ਉਸ ਦੀ ਗੋਦੀ ਖੇਡਦੇ ਉਸ ਦੇ ਦੋਵੇਂ ਪੁੱਤਰ ਮੱਦੀ ਅਤੇ ਕੰਤੂ ਜਵਾਨ ਹੋ ਗਏ। ਇੱਕ ਤਰ੍ਹਾਂ ਨਾਲ ਮੂਰਤੀ ਅਤੇ ਵੀਰੂ ਪਿੰਡ ਦੇ ਲੋਕਾਂ ਦੀਆਂ ਧੀਆਂ ਦੀ ਮੱਤ ਪੱਤ ਦੇ ਰਾਖੇ ਹੀ ਬਣ ਗਏ।
3: ਇੱਕ ਜੱਟ ਵੱਲੋਂ ਰਿਸ਼ਤਾ ਗੰਢਣ ਦੇ ਗਾਉਂ ਨਾਲ ਬੋਲੇ ਝੂਠ ਦਾ ਨਿਤਾਰਾ ਵੀਰੂ ਨੇ ਜਿਸ ਤਰ੍ਹਾਂ ਕੀਤਾ ਸੀ, ਉਹ ਕਹਾਣੀ ਸਾਰੇ ਪਿੰਡ ਦੇ ਜੀਆਂ ਨੇ ਇੱਕ ਦੂਜੇ ਨੂੰ ਸੁਣਾਈ ਸੀ।
4: ਕਿੱਦਾਂ ਹੋਈ ਸੀ ਭਲਾ ਉਹ ਗੱਲ, ਮੈਨੂੰ ਵੀ ਦੱਸੀ ਭਲਾ।
3: ਤੂੰ ਵੀ ਸੁਣ ਲਾ, ਕਿਸੇ ਕੁੜੀ ਲਈ ਮੁੰਡਾ ਦੇਖਣ ਗਏ ਜੱਟ ਨੇ ਸਿਆਣਪ ਦੀ ਕਦਰ ਕਰਦਿਆਂ ਵੀਰੂ ਨੂੰ ਵੀ ਨਾਲ ਲੈ ਲਿਆ।
4: ਅੱਛਾ, ਫਿਰ?
3: ਫਿਰ ਕੀ, ਮੁੰਡੇ ਵਾਲਿਆਂ ਨੇ ਦੂਰੋਂ ਉਂਗਲੀ ਘੁਮਾ ਕੇ ਬਗਾਨੇ ਖੇਤ ਵੀ ਆਪਣੇ ਬਣਾ ਕੇ ਦੱਸਦੇ। ਘਰ ਦੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਬੰਦਾ ਇੰਨੇ ਜੋਗਾ ਨਹੀਂ। ਬਾਕੀ ਦੇ ਚਾਹ ਪਾਣੀ ਪੀਣ ਲੱਗ ਗਏ ਤੇ ਵੀਰੂ ਮਲਕ ਚਾਰੇ ਉੱਥੋਂ ਖਿਸਕ ਕੇ ਖੇਤਾਂ 'ਚ ਜਾ ਖੜਿਆ ਤੇ ਉਹਨੇ ਕਿਹਾ, ਭਾਈ ਫਲਾਣੇ ਜੱਟ ਨੇ ਆਪਣੇ ਖੇਤਾਂ 'ਚੋਂ ਬਰਸੀਮ ਲਿਆਉਣ ਭੇਜਿਆ।
4: ਫਿਰ
3: ਅਗਲਾ ਮੋਹਰਿਓਂ ਗਵਾਲੀ ਉਤਰ ਪਿਆ, ਆਖੇ ਉਸ ਕੰਜਰ ਦੇ ਕਿਹੜੇ ਖੇਤ? ਵੀਰੂ ਨੇ ਭਰੀ ਪੰਚਾਇਤ 'ਚ ਭਾਂਡਾ ਪਾਂਦਾ। ਵੀਰੂ ਦੇ ਤਾਂ ਇਹੋ ਜਿਹੇ 20 ਕਿੱਸੇ। ਏਦਾਂ ਹੀ ਇੱਕ ਜੱਟ ਨੇ ਇੱਕ ਮੁੰਡੇ ਹੱਥ ਰੁਪਈਆ ਧਰਿਆ, ਕੁੜਮਾਈ ਦੀ ਮੁੰਦੀ ਪਾਉਣ ਲੱਗੇ ਤਾਂ ਵੀਰੂ ਨੂੰ ਲੱਗਿਆ, ਭਾਈ ਜਿਹੜਾ ਮੁੰਡਾ ਦਿਖਾਇਆ ਸੀ ਇਹ ਉਹ ਨਹੀਂ।
4: ਫਿਰ?
3: ਬਸ ਫਿਰ ਕੀ, ਵੀਰੂ ਨੇ ਖੁੱਲ੍ਹੀ ਮੁੰਦੀ ਪਾਉਣੀ ਬਦਸ਼ਗਨੀ ਹੁੰਦੀ ਹੈ, ਕਹਿ ਕੇ ਮੁੰਦੀ ਨਾ ਪਾਉਣ ਦਿੱਤੀ। ਉਹਨਾਂ ਨੇ ਬਥੇਰਾ ਕਿਹਾ, ਧਾਗਾ ਲਪੇਟ ਲੈਂਦੇ ਹਾਂ, ਪਰ ਵੀਰੂ ਆੜੀ ਗਿਆ। ਮਗਰੋਂ ਗੱਲ ਬਾਹਰ ਆਈ, ਭਾਈ ਮੁੰਡੇ ਨੂੰ ਮਿਰਗੀ ਪੈਂਦੀ ਸੀ।

0: ਕਿਆ ਸੁਣਦੇ ਹੋ ਰਾਜਾ ਵੀਰੂ ਸਿੰਘ ਜੀ?
1: ਆਹੋ, ਮੈਂ ਬਗੈਰ ਤੇ ਤੋਂ ਹੋਰ ਸੁਣਦਾ ਕਿਹਦੀ ਆ?
0: ਆਪਾਂ ਵਿਚੋਲੇ ਬਣੇ ਬਗੈਰ ਹੀ ਲੋਕਾਂ ਦੇ ਵਿੱਚ ਓਲੇ ਨੰਗੇ ਕਰਨੇ ਹੁਣ ਬੰਦ ਨਾ ਕਰ ਦਈਏ।
1: ਦੇਖ ਲਾ ਬਈ, 20 ਪਿੰਡਾਂ 'ਚ ਹੁੰਦੀ ਜੈ ਜੈਕਾਰ, ਸੁਣਨ ਨੂੰ ਤਰਸ ਜਾਏਗੀ।
0: ਬਥੇਰਾ ਪਵਾ ਲਿਆ ਸ੍ਰੀ ਕੇਸਰ, ਹੁਣ ਹੋਰ ਕਿਸੇ ਨੂੰ ਮੌਕਾ ਦਈਏ?
1: ਚੱਲ ਮੰਨ ਲਿਆ, ਛੱਡ ਦਿੰਦੇ ਹਾਂ ਦੌੜ ਭੱਜ, ਹੋਰ ਫਿਰ ਕਰਾਂਗੇ ਕੀ, ਢਿੱਡ ਕਿੱਦਾਂ ਭਰਿਆ ਕਰਾਂਗੇ ਆਪਾਂ।
0: ਆ ਜਿਹੜੇ ਦੋ ਜੰਮ ਕੇ ਪੜਾ ਲਿਖਾ ਦਿੱਤੇ ਨੇ, ਦੋ ਦੋ ਰੋਟੀਆਂ ਵੀ ਨਾ ਖਵਾਉਣਗੇ ਸਾਨੂੰ?
1: ਉਹ ਤਾਂ ਦੋਵੇਂ ਜਦੋਂ ਵੀ ਸ਼ਹਿਰ ਆਉਂਦੇ ਆ ਨਾ, ਕੁਛ ਦੇਣ ਦੀ ਥਾਂ ਕੁਛ ਲੈਣ ਹੀ ਆਉਂਦੇ ਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਬਈ ਸ਼ਹਿਰ 'ਚ ਕੀ ਪੜ੍ਹਦੇ ਰਹੇ ਤੇ ਕਿੱਥੇ ਪੜ੍ਹਦੇ ਰਹੇ।
0: ਆਹੋ ਸੱਚ, ਮੇਰੀ ਤੇ ਮਾਤੀ ਮਾਰੀ ਜਾਂਦੀ ਹੈ ਹੁਣ। ਮੈਂ ਤੈਨੂੰ ਦੱਸਣਾ ਸੀ ਵੀ ਚੇਤਾ ਨਹੀਂ, ਪਤਾ ਨਹੀਂ ਕੌਣ ਗੱਲ ਕਰਦਾ ਪਿਆ ਸੀ ਵੀ ਮੱਦੀ ਨੇ ਤਾਂ ਵਿਆਹ ਵੀ ਕਰਾ ਲਿਆ।
1: ਤੂੰ ਖਾ ਲਿਆ ਕਰੀ ਫਿਰ ਹੁਣ ਮੂੰਹ ਦੇ ਪਕਾਏ ਪਰੌਂਠੇ।
0: ਹਾਂ ਆ ਗਿਆ ਚੇਤਾ, ਇਹ ਖਬਰ ਮੈਨੂੰ ਬਾਹਰ ਲਿਆਂਦੀ ਹਰਮੀਤ ਨੇ ਦਿੱਤੀ ਸੀ। ਦੋਵੇਂ ਜਾਣੇ ਕਚਹਿਰੀ ਗਏ ਤੇ ਉਹਨਾਂ ਨੇ ਆਪਸ 'ਚ ਵਿਆਹ ਕਰਾ ਲਿਆ।
1: ਕਚਹਿਰੀ 'ਚ ਕੌਣ ਸੀ ਉਹ ਤਾਂ?
0: ਉੱਥੇ ਲੋੜ ਹੀ ਨਹੀਂ ਹੁੰਦੀ ਕਿਸੇ ਦੀ,
1: ਮਾਪਿਆਂ ਦੀ ਵੀ ਨਹੀਂ।
0: ਕਹਿੰਦੇ ਆ ਮਾਪਿਆਂ ਬਾਰੇ ਪੁੱਛਿਆ ਸੀ ਅਫਸਰ ਨੇ, ਆਂਦਾ ਹੈ ਨਹੀਂ ਗਏ, ਮਰ ਖੱਪ ਗਏ ਆ ਕਿਤੇ।
1: ਉਹ ਤੁਹਾਡੀ ਇਹੋ ਜਿਹਿਆਂ ਦੀ ਉਹ ਕੀੜੇ ਪੈਣ ਤੁਹਾਡੀ ਜੀਭ 'ਚ। ਸੱਚ ਕਹਿੰਦੀ ਸੀ ਹਰਮੀਤ?
0: ਉਹਨੂੰ ਝੂਠ ਬੋਲਣ ਦੀ ਕੀ ਲੋੜ ਆ,
1: ਸਹੁਰਿਆਂ ਨੇ ਜੀਂਦੇ ਜੀ ਮਾਰ ਸੱਟੇ। ਅੱਛਾ ਨੌਕਰੀ ਮਿਲਣ ਬਾਰੇ ਵੀ ਤੂੰ ਨਹੀਂ ਕੱਢੀ?
0: ਹੋਰ ਸੁਣ ਲਾ, ਨੌਕਰੀ ਕਰਦਿਆਂ ਨੂੰ ਤੇ ਸਾਲ ਹੋ ਗਿਆ।
1: ਬਸ ਹੋਰ ਨਾ ਬੋਲ, ਮੇਰਾ ਦਿਮਾਗ ਖਰਾਬ ਹੋ ਜਾਣਾ।
0: ਹਾਏ ਹਾਏ, ਮੈਂ ਤਾਂ ਕਹਿੰਦੀ ਹਾਂ ਇਹਨਾਂ ਦੇਹਾਂ ਨੂੰ ਕਬਰਾਂ ਹੀ ਬਣਾ ਲਈਏ ਬੰਦਿਆ। ਮੈਨੂੰ ਤਾਂ ਹੁਣ ਮੇਰੇ ਢਿੱਡੋ ਜੰਮਿਆਂ ਨੇ ਇੱਧਰੋਂ ਨਿਕਲਣ ਜੋਗੀ ਨਹੀਂ ਛੱਡਿਆ।
1: ਪਰ ਇੱਦਾਂ ਦਿਲ ਛੱਡਿਆ ਤਾਂ ਗੱਲ ਨਹੀਂ ਬਣਨੀ ਭਗਵਾਨੇ।
0: ਮੇਰੀ ਤੇ ਛਾਤੀ ਖੋਟੀ ਨਿਕਲੀ, ਚਿੰਨੇ ਨਰਮਵਾ ਦੁੱਧ ਦਿੱਤਾ, ਮੇਰਾ ਤੇ ਜਹਾਨ ਵੀ ਖੋਲਿਆ ਚੰਦਰਿਆਂ ਨੇ।

0: ਜੀ ਧਿਆਣੀ ਨੂੰ ਦੇਣਾ ਹੁੰਦਾ ਤੇ ਇੱਥੋਂ ਮਦਦ ਲੈ ਕੇ ਮੈਂ ਨਰਕਾਂ ਨੂੰ ਜਾਵਾਂ।
1: ਚਲੋ ਫਿਰ ਧੀ ਧਿਆਣੀ ਦੀ ਮਦਦ ਕਰ ਦਿਓ।
0: ਮੈਂ ਗਰੀਬ ਲਾਗੀ ਜੋਗੀ ਤੈਨੂੰ ਭਲਾ ਕੀ ਦੇ ਸਕਦਾ।
1: ਤੁਸੀਂ ਦੇਣਾ ਕੁਛ ਨਹੀਂ ਅੰਕਲ।
0: ਫਿਰ ਮਦਦ ਕਿੱਦਾਂ?
1: ਮੇਰੀ ਸਹੇਲੀ ਆਈ ਹੈ ਵਲੈਤੋਂ, ਡੈਡੀ ਹੋਰਾਂ ਨਾਲ ਬਣਦੀ ਨਹੀਂ ਉਹਨਾਂ ਦੀ। ਮੇਰਾ ਦਿਲ ਬੜਾ ਹੀ ਕਰਦਾ ਉਸਨੂੰ ਮਿਲਣ ਲਈ, ਪਰ ਮੈਂ ਘਰ ਨਹੀਂ ਸੱਦ ਸਕਦੀ ਉਹਨੂੰ।
0: ਫਿਰ
1: ਬਾਹਰਲੀਆਂ ਸਮਾਧਾਂ ਤੱਕ ਹੀ ਬੁਲਾ ਸਕਦੀ ਹਾਂ ਬਸ।
0: ਤੂੰ ਤਾਂ ਮੈਂ ਤੁਮਾਈ ਹੈ ਕੋਈ।

0: ਹਾਂ ਜੀ ਤੇਜਾ ਸਿੰਘ ਜੀ
1: ਸੁਣਿਆ ਨਾਟਕ ਜੀ?
0: ਸੁਣਿਆ ਜੀ, ਬਿਲਕੁਲ ਸੁਣਿਆ ਜੀ।
1: ਹਾਂ ਅਤੇ ਸ਼ਿੰਗਾਰਾ ਸਿੰਘ ਜੀ, ਕੱਲ੍ਹ ਦਾ ਪ੍ਰੋਗਰਾਮ ਇਵੇਂ ਆ
0: ਜੀ,
1: ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਆਲੂ ਦੀਆਂ ਕਿਸਮਾਂ,
0: ਅੱਛਾ ਜੀ,
1: ਇਹਦੇ ਬਾਰੇ ਗੱਲਬਾਤ ਹੋਏਗੀ।
0: ਜੀ
1: ਅਤੇ ਸ਼ਾਮ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਹਾੜੀ ਲਈ ਹਰੇ ਚਾਰੇ,
0: ਅੱਛਾ,
1: ਇਸ ਵਿਸ਼ੇ 'ਤੇ ਗੱਲਾਂ ਬਾਤਾਂ ਵੀ ਹੋਣਗੀਆਂ, ਹੋਰ ਗੀਤ ਸੰਗੀਤ ਵੀ ਨਾਲ ਨਾਲ ਚੱਲੇਗਾ। ਤੇ
0: ਮੌਸਮ ਕੀ ਕਹਿੰਦਾ ਜੀ ਫਿਰ?
1: ਮੌਸਮ ਕੁਛ ਨਹੀਂ ਕਹਿੰਦਾ, ਮੌਸਮ ਕਹਿੰਦਾ ਵੀ ਭਾਈ ਥੋੜ੍ਹਾ ਜਿਹਾ ਹੁੰਮ ਹੁਣ ਮੈਨੂੰ ਘਟਾ ਦੇਊਂਗਾ ਮੈਂ,
0: ਅੱਛਾ,
1: ਅਤੇ ਥੋੜ੍ਹਾ ਜਿਹਾ ਮੌਸਮ ਹੁਣ ਵਧੀਆ ਕਰਦੇ ਜਾਣਾ ਹੈ ਹਾਲੇ।
0: ਅੱਛਾ,
1: ਅਤੇ ਆਪਾਂ ਚੱਲੀਏ ਜੀ।
0: ਹਾਂ, ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਆਓ ਸੁਣਦੇ ਹਾਂ ਸਪੌਂਸਰਡ ਪ੍ਰੋਗਰਾਮ ਕਿਸਾਨ ਵਾਣੀ।

0: ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹੇ ਦੇ ਹਰੇਕ ਯੋਗ ਕਿਸਾਨ ਦੀ ਵਿਲੱਖਣ ਫਾਰਮਰ ਆਈਡੀ ਬਣਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਖਾਦਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਮਿਲਣ ਵਾਲੀਆਂ ਕਿਸ਼ਤਾਂ, ਖੇਤੀ ਮਸ਼ੀਨਰੀ ਅਤੇ ਹੋਰ ਖੇਤੀਬਾੜੀ ਸਹੂਲਤਾਂ ਤੇ ਸਬਸਿਡੀਆਂ ਦਾ ਲਾਭ ਲੈਣ ਲਈ ਫਾਰਮਰ ਆਈਡੀ ਮਹੱਤਵਪੂਰਨ ਹੋਵੇਗੀ। ਇਸ ਲਈ ਸਾਰੇ ਯੋਗ ਕਿਸਾਨ ਬਿਨਾਂ ਕਿਸੇ ਦੇਰੀ ਦੇ ਆਪਣੀ ਫਾਰਮਰ ਆਈਡੀ ਜ਼ਰੂਰ ਬਣਵਾਉਣ। ਹੁਣ ਵੇਲਾ ਹੋ ਗਿਆ ਹੈ ਗੱਲਬਾਤ ਦਾ, ਤੇ ਬਿਲਕੁਲ ਜੀ ਆਓ ਤੁਹਾਨੂੰ ਸੁਣਾਉਂਦੇ ਹਾਂ ਗੱਲਬਾਤ ਸਫਲ ਕਿਸਾਨ ਗੁਰਪ੍ਰੀਤ ਸਿੰਘ ਮਰਾੜ ਦੇ ਨਾਲ, ਜੋ ਕਿ ਇੱਕ ਕਾਮਯਾਬ ਗੰਨਾ ਕਿਸਾਨ ਹਨ।
1: ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਹਾਂਜੀ ਜੀ ਜੀ, ਸਭ ਤੋਂ ਪਹਿਲਾਂ ਜੀ ਆਕਾਸ਼ਵਾਣੀ ਰੇਡੀਓ ਦੇ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਔਰ ਸਾਡੇ ਸਰੋਤਿਆਂ ਵੱਲੋਂ ਵੀ। ਸਰ, ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਖੇਤੀ ਦੇ ਇਸ ਕਿੱਤੇ ਵਿੱਚ ਕਿਸ ਤਰ੍ਹਾਂ ਆਏ ਤੇ ਗੰਨੇ ਦੀ ਖੇਤੀ ਦੇ ਬਾਰੇ ਕਿਉਂ ਸੋਚਿਆ?
2: ਹਾਂਜੀ ਜੀ, ਮੈਂ 2013 ਤੋਂ ਗੰਨੇ ਦੀ ਖੇਤੀ ਤੇ ਮੁੜ ਆਇਆ ਜੀ। ਪਹਿਲਾਂ ਸਾਡੇ ਫਾਦਰ ਸਾਹਿਬ ਕਰਦੇ ਰਹੇ, 1994 ਤੋਂ ਛੱਡਿਆ ਸੀ ਉਹਨਾਂ।
1: ਅੱਛਾ ਜੀ,
2: 13 ਤੋਂ ਸ਼ੁਰੂ ਕੀਤਾ ਜੀ। ਹਾਂਜੀ, ਤੇ ਹੁਣ ਤੱਕ ਕਰ ਰਹੇ ਹਾਂ ਜੀ। ਸਾਰੀ ਖੇਤੀ ਮੇਰੇ ਕੋਲ ਤਕਰੀਬਨ ਗੰਨੇ ਦੀ ਹੈ ਜੀ।
1: ਠੀਕ ਹੈ ਜੀ, ਤੇ ਸਮੱਸਿਆਵਾਂ ਵੀ ਆਈਆਂ? ਕਿਉਂਕਿ ਅਕਸਰ ਕਿਸਾਨ ਕਹਿ ਦਿੰਦੇ ਨੇ ਕਿ ਸਾਨੂੰ ਬਹੁਤ ਸਮੱਸਿਆ ਆਉਂਦੀ ਹੈ, ਔਰ ਇਹ ਵੀ ਕਿਹਾ ਜਾਂਦਾ ਕਿ ਖੇਤੀ ਕਰਨੀ ਜਿਹੜੀ ਉਹ ਬਹੁਤ ਸੌਖੀ ਨਹੀਂ ਹੈ, ਮਿੱਟੀ ਨਾਲ ਮਿੱਟੀ ਹੋਣਾ ਪੈਂਦਾ।
2: ਜੀ ਜੀ, 2013 ਜਦੋਂ ਮੈਂ ਸ਼ੁਰੂ ਕੀਤਾ ਸੀ, ਪਹਿਲਾਂ ਮੈਂ ਇਕੱਲੇ ਦੀ ਕਾਸ਼ਤ ਤੋਂ ਸ਼ੁਰੂ ਕੀਤਾ ਸੀ।
1: ਅੱਛਾ ਜੀ,
2: ਉਸੇ ਸਾਲ ਮੈਨੂੰ ਬੜੀਆਂ ਮੁਸ਼ਕਲਾਂ ਆਈਆਂ। ਮੈਂ ਨਿਰਾਸ਼ ਹੋ ਕੇ ਪਰਚੀਆਂ ਦੇ ਹੱਥੋਂ ਪੁੱਟ ਕੇ ਗੰਨਾ ਤੇ ਵਾਪਸ ਘਰ ਮੁੜਿਆ। ਫਿਰ 2015 ਤੋਂ ਲਗਾਤਾਰ ਸ਼ੁਰੂ ਕੀਤਾ ਜੀ, ਪਹਿਲਾਂ 5 ਕਿੱਲਿਆਂ ਤੋਂ, ਫਿਰ 10 ਤੋਂ, ਫਿਰ ਇਸ ਵਕਤ ਹੁਣ ਅਸੀਂ 30-31 ਕਿੱਲੇ ਦੀ ਖੇਤੀ ਕਰ ਰਹੇ ਹਾਂ ਜੀ।
1: ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ। ਔਰ ਬਹੁਤ ਵਾਰੀ ਇਹ ਵੀ ਹੁੰਦਾ ਹੈ ਕਿ ਕਮਾਦ ਜਦੋਂ ਅਸੀਂ ਬੀਜਦੇ ਹਾਂ, ਹਨਾ, ਗੰਨਾ ਜਦੋਂ ਬੀਜਦੇ ਹਾਂ ਤੇ ਵਿੱਚ ਜਿਹੜੀ ਜਗ੍ਹਾ ਬਹੁਤ ਹੁੰਦੀ ਹੈ, ਹਨਾ, ਤੇ ਤੁਸੀਂ ਅੰਤਰ ਫਸਲਾਂ ਵੀ ਲਾਉਂਦੇ ਹੋ
2: ਕਿ ਵਾਧੂ ਆਮਦਨੀ ਹੋ ਸਕੇ? ਹਾਂਜੀ, ਅਕਤੂਬਰ ਮਹੀਨੇ ਜਿਹਨੂੰ ਅੱਸੂ ਦਾ ਮਹੀਨਾ ਕਹਿ ਦਿੰਦੇ ਆਪਾਂ ਜੀ।
1: ਹਾਂਜੀ,
2: ਝੋਨੇ ਦੀ ਫਸਲ ਤੋਂ ਕਟਾਈ ਤੋਂ ਬਾਅਦ ਗੰਨਾ ਲਗਾ ਕੇ ਉਸ ਵਿੱਚ ਕਣਕ ਸਰੋਂ ਦੀ ਫਸਲ ਲੈਂਦੇ ਰਹੇ ਹਾਂ ਜੀ, ਜਿਹਦੇ ਨਾਲ ਕਾਫੀ ਮੁਨਾਫਾ ਹੁੰਦਾ ਰਿਹਾ ਜੀ।
1: ਜੀ, ਤੇ ਮਤਲਬ ਇਹ ਤੁਸੀਂ ਹਰ ਵਾਰੀ ਏਦਾਂ ਲਾਉਂਦੇ ਹੋ ਕਿ ਕਿਸੇ ਪਾਰਟਿਕੂਲਰ ਸੀਜ਼ਨ ਦੇ ਵਿੱਚ ਹੀ ਅੰਦਰ ਫਸਲ ਜਿਹੜੀਆਂ ਨੇ ਲਵਾਉਂਦੇ
2: ਹੋ? ਪਾਰਟਿਕੂਲਰ ਸੀਜ਼ਨ ਜਿਸ ਹਿਸਾਬ ਨਾਲ ਸਾਡੇ ਖੇਤ ਵਿਹਲੇ ਹੋਏ ਹੁਣ ਗੰਨੇ ਤੋਂ ਬਾਅਦ।
1: ਠੀਕ ਹੈ, ਤੇ ਨਹੀਂ ਜਿੱਦਾਂ ਕਈ ਵਾਰੀ ਇੱਕ ਤਾਂ ਤੁਸੀਂ ਵਿਹਲੇ ਖੇਤਾਂ ਦੇ ਵਿੱਚ ਤੁਸੀਂ ਫਸਲ ਲਾਉਂਦੇ ਹੋ, ਠੀਕ ਹੈ, ਕਈ ਵਾਰੀ ਏਦਾਂ ਹੁੰਦਾ ਕਿ ਗੰਨੇ ਦੇ ਖੇਤ ਦੇ ਵਿੱਚ ਹੀ ਜਿੱਦਾਂ ਗੱਬੇ ਆੜਾਂ ਹੁੰਦੀਆਂ ਆ,
2: ਲੇਬਰ
1: ਨੀ ਮਿਲਦੀ, ਗੰਨੇ ਦੀ ਫਸਲ ਜਿਹੜੀ ਹੈ ਉਹ ਲੇਬਰ ਵੀ ਭਾਲਦੀ ਹੈ, ਫਿਰ ਬਾਅਦ ਦੇ ਵਿੱਚ ਗੰਨੇ ਵੱਢਣੇ ਜਿਹੜੇ ਨੇ ਉਹਨਾਂ ਨੂੰ ਮੰਡੀ ਲੈ ਕੇ ਜਾਣਾ, ਬਹੁਤ ਸਾਰੇ ਕੰਮ ਹੁੰਦੇ ਨੇ, ਤੇ ਉਹ ਫਿਰ ਕਿਸ ਤਰ੍ਹਾਂ ਕਰਦੇ ਹੋ?
2: ਜੀ, ਲੇਬਰ ਦੀ ਸਮੱਸਿਆ ਤਾਂ ਹਰ ਕੰਮ ਚ ਹੈਗੀ ਹੈ ਜੀ।
1: ਜੀ
2: ਹਾਂਜੀ, ਗੰਨੇ ਚ ਵੀ ਆਈ ਆ। ਹੁਣ ਲੇਬਰ ਦੀ ਸਮੱਸਿਆ ਕਰਕੇ ਅਸੀਂ 5 ਫੁੱਟ ਤੇ ਆਏ ਆ ਜੀ।
1: ਠੀਕ ਹੈ ਜੀ।
2: ਹਾਂਜੀ
1: ਠੀਕ ਹੈ, ਤੇ ਮਾਰਕੀਟਿੰਗ ਦੇ ਲਈ ਕੋਈ ਪ੍ਰੋਬਲਮਸ ਆਉਂਦੀਆਂ ਨੇ, ਕੋਈ ਸਮੱਸਿਆਵਾਂ ਆਉਂਦੀਆਂ ਨੇ? ਗੰਨਾ ਵੇਚਣਾ ਹੁੰਦਾ ਜਾਂ ਕਈ ਵਾਰੀ ਕਿਸਾਨ ਜਿਹੜੇ ਹੁੰਦੇ ਨੇ ਉਹ ਗੰਨਾ ਵੇਚਣ ਨਹੀਂ ਜਾਂਦੇ, ਉਹ ਘਰ ਹੀ ਸਿੱਧਾ ਵਪਾਰੀਆਂ ਨੂੰ ਦੇ ਦਿੰਦੇ ਨੇ ਜਾਂ ਫਿਰ ਗੁੜ ਬਣਾ ਲੈਂਦੇ ਨੇ, ਤੁਸੀਂ ਕੀ ਕਰਦੇ ਹੋ?
2: ਨਹੀਂ, ਜ਼ਿਆਦਾਤਰ ਹਰ ਕਿਸਾਨ ਜਿਹੜਾ ਇਹਨੂੰ ਮਿਲ ਤੇ ਲੈ ਕੇ ਜਾਂਦਾ ਹੈ ਜੀ।
1: ਜੀ
2: ਹਾਂਜੀ, ਤੇ ਗੰਨੇ ਦੀ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆ ਜ਼ਿਮੀਦਾਰ ਨੂੰ, ਉਹ ਪੇਮੈਂਟ ਦੀ ਹੈ ਜਿਹੜੀ ਸਮੇਂ ਸਿਰ ਨਹੀਂ ਅਦਾਇਗੀ ਹੁੰਦੀ ਜੀ।
1: ਜੀ, ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ
2: ਹਾਂਜੀ
1: ਮਤਲਬ ਪੇਮੈਂਟ ਕਿੱਦਾਂ ਹੁੰਦੀ ਹੈ, ਕਿ ਮਤਲਬ ਤੁਸੀਂ ਗੰਨਾ ਵੇਚ ਕੇ ਆਇਓ ਸਮੇਂ ਸਿਰ ਹੋ ਜਾਂਦੀ ਹੈ, ਜਾਂ ਫਿਰ ਜਿਹੜਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਲਟਕਾਉਂਦੇ ਨੇ ਔਰ ਇੰਤਜ਼ਾਰ ਕਰਨਾ ਪੈਂਦਾ ਕਈ ਵਾਰ?
2: ਹਾਂਜੀ ਹਾਂਜੀ, ਸਾਡਾ ਜਿਹੜਾ ਕੰਟਰੈਕਟ ਹੁੰਦਾ ਇਹਨਾਂ ਦਾ, 14 ਦਿਨ ਦਾ ਟਾਈਮ ਆਉਣ ਹੁੰਦਾ ਵਾ ਕਿ ਤੁਹਾਨੂੰ ਪੇਮੈਂਟ ਮਿਲੂਗੀ, ਪਰ 6-6 ਮਹੀਨੇ ਵੀ ਲੱਗ ਜਾਂਦੇ ਆ ਜੀ ਮਿਲਾਂ ਵੱਲੋਂ।
1: ਤੇ ਇੱਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜੇ 14 ਦਿਨਾਂ ਤੋਂ ਬਾਅਦ ਤੁਹਾਨੂੰ ਪੇਮੈਂਟ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਐਕਸਟਰਾ ਵੀ ਕਰਨੀ ਪੈਂਦੀ ਹੈ?
2: ਨਹੀਂ ਜੀ, ਕੋਈ ਕਰਦਾ ਨਹੀਂ ਜੀ, ਬੜਾ ਲੰਮਾ ਸਮਾਂ ਜੀ, ਫਿਰ ਕੋਰਟ ਕੇਸ ਕੋਈ ਕਰਨਾ ਨਹੀਂ ਚਾਹੁੰਦਾ ਜੀ।
1: ਕੋਰਟ ਕੇਸ? ਠੀਕ ਹੈ, ਉਹਦੇ ਵਿੱਚ ਫਿਰ ਹੋਰ ਜ਼ਿਆਦਾ ਜਿਹੜਾ ਲੰਮਾ ਸਮਾਂ।
2: ਬਿਲਕੁਲ, ਜ਼ਿਮੀਦਾਰ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਜੀ ਫਸਲ ਸਾਂਭੇ, ਕੋਰਟ ਕੇਸ ਕਰੇ।
1: ਜੀ, ਤੇ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਗੰਨੇ ਦੀ ਖੇਤੀ ਕਰਦੇ ਸਮੇਂ?
2: ਸਮੱਸਿਆ ਜੀ ਆਮ ਆਪਣੇ ਜਿਵੇਂ ਕੀੜਿਆਂ ਦਾ ਪ੍ਰਕੋਪ ਕਈ ਵਾਰ ਝੱਲਣਾ ਪੈਂਦਾ ਹੈ ਜ਼ਿਮੀਦਾਰ ਨੂੰ, ਸਭ ਤੋਂ ਪਹਿਲੀ ਤੇ ਲੇਬਰ ਦੀ ਆ।
1: ਜੀ
2: ਹਾਂਜੀ, ਤੇ ਹੁਣ ਤਾਂ ਚਲੋ ਇਹ ਆ ਵੀ ਮਸ਼ੀਨੀਕਰਨ ਹੋਣ ਕਰਕੇ ਕਿਸਾਨ ਵੀ

0: ਸੌਖਾ ਹੋ ਗਿਆ ਇਸ ਕਰਕੇ ਕਿ ਲੇਬਰ ਦੀ ਸਮੱਸਿਆ ਘਟੂਗੀ ਇਹਦੇ ਨਾਲ, ਮਸ਼ੀਨੀਕਰਨ ਆਉਣ ਨਾਲ ਜੀ।
1: ਹਾਂਜੀ
0: ਹਾਂਜੀ, ਲਵਾਈ ਤੋਂ ਲੈ ਕੇ ਕਟਾਈ ਤੱਕ ਹੁਣ ਮਸ਼ੀਨ ਦਾ ਹੀ ਕੰਮ ਹੈ ਸਾਰਾ, ਮਸ਼ੀਨੀਕਰਨ ਹੀ ਹੋਵੇਗਾ ਜੀ।
1: ਮਤਲਬ ਲੇਬਰ ਦੇ ਉੱਪਰ ਨਿਰਭਰ ਜਿਹੜਾ ਉਹ ਨਹੀਂ ਰਹਿਣਾ ਪਊਗਾ ਹੁਣ ਕਿਸਾਨ ਨੂੰ,
0: ਹਾਂਜੀ ਹਾਂਜੀ,
1: ਕਿਉਂਕਿ
0: ਸਾਡੇ ਆਪਣੇ ਪੰਜਾਬ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਜੀ
1: ਹਾਂਜੀ
0: ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ, ਬਹੁਤ ਹੀ ਗੰਨੇ ਦੇ ਪ੍ਰਤੀ ਉਹ ਵੀ ਸ਼ਲਾਘਾਯੋਗ ਕਦਮ ਚੁੱਕ ਰਹੇ ਨੇ ਜੀ। ਹਾਂਜੀ
1: ਜੀ, ਮਤਲਬ
0: ਹਾਂ
1: ਕਿ ਤੁਹਾਨੂੰ ਆਲੇ ਦੁਆਲੇ ਆਪਣੇ ਕਹਿ ਸਕਦੇ ਹਾਂ ਕਿ ਖੇਤੀ ਲਈ ਪੋਜ਼ਿਟਿਵ ਮਾਹੌਲ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ ਹੈ
0: ਹਾਂਜੀ ਬਿਲਕੁਲ ਜੀ, ਬਿਲਕੁਲ ਜੀ।
1: ਜੀ। ਔਰ ਜਦੋਂ ਤੁਸੀਂ ਗੰਨਾ ਬੀਜਦੇ ਹੋ ਤੇ ਫਿਰ ਕਿਹੜੀ ਕਿਸਮ ਦਾ ਜਿਹੜਾ ਬੀਜ ਲਗਾਉਂਦੇ ਹੋ, ਇਹ ਵੀ
0: ਜਿਹੜੀ
1: ਹੁੰਦਾ ਹੈ?
0: ਪੰਜਾਬ, ਹਾਂਜੀ ਹਾਂਜੀ, ਪੰਜਾਬ ਦੀਆਂ ਜਿਹੜੀਆਂ ਦੋ ਤਿੰਨ ਚੰਗੀਆਂ ਕਿਸਮਾਂ ਜਿਹੜੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ, 118
1: ਹਾਂਜੀ
0: 95 ਹੈ ਜੀ ਇੱਕ, ਮਤਲਬ ਇਹ ਦੋ ਤਿੰਨ ਕਿਸਮਾਂ ਚੰਗੀਆਂ ਜੀ ਜਿਹੜੀ ਰੋਗ ਰਹਿਤ ਨੇ ਜੀ।
1: ਤੇ
0: ਹਾਂਜੀ
1: ਗੰਨੇ ਨੂੰ ਬਿਮਾਰੀ ਜਿਹੜੀ ਉਹ ਕਿਹੜੀ ਲੱਗਦੀ ਹੈ ਜ਼ਿਆਦਾਤਰ, ਜਿਹਦਾ ਸਾਹਮਣਾ ਕਰਨਾ ਪੈਂਦਾ ਕਿਸਾਨਾਂ ਨੂੰ ਬਹੁਤ?
0: ਹਾਂਜੀ, ਇਹਨੂੰ ਟੋਬਰ ਇਹਨੂੰ ਕਹਿੰਦੇ ਆਪਾਂ, ਵਿਲਟ ਦੀ ਆ ਜਾਂਦੀ ਸਮੱਸਿਆ ਜੀ ਕਈ ਵਾਰ।
1: ਹਾਂਜੀ
0: ਹਾਂਜੀ, ਜਿਹਨੂੰ ਰੱਤਾ ਰੋਗ ਵੀ ਕਹਿ ਦਿੰਦੇ ਆ।
1: ਜੀ, ਤੇ ਕਈ ਵਾਰੀ ਆਪਾਂ ਇਹ ਵੀ ਕਹਿ ਦਈਦਾ ਆਮ ਭਾਸ਼ਾ ਦੇ ਵਿੱਚ ਕਿ ਗੰਨੇ ਕਾਣੇ ਆ, ਇਹਨਾਂ ਚ ਕਾਣ
0: ਹਾਂਜੀ
1: ਹੈ, ਉਹਨੂੰ ਕੀ ਕਹਿੰਦੇ ਨੇ ਕਿਸਾਨੀ ਭਾਸ਼ਾ ਦੇ ਵਿੱਚ, ਉਹ ਕਿਹੜੀ ਬਿਮਾਰੀ ਹੁੰਦੀ ਹੈ?
0: ਅਸੀਂ ਵੀ ਕਹਾਣੀ ਸੁਣਦੇ ਆਏ ਹਾਂ ਜੀ।
1: ਤੇ ਇਹਦਾ ਇਲਾਜ ਹੈ ਕੋਈ?
0: ਇਲਾਜ ਇਹਦਾ ਜੀ ਇਨਸੈਕਟੀਸਾਈਡ ਦਵਾਈਆਂ ਹੀ ਆ ਤੇ ਜਾਂ ਫੰਗੀਸਾਈਡ ਦਵਾਈਆਂ ਜੀ।
1: ਠੀਕ ਹੈ, ਤੇ ਬਾਈ ਚਾਂਸ ਜੇ ਫਸਲ ਨੂੰ ਇੱਕ ਵਾਰੀ ਤੁਹਾਡੀ ਨੂੰ ਸੁੰਡੀ ਪੈ ਜਾਵੇ ਜਾਂ ਕੀੜਾ ਲੱਗ ਜਾਵੇ ਤੇ ਉਹ ਠੀਕ ਹੋ ਜਾਂਦੀ ਹੈ ਦਵਾਈਆਂ ਪਾਉਣ ਦੇ ਨਾਲ ਬਾਅਦ ਚ?
0: ਸਭ ਤੋਂ ਨਿਰਭਰ ਹੈ ਜੀ ਮੌਸਮ,
1: ਜੀ
0: ਮੌਸਮ ਠੀਕ ਹੋਏਗਾ ਦਵਾਈ ਵੀ ਕੰਮ ਕਰੇਗੀ, ਜੇ ਮੌਸਮ ਨਹੀਂ ਠੀਕ ਤੇ ਦਵਾਈ ਵੀ ਕੋਈ ਕੰਮ ਨਹੀਂ ਕਰਦੀ ਜੀ।
1: ਠੀਕ ਹੈ ਜੀ। ਔਰ
0: ਹਾਂਜੀ
1: ਤੇ ਜੇ ਮੌਸਮ ਠੀਕ ਹੋਵੇ, ਕੋਈ ਬਾਰਿਸ਼ ਦਾ ਜਾਂ ਕਿਸੇ ਹੋਰ ਤਰ੍ਹਾਂ ਦੇ ਮੌਸਮ ਦਾ ਵੀ ਨੁਕਸਾਨ ਹੁੰਦਾ ਹੈ ਤੁਹਾਡੀ ਫਸਲ ਨੂੰ?
0: ਹਾਂਜੀ, ਬੇਲੋੜੀ ਬਾਰਿਸ਼ ਦਾ ਵੀ ਨੁਕਸਾਨ ਹੈ ਜੀ ਗੰਨੇ ਤੇ।
1: ਜੀ,
0: ਹਾਂਜੀ
1: ਤੇ ਗੰਨੇ ਦੇ ਲਈ ਸਭ ਤੋਂ ਸੋਹਣਾ ਮੌਸਮ ਜਿਹੜਾ ਉਹ ਕਿਹੜਾ ਹੁੰਦਾ ਹੈ ਕਿ ਜਦੋਂ ਲੱਗਦਾ ਹੈ ਕਿ ਨਹੀਂ ਆਹ ਮੌਸਮ ਵਧੀਆ ਆ, ਹੁਣ ਫਸਲ ਸੋਹਣੀ ਹੋਗੀ, ਤੈਨੂੰ ਕੋਈ ਬਿਮਾਰੀ ਵੀ ਨਹੀਂ ਲੱਗੂਗੀ?
0: ਸਤੰਬਰ ਤੋਂ ਅਕਤੂਬਰ ਮਹੀਨੇ ਦੀ ਬਿਜਾਈ ਠੀਕ ਹੈ ਜੀ, ਤੇ ਉਧਰੋਂ ਫਰਵਰੀ ਤੋਂ ਮਾਰਚ ਦੀ ਜੀ, ਇਹ ਦੋ ਮੌਸਮ ਹੈ ਜਿਨ੍ਹਾਂ 'ਚ ਆਪਾਂ ਗੰਨਾ ਲਾ ਸਕਦੇ ਹਾਂ ਸਾਡੇ ਪੰਜਾਬ ਦਾ ਜਿਹੜਾ ਵੈਦਰ ਦੇ ਹਿਸਾਬ ਨਾਲ ਜੀ।
1: ਜੀ, ਔਰ ਕਿਸਾਨ ਵੀਰ ਜਿਹੜੇ ਨੇ ਜੋ ਗੰਨੇ ਦੀ ਖੇਤੀ ਕਰਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ?
0: ਮੈਂ ਜੀ ਆਪ ਜੀ ਦੇ ਰੇਡੀਓ ਮਾਧਿਅਮ ਰਾਹੀਂ ਕਿਸਾਨ ਨੂੰ ਇਹ ਕਹੂੰਗਾ ਕਿ ਵੱਧ ਤੋਂ ਵੱਧ ਰਕਬਾ ਜਿਹੜਾ ਗੰਨੇ ਹੇਠ ਆਵੇ, ਤਾਂ ਕਿ ਜੋ ਸਾਡੀਆਂ ਸਰਕਾਰੀ ਮਿੱਲਾਂ ਵੀ ਗੰਨੇ ਵਾਲੀਆਂ ਚੱਲਦੀਆਂ ਰਹਿਣ ਤੇ ਜ਼ਿਮੀਂਦਾਰ ਦੀ ਵੀ ਬਾਂਹ ਫੜ ਕੇ ਰੱਖੂਗੀ ਜੀ।
1: ਜੀ, ਔਰ ਅਸੀਂ ਇਹ
0: ਹਾਂਜੀ
1: ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਹਾਨੂੰ ਅਵਾਰਡ ਜਿਹੜੇ ਨੇ ਉਹ ਕਿਹੜੇ ਕਿਹੜੇ ਮਿਲੇ ਨੇ ਇਸ ਖਿੱਤੇ ਵਿੱਚ?
0: ਜੀ, ਮੈਨੂੰ ਤੇ ਆਪਣੇ ਆਪਣੇ ਅਵਾਰਡ ਤਾਂ ਮੈਂ ਅਜੇ ਕੋਈ ਨਹੀਂ ਲਿਆ ਜੀ, ਜਿਹੜੀ ਗੱਲ ਹੈ ਜੀ।
1: ਤੇ ਮਿਲੂਗਾ ਜ਼ਰੂਰ
0: ਠੀਕ ਹੈ ਜੀ,
1: ਹੈ ਨਾ, ਜਿਸ ਸਿਦਕ ਦੇ ਨਾਲ ਅਸੀਂ ਮਿਹਨਤ ਕਰਦੇ ਹਾਂ, ਜਿਸ ਜਜ਼ਬੇ ਦੇ
0: ਹਾਂਜੀ
1: ਨਾਲ ਅਸੀਂ ਕੰਮ ਕਰਦੇ ਹਾਂ, ਜੇ ਅਸੀਂ ਇਸੇ ਤਰ੍ਹਾਂ ਲੱਗੇ ਰਵਾਂਗੇ ਨਾ ਤਾਂ ਕਹਿੰਦੇ ਨੇ ਕਿ ਬੂਰ ਜ਼ਰੂਰ ਪੈਂਦਾ ਹੈ।
0: ਬਿਲਕੁਲ ਜੀ, ਅਵਾਰਡ ਦੀ ਤੇ ਚਲੋ ਠੀਕ ਹੈ ਜੀ, ਨਹੀਂ ਕੋਈ ਮਿਲਿਆ ਪਰ ਆਸੇ ਪਾਸੇ ਦੇ ਲੋਕਾਂ ਵੱਲੋਂ ਬਹੁਤ ਉਤਸ਼ਾਹ ਹੈ ਜੀ, ਮੇਲ ਵੱਲੋਂ ਬਹੁਤ ਹੈ ਜੀ।
1: ਕਿਆ ਬਾਤ ਹੈ, ਤੇ ਉਹ ਕਿਸੇ ਅਵਾਰਡ ਤੋਂ ਘੱਟ ਨਹੀਂ ਹੈ ਮੈਨੂੰ
0: ਬਿਲਕੁਲ
1: ਲੱਗਦਾ,
0: ਜੀ, ਬਿਲਕੁਲ ਜੀ, ਬਿਲਕੁਲ
1: ਹੈ
0: ਜੀ,
1: ਨਾ, ਜਦੋਂ
0: ਹਾਂਜੀ
1: ਆਸ-ਪਾਸ ਦੇ ਲੋਕ ਘਰ ਦੇ ਲੋਕ ਸ਼ਲਾਘਾ ਕਰਦੇ ਨੇ
0: ਜੀ।
1: ਨਾ, ਕਿਉਂਕਿ ਅੱਜ ਕੱਲ ਮਾਹੌਲ ਏਦਾਂ ਦਾ ਬਣਿਆ ਹੋਇਆ ਕਿ ਬਹੁਤ ਸਾਰੇ ਲੋਕ ਖੇਤੀ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਜਾਂ ਫਿਰ ਕਾਰਪੋਰੇਟ ਵਰਲਡ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ,
0: ਹਾਂਜੀ ਹਾਂਜੀ,
1: ਤੇ ਤੁਹਾਡੇ ਦਿਮਾਗ 'ਚ ਕਦੀ ਏਦਾਂ ਨਹੀਂ ਆਇਆ ਕਿ ਮੈਂ ਵੀ ਛੱਡੋ ਖੇਤੀ ਕੀ ਕਰਨੀ, ਮੈਂ ਵੀ ਕੋਈ ਹੋਰ ਕੰਮ ਖੋਲਦਾ?
0: ਨਹੀਂ ਜੀ, ਖੇਤੀ ਸਾਡਾ ਪਿਤਾ ਪੁਰਖੀ ਕੰਮ ਹੀ ਦਿੰਦੇ ਆ ਖੇਤੀ ਕਰਨਾ ਜੀ। ਹਾਂਜੀ
1: ਮਤਲਬ ਤੁਸੀਂ ਆਪ ਵੀ ਖੇਤੀ ਕਰੋਗੇ ਤੇ ਅਗਲੀਆਂ ਪੀੜ੍ਹੀਆਂ ਨੂੰ ਵੀ ਆਪਣੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੋਗੇ?
0: ਬਿਲਕੁਲ ਜੀ, ਬਿਲਕੁਲ ਜੀ,
1: ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਗੁਰਪ੍ਰੀਤ ਸਿੰਘ ਮਰਾੜ ਜੀ, ਸਾਡੇ ਨਾਲ ਗੱਲ ਕਰਨ ਦੇ ਲਈ, ਸ਼ਾਮਿਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
0: ਧੰਨਵਾਦ ਜੀ।
1: ਹੁਣ ਵੇਲਾ ਹੋ ਗਿਆ ਹੈ ਇੱਕ ਖੂਬਸੂਰਤ ਜਿਹੇ ਗੀਤ ਦਾ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਕਿਸੇ ਗਿਆਨ ਨੂੰ ਜੇ ਸੁਣਦੇ ਜੇ ਤਾਂ ਉਹ ਕੁਝ ਦੇਰ ਤੱਕ ਤੁਸੀਂ ਸੁਣੋਗੇ ਤਾਂ ਤੁਹਾਨੂੰ ਯਾਦ ਰਹਿ ਜੂਗਾ, ਪਰ ਹੋ ਸਕਦਾ ਘਰ ਜਾਂਦਿਆਂ ਤੱਕ ਭੁੱਲ ਜੇ। ਪਰ ਜਿਹੜੀ ਇੱਕ ਦਸਤਾਵੇਜ਼ ਰੂਪ ਦੇ ਵਿੱਚ ਸਾਡੇ ਕੋਲ ਕੋਈ ਵੀ ਚੀਜ਼ ਨਹੀਂ ਹੁੰਦੀ ਆ, ਉਹ ਅਸੀਂ ਕਿਸੇ ਵੇਲੇ ਵੀ ਉਹਨੂੰ ਚੁੱਕ ਸਕਦੇ ਹਾਂ, ਉਹਨੂੰ ਪੜ੍ਹ ਸਕਦੇ ਹਾਂ ਦੁਬਾਰਾ। ਮੰਨ ਲਓ ਕਿਸੇ ਆਪਾਂ, ਮੈਂ ਜਿਵੇਂ ਤੁਹਾਡੇ ਨਾਲ ਦੇਸੀ ਟੋਟਕਿਆਂ ਦੀ ਗੱਲ ਕੀਤੀ, ਜੇ ਸਾਨੂੰ ਕਿਸੇ ਮਿਸ਼ਰਣ ਦਾ ਪਤਾ ਲੱਗ ਜੇ ਵੀ 1 ਗ੍ਰਾਮ ਆਹ ਪਾਉਣਾ, 2 ਗ੍ਰਾਮ ਆਹ ਪਾਉਣਾ, ਹੋ ਸਕਦਾ ਅਸੀਂ ਘਰ ਜਾਂਦੇ ਹਾਂ ਜਿਹੜਾ ਉਹ 2 ਗ੍ਰਾਮ ਵਾਲੇ ਨੂੰ 1 ਗ੍ਰਾਮ ਸਮਝੀਏ ਅਤੇ 1 ਗ੍ਰਾਮ ਵਾਲੇ ਨੂੰ 2 ਗ੍ਰਾਮ ਸਮਝੀਏ। ਪਰ ਜੇ ਸਾਡੇ ਕੋਲ ਪੁਸਤਕ ਰੂਪ ਦੇ ਵਿੱਚ ਹੈਗਾ ਤਾਂ ਅਸੀਂ ਬਿਲਕੁਲ ਉਹ ਮਿਕਦਾਰ ਜਿਹੜੀ ਉਸੇ ਤਿਕਰੀ ਪਾਵਾਂਗੇ। ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਸਾਡੇ ਕੋਲ ਸਿੱਕੇਬੰਦ ਜਿਹੜੀ ਆ ਉਹ ਜਾਣਕਾਰੀ ਹੋਏ, ਜਿਹਦੇ ਨਾਲ ਅਸੀਂ ਜਿਹੜਾ ਵਾ ਉਹ ਆਪਣੇ ਪਸ਼ੂ ਪਾਲਕ ਤੱਕ ਸਟੀਕ ਜਿਹੜਾ ਵਾ ਉਹ ਸੂਚਨਾ ਪਹੁੰਚਾ ਸਕੀਏ। ਹੁਣ ਅੱਗੋਂ ਤੁਸੀਂ ਗੱਲ ਕੀਤੀ ਸੀ ਕਿ ਉਪਲਬਧ ਕਿੱਥੇ
1: ਹੈ, ਉਪਲਬਧ ਕਿੱਥੇ ਨੇ?
0: ਵੇਖੋ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਜਿਹੜੀ, ਉਹਦੇ ਆਪਣੇ 3 ਕ੍ਰਿਸ਼ੀ ਵਿਗਿਆਨ ਕੇਂਦਰ ਨੇ। ਇੱਕ ਪਹਿਲਾਂ ਤੇ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਉਹਨਾਂ ਤੇ ਉਪਲਬਧ ਹੈ। ਉਸ ਤੋਂ ਬਾਅਦ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲਗਭਗ 17-18 ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਸਾਡਾ ਸਾਹਿਤ ਉੱਥੇ ਵੀ ਉਪਲਬਧ ਹੁੰਦਾ ਹੈ। ਯੂਨੀਵਰਸਿਟੀ ਦਾ ਕੇਂਦਰ ਕਿਉਂਕਿ ਲੁਧਿਆਣੇ ਦੇ ਵਿੱਚ ਹੈ, ਸਾਡਾ ਮੁੱਖ ਕੈਂਪਸ, ਸਾਡਾ ਇਹ ਸਾਰਾ ਸਾਹਿਤ ਜਿਹੜਾ ਉੱਥੇ ਵੀ ਮੁਹੱਈਆ ਹੈ। ਸਾਡੇ ਕਿਸੇ ਕਿਸਾਨ ਵੀਰ ਨੇ ਕਿਤੇ ਲੈਣਾ ਹੋਏ ਤਾਂ ਉਹ ਉੱਥੇ ਆ ਕੇ ਜਿਹੜਾ ਸਾਡੇ ਕੋਲ ਲੈ ਸਕਦੇ ਆ,
1: ਸੰਪਰਕ ਕਰ ਸਕਦੇ
0: ਜੀ। ਇਸ ਤੋਂ ਇਲਾਵਾ ਸਾਡਾ ਇੱਕ ਕਾਲਜ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਹੈ, ਉੱਥੇ ਵੀ ਆ। ਸਾਡੇ ਯੂਨੀਵਰਸਿਟੀ ਦੇ 3 ਵੱਖੋ ਵੱਖਰੇ ਜਿਹੜੇ ਆ ਰਿਸਰਚ ਕੇਂਦਰ ਨੇ, ਜਿਨ੍ਹਾਂ ਨੂੰ ਅਸੀਂ RRTC ਕਹਿੰਦੇ ਹਾਂ, ਖੇਤਰੀ ਖੋਜ ਅਤੇ ਪਸਾਰ ਦੇ ਕੇਂਦਰ ਨੇ ਜਿਹੜੇ ਉਹਨਾਂ ਦੇ ਉੱਤੇ, ਅਤੇ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਸਾਡਾ ਜਿਹੜਾ ਇਹ ਸਾਹਿਤ ਉਪਲਬਧ ਆ। ਉੱਥੇ ਆ ਕੇ ਸਾਡੇ ਕਿਸਾਨ ਜਿਹੜੇ ਆ ਇਸ ਦਾ ਲੈ ਸਕਦੇ। ਅਤੇ ਇੱਕ ਹੋਰ ਜਿਹੜੀ ਆ, ਇਸ ਵੇਲੇ ਮੈਂ ਤੁਹਾਨੂੰ ਗੱਲ ਦੱਸ ਰਿਹਾ, 18-19 ਸਤੰਬਰ 2026 ਨੂੰ ਅਸੀਂ ਆਪਣਾ ਪਸ਼ੂ ਪਾਲਣ ਮੇਲਾ ਜਿਹੜਾ ਉਹ ਕਰਵਾ ਰਹੇ ਹਾਂ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿਖੇ। ਇਹ ਸਾਡਾ ਸਾਰਾ ਸਾਹਿਤ ਉੱਥੇ ਪ੍ਰਦਰਸ਼ਿਤ ਹੋਏਗਾ, ਅਤੇ ਉਸ ਸਾਹਿਤ ਦੇ ਵਿੱਚੋਂ ਤੁਸੀਂ ਆਪਣੀ ਮਰਜ਼ੀ ਦੀਆਂ ਲੋੜ ਮੁਤਾਬਕ ਪੁਸਤਕਾਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ
1: ਜੀ। ਤੁਸੀਂ ਦੱਸਿਆ ਹਰਪ੍ਰੀਤ ਜੀ ਕਿ ਹਰ ਸਾਲ ਛਪਦੀਆਂ ਨੇ ਤਕਰੀਬਨ 40 ਕਿਤਾਬਾਂ
0: ਜੀ।
1: ਇਹ ਸਮੇਂ ਸਮੇਂ ਤੇ ਜਦੋਂ ਜਾਂ ਕੁਛ ਬਦਲਦਾ ਵੀ ਰਹਿੰਦਾ, ਖੇਤੀ ਚ ਬਹੁਤ ਕੁਛ ਬਦਲਦਾ, ਉਸ ਹਿਸਾਬ ਨਾਲ ਛਪਦੀਆਂ ਨੇ ਕਿ ਜਿਹੜਾ ਰਿਪੀਟ ਹੁੰਦੀਆਂ ਰਹਿੰਦੀਆਂ ਨੇ ਕੁਛ ਇਸ ਵਿੱਚ ਚੀਜ਼ਾਂ ਵੀ?
0: ਸੁਖਪ੍ਰੀਤ ਜੀ, ਇਹਦੇ ਵਿੱਚ ਅਸੀਂ ਨਾ ਨਵੇਂ ਨਵੇਂ ਜਿਹੜੇ ਐਡੀਸ਼ਨ ਕੱਢਦੇ ਰਹਿੰਦੇ
1: ਜੀ।
0: ਸਾਨੂੰ ਜਿਸ ਤਰੀਕੇ ਦੀਆਂ ਕੋਈ ਖੇਤਰ ਦੇ ਵਿੱਚ ਲੋੜਾਂ ਮਹਿਸੂਸ ਹੁੰਦੀਆਂ, ਸਾਡੇ ਵਿਗਿਆਨੀ ਉਹਦੇ ਮੁਤਾਬਕ ਆਪਣੀ ਜਿਹੜੀ ਖੋਜ ਆ ਉਹਨੂੰ ਨਵਿਆਉਂਦੇ ਨੇ। ਉਹਦੇ ਵਿੱਚ ਜਿਹੋ ਜਿਹੀਆਂ ਲੋੜਾਂ ਉਹਨਾਂ ਨੇ ਮਹਿਸੂਸ ਕੀਤੀਆਂ ਵੀ ਸਾਡੇ ਪਸ਼ੂ ਪਾਲਕ ਨੂੰ ਆਹ ਸਮੱਸਿਆਵਾਂ ਆਈਆਂ ਨੇ, ਅਸੀਂ ਆਪਣੀਆਂ ਪੁਸਤਕਾਂ ਦੇ ਵਿੱਚ ਵੀ ਉਹਨਾਂ ਸਮੱਸਿਆਵਾਂ ਨੂੰ ਸਾਂਝੇ ਕਰਦੇ ਹੋਏ ਜੋ ਸਾਡੇ ਵਿਗਿਆਨੀਆਂ ਨੇ ਨਵੀਆਂ ਸਿਫਾਰਿਸ਼ਾਂ ਕੀਤੀਆਂ ਨੇ ਉਹਨਾਂ ਨੂੰ ਅਸੀਂ ਸ਼ਾਮਲ ਕਰਦੇ ਹਾਂ, ਤਾਂ ਕਿ ਜਿਹੜਾ ਗਿਆਨ ਆ ਉਹ ਸਦਾ ਪਹਿਲੇ ਨਾਲੋਂ ਬਿਹਤਰ ਹੁੰਦਾ ਰਹੇ
1: ਅਤੇ
0: ਸਮੇਂ ਦੀ ਜਿਹੜੀ ਲੋੜ ਆ ਉਹਦੇ ਮੁਤਾਬਕ ਹੁੰਦਾ ਰਹੇ। ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਗਿਆਨ ਨੂੰ ਬਿਲਕੁਲ ਨਵੀਨਤਮ ਰੂਪ ਦੇ ਵਿੱਚ ਵਰਤਮਾਨ ਰੂਪ 'ਚ ਪਹੁੰਚਾਉਣ ਵਾਸਤੇ ਆਪਣਾ ਇੱਕ ਮਹੀਨਾਵਾਰ ਰਸਾਲਾ ਜਿਹੜਾ ਉਹ ਵੀ ਪ੍ਰਕਾਸ਼ਿਤ ਕਰਦੇ ਹਾਂ, ਜਿਸ ਤੋਂ ਵਿਗਿਆਨਕ ਪਸ਼ੂ ਪਾਲਣ ਸਿਰਲੇਖ ਅਧੀਨ ਅਸੀਂ ਛਾਪਦੇ ਹਾਂ। ਇਹ ਰਸਾਲਾ ਜੇ ਕਿਸੇ ਕਿਸਾਨ ਵੀਰ ਨੇ ਲੈਣਾ ਹੋਏ ਤਾਂ ਉਹ ਇਹਨੂੰ ਜੇ ਸਬਸਕ੍ਰਾਈਬ ਕਰਵਾ ਲਏ ਤਾਂ ਉਹਦੇ ਘਰ ਜਿਹੜਾ ਪਹੁੰਚ ਇਹਦੀ ਹੋ ਸਕਦੀ ਆ, ਉਹਨਾਂ ਦੇ ਘਰ ਤੱਕ ਜਿਹੜਾ ਚਲਾ ਜਾਂਦਾ। ਜਦੋਂ ਕੋਈ ਸਾਡੇ ਪਸ਼ੂ ਪਾਲਕ ਵੀਰ ਪਸ਼ੂ ਪਾਲਣ ਮੇਲੇ ਦੇ ਵਿੱਚ ਆਉਣਗੇ, ਉੱਥੇ ਆ ਕੇ ਤੁਸੀਂ ਇਹਦਾ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹੋ। ਇਹਦੀ ਫੀਸ ਜਿਹੜੀ ਆ ਉਹ ਸਲਾਨਾ ਵੀ ਆ, 5 ਸਾਲ ਦੀ ਵੀ ਆ ਅਤੇ ਜੀਵਨ ਕਾਲ ਦੀ ਵੀ ਆ, ਉਹ ਤੁਸੀਂ ਭਰ ਕੇ ਅਤੇ ਉਹ ਇਸ ਰਸਾਲੇ ਨੂੰ ਜਿਹੜਾ ਉਹ ਲੈ ਸਕਦੇ ਹੋ, ਜਿਸ 'ਚ ਸਾਡਾ ਸਾਰਾ ਨਵੀਨਤਮ ਗਿਆਨ ਜਿਸ ਤਰੀਕੇ ਦਾ ਹੁੰਦਾ ਉਹ ਅਸੀਂ ਸਾਰਾ ਕੁਛ ਪੇਸ਼ ਕਰਦੇ ਹਾਂ।
1: ਖਾਲੀ ਸਿਰਫ ਪਸ਼ੂ ਪਾਲਣਾ ਬਾਰੇ ਤੁਸੀਂ ਦੱਸਿਆ, ਇਹਦੇ ਵਿੱਚ ਵਿਗਿਆਨਿਕ ਤੌਰ 'ਤੇ ਦੇਖਿਆ ਜਾਏ ਤਾਂ ਔਰਗੈਨਿਕ ਖੇਤੀ ਵਾਸਤੇ ਸਬਜ਼ੀਆਂ ਵਗੈਰਾ ਸਾਰੇ ਕਿਤਾਬਾਂ ਛਾਪਦੀਆਂ ਨੇ ਕਿ ਸਾਰਾ ਸਾਹਿਤ ਹੈ?
0: ਕਿਉਂਕਿ ਸਾਡੀ ਯੂਨੀਵਰਸਿਟੀ ਜਿਹੜੀ ਆ ਉਹ ਪਸ਼ੂ ਪਾਲਣ ਤੇ ਕੰਮ ਕਰਦੀ ਆ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੇ ਕੋਈ ਇਹੋ ਜਿਹਾ ਔਰਗੈਨਿਕ ਸਬਜ਼ੀਆਂ ਜਾਂ ਹੋਰ ਕੋਈ ਬਾਗਬਾਨੀ ਸੰਬੰਧੀ ਗੱਲ ਕਰਨੀ ਹੋਏ, ਉਹ ਸਾਰਾ ਸਾਹਿਤ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਲਬਧ ਆ। ਪਰ ਕਿਉਂਕਿ ਸਾਡੇ ਕੇਂਦਰ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਦੇ ਆ, ਇਸ ਕਰਕੇ ਜਿੱਥੇ ਕਦੇ ਲੋੜ ਹੋਏ ਅਸੀਂ ਵੀ ਉਹਨਾਂ ਦਾ ਸਾਹਿਤ ਜਿਹੜਾ ਉਹਨੂੰ ਵਡਿਆਉਂਦੇ ਹਾਂ, ਪ੍ਰਚਾਰਦੇ ਹਾਂ, ਅਤੇ ਉਹ ਸਾਡੇ ਵਾਲਾ ਜਿਹੜਾ ਸਾਹਿਤ ਆ ਉੱਥੇ ਰੱਖ ਕੇ ਜਿਹੜਾ ਵਾ ਉਹ ਕਿਸਾਨ ਵੀਰਾਂ ਤੱਕ ਪਹੁੰਚਦਾ ਜਿਹੜਾ ਕਰਦੇ ਆ।
1: ਜਿਹੜਾ 18-19 ਨੂੰ ਮੇਲਾ ਲੱਗ ਰਿਹਾ, ਇਸ ਵਾਸਤੇ ਕੋਈ ਸੈਮੀਨਾਰ ਹੁੰਦੇ ਨੇ ਜਾਂ ਕੋਈ ਪੈਂਫਲੇਟ ਵੰਡੇ ਜਾਂਦੇ ਨੇ ਕਿ ਹਾਂ ਵੀ ਇੱਥੇ ਜਿਹੜਾ ਹੈ ਮੇਲਾ ਲੱਗ ਰਿਹਾ, ਤਾਂ ਕਿ ਜਾਣਕਾਰੀ ਮਿਲ ਸਕੇ, ਫਿਰ ਉਹ ਸਹੀ ਤਰੀਕੇ ਨਾਲ ਸਾਹਿਤ ਵੀ ਲੈ ਸਕਣ?
0: ਇਸ ਮੇਲੇ ਦੇ ਪ੍ਰਚਾਰ ਵਾਸਤੇ ਅਸੀਂ ਅਖਬਾਰਾਂ ਦੇ ਵਿੱਚ ਖਬਰਾਂ ਦਿੰਦੇ ਹਾਂ, ਜਿਵੇਂ ਇਸ ਵੇਲੇ ਮੈਂ ਰੇਡੀਓ 'ਤੇ ਤੁਹਾਡੇ ਨਾਲ ਮੁਖਾਤਬ ਹੋ ਰਿਹਾ, ਇਸੇ ਤਰੀਕੇ ਨਾਲ ਸਾਡੇ ਜਿਹੜੇ ਵਿਗਿਆਨੀ ਨੇ ਉਹ ਇੱਥੇ ਆ ਕੇ ਇਹਨਾਂ ਮੇਲਿਆਂ ਸੰਬੰਧੀ ਵੀ ਜਾਣਕਾਰੀ ਦਿੰਦੇ ਨੇ, ਅਸੀਂ ਦੂਰਦਰਸ਼ਨ ਦੇ ਉੱਤੇ ਵੀ ਜਾਣਕਾਰੀ ਦਿੰਦੇ, ਵੱਖੋ ਵੱਖਰੇ ਜਿਹੜੇ ਰੇਡੀਓ ਦੇ ਕੇਂਦਰ ਨੇ ਉੱਥੇ ਜਾਣਕਾਰੀ ਦਿੱਤੀ ਜਾਂਦੀ ਆ, ਅਤੇ ਇਸ ਤੋਂ ਇਲਾਵਾ ਅਸੀਂ ਆਪਣੇ ਤੌਰ 'ਤੇ ਵੀ ਸਾਡਾ ਸੋਸ਼ਲ ਮੀਡੀਆ ਯੂਨੀਵਰਸਿਟੀ

0: ਆਪਣੇ ਤੌਰ 'ਤੇ ਵੀ ਜਿਹੜਾ ਕੰਮ ਕਰਦਾ, ਜਿਸ ਦੇ ਵਿੱਚ ਸਾਡੇ ਕੋਲ ਯੂਟਿਊਬ ਚੈਨਲ ਆ, ਸਾਡੇ ਕੋਲ ਫੇਸਬੁੱਕ ਆ, ਸਾਡੇ ਸੋਸ਼ਲ ਮੀਡੀਆ ਚੈਨਲਸ ਨੇ, ਉਹਨਾਂ ਸਾਰਿਆਂ ਦੇ ਉੱਤੇ ਅਸੀਂ ਜਿਹੜਾ ਇਹ ਪ੍ਰਚਾਰ ਪ੍ਰਸਾਰ ਜਿਹੜਾ ਕਰਦੇ ਹਾਂ, ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਪਹੁੰਚ ਸਕੇ ਕਿ ਮੇਲਾ ਕਦੋਂ ਲੱਗ ਰਿਹਾ ਅਤੇ ਉਹਦੇ ਵਿੱਚ ਕੀ ਕੁਛ ਜਿਹੜਾ ਉਪਲਬਧ ਹੋਏਗਾ ਅਤੇ ਸਾਡੇ ਕਿਸਾਨ ਵੀਰ ਉਸ ਨੂੰ ਆ ਕੇ ਜਿਹੜਾ ਉਹ ਵੇਖ ਸਕਣ ਅਤੇ ਲੈ ਸਕਣ।
1: ਔਰ ਇਹ ਕਿ ਕਿਤੇ ਕੋਈ ਫੋਨ ਨੰਬਰ ਹੋਵੇ ਤਾਂ ਵੀ ਸੰਪਰਕ ਕਰ ਸਕਣ ਕਿਸਾਨ ਵੀਰ?
0: ਦੇਖੋ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਸੰਚਾਰ ਦਾ, ਅਤੇ ਮੈਂ ਵੀ ਜਿਵੇਂ ਪ੍ਰੋਫੈਸਰ ਸੰਚਾਰ ਦੇ ਤੌਰ 'ਤੇ ਸੇਵਾ ਨਿਭਾ ਰਿਹਾ, ਅਤੇ ਕਮਿਊਨੀਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇਸ ਸੰਬੰਧੀ ਮੈਂ ਤੁਹਾਡੇ ਨਾਲ ਨੰਬਰ ਜਿਹੜੇ ਸਾਂਝੇ ਕਰਦਾ ਕਿ ਇੱਕ ਤਾਂ ਲੁਧਿਆਣਾ ਦਾ ਕੋਡ ਆ ਜੀ 0161, ਅਤੇ ਉਸ ਤੋਂ ਬਾਅਦ ਨੰਬਰ ਆ 241-40-40-26। ਇਸ ਨੰਬਰ ਦੇ ਉੱਤੇ ਸਾਡੇ ਕਿਸਾਨ ਵੀਰ ਸੰਪਰਕ ਕਰ ਸਕਦੇ ਨੇ, 0161-241-40-40-26। ਇਸ ਨੰਬਰ 'ਤੇ ਸੰਪਰਕ ਕਰਕੇ ਉਹ ਸਾਹਿਤ ਸੰਬੰਧੀ ਵੀ ਜਾਣਕਾਰੀ ਲੈ ਸਕਦੇ ਆ, ਜੇ ਕੋਈ ਹੋਰ ਜਾਣਕਾਰੀ ਉਹਨਾਂ ਲੈਣੀ ਹੋਏ ਤਾਂ ਉਹ ਵੀ ਕਰ ਸਕਦੇ। ਇੱਕ ਅਸੀਂ ਪਸ਼ੂ ਪਾਲਕਾਂ ਦੇ ਵਾਸਤੇ ਇੱਕ ਆਪਣਾ ਕੇਂਦਰ ਵੀ ਜਿਹੜਾ ਵਾ ਉਹ ਸਥਾਪਿਤ ਕੀਤਾ ਹੋਇਆ, ਜਿੱਥੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਸਲਾਹਕਾਰੀ ਦੀ ਲੋੜ ਹੋਏ ਤਾਂ ਉਹ ਆਪਣੀ ਕੋਈ ਵੀ ਜਿਹੜੀ ਆ ਐਡਵਾਈਜ਼ਰੀ ਜਿਹੜੀ ਸਾਡੇ ਵਿਗਿਆਨੀ ਕਰਦੇ ਨੇ ਉਹਨਾਂ ਸੰਬੰਧੀ ਉਹ ਜਾਣਕਾਰੀ ਲੈ ਸਕਦੇ। ਉਸ 'ਤੇ ਨੰਬਰ ਵੀ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਹਾਂਗਾ ਕਿ ਨੋਟ ਕਰ ਲੈਣ। ਇਹ ਨੰਬਰ ਹੈ ਜੀ ਮੋਬਾਈਲ ਦੇ 6283297919। ਇਹ ਬਣ ਜਾਂਦਾ ਜੀ 6282-97919, ਅਤੇ ਦੂਸਰਾ ਨੰਬਰ ਆ 6283258834 ਜਾਂ 6283258834। ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਜੇ ਸਾਡੇ ਕੋਲ ਕਿਸਾਨ ਵੀਰ ਜਾਣਕਾਰੀ ਵੀ ਲੈਣਾ ਚਾਹੁਣ ਅਤੇ ਉਹ ਵੀ ਜਾਣਕਾਰੀ ਅਸੀਂ ਉਹਨਾਂ ਨੂੰ ਜਿਹੜਾ ਕੰਮਕਾਜੀ ਦਿਨਾਂ ਦੇ ਵਿੱਚ ਜਿਹੜਾ ਉਹ ਇਸ ਨੰਬਰ 'ਤੇ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਸਾਡੇ ਨਾਲ ਗੱਲ ਵੀ ਕਰ ਸਕਦੇ,
1: ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ
0: ਜੀ।
1: ਕਿਸੇ ਕਿਸਾਨ ਦਾ ਕੋਈ ਪਸ਼ੂ ਬਿਮਾਰ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਰੀ ਮਿਲਦੀ ਹੈ, ਇਹ ਲੈ ਕੇ ਵੀ ਆ ਸਕਦੇ ਨੇ ਕਿ
0: ਜੀ? ਸਾਡਾ ਇੱਕ ਬਹੁਤ ਅੱਛਾ ਜੀ ਪਸ਼ੂ ਹਸਪਤਾਲ ਕੰਮ ਕਰ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ, ਅਤੇ ਸਾਡਾ ਵੈਟਰਨਰੀ ਸਾਇੰਸ ਕਾਲਜ ਜਿਵੇਂ ਰਾਮਪੁਰਾ ਫੂਲ ਮੈਂ ਤੁਹਾਨੂੰ ਦੱਸਿਆ, ਉੱਥੇ ਵੀ ਸਾਡਾ ਇੱਕ ਬਹੁਤ ਵੱਡਾ ਪਸ਼ੂ ਹਸਪਤਾਲ ਹੈ। ਅਤੇ ਸੁਖਪ੍ਰੀਤ ਜੀ, ਤੁਹਾਨੂੰ ਇਹ ਜਾਣ ਕੇ ਖੁਸ਼ੀ ਵੀ ਹੋਏਗੀ ਕਿ ਅਸੀਂ ਸਾਲ ਦੇ ਵਿੱਚ ਲਗਭਗ 40,000 ਤੋਂ ਵਧੇਰੇ ਜਿਹ 'ਚ ਪਸ਼ੂ ਅਤੇ ਛੋਟੇ ਜਾਨਵਰ ਨੇ ਉਹਨਾਂ ਦਾ ਇਲਾਜ ਕਰਦੇ ਹਾਂ। ਜ਼ਿਆਦਾ ਜਿਹੜਾ ਵਾ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰੀ ਦੀ ਆ ਕਿ ਪਸ਼ੂ ਪਾਲਕਾਂ ਦਾ ਬਹੁਤਾ ਖਰਚਾ ਨਾ ਹੋਏ ਅਤੇ ਉਹਨਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਤਕਲੀਫ ਦੇ ਨਾਲ ਅਸੀਂ ਇਲਾਜ ਮੁਹੱਈਆ ਕਰਵਾ ਸਕੀਏ। ਅਤੇ ਇਸ ਪੱਖੋਂ ਯੂਨੀਵਰਸਿਟੀ ਦਾ ਜਿਹੜਾ ਉਹ ਪਸ਼ੂ ਹਸਪਤਾਲ ਆ ਉਹ ਲੁਧਿਆਣਾ ਸਾਡੀ ਯੂਨੀਵਰਸਿਟੀ ਦੇ ਵਿੱਚ ਕੈਂਪਸ ਦੇ ਵਿੱਚ ਉਹ ਬਹੁਤ ਬਿਹਤਰ ਤਰੀਕੇ ਨਾਲ ਜਿਹੜੇ ਇਹੋ ਜਿਹੇ ਕੰਮ ਕਰ ਰਿਹਾ।
1: ਅਤੇ ਕੋਈ ਹੋਰ ਖਾਸ ਜਾਣਕਾਰੀ ਜੇ ਰਹਿ ਗਈ ਹੋਵੇ ਹਰਪ੍ਰੀਤ ਜੀ?
0: ਇਹਦੇ 'ਚ ਸੁਖਪ੍ਰੀਤ ਜੀ, ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜਾ ਹੈ ਉਹ ਕਿਸਾਨਾਂ ਤੱਕ ਪਹੁੰਚ ਕਰਨ ਵਾਸਤੇ ਆਪਣੇ ਤੌਰ 'ਤੇ ਵੀ ਜਿਹੜੇ ਯਤਨ ਕਰਦੇ ਰਹਿੰਦੇ ਹਾਂ। ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲਸ ਜਿਹੜੇ ਆ ਉਹ ਵੀ ਬਣਾਏ ਹੋਏ ਨੇ, ਜਿਵੇਂ ਸਾਡਾ ਇੱਕ ਗਡਵਾਸੂ ਐਕਸਟੈਂਸ਼ਨ ਸਰਵਿਸਿਸ ਜਿਹੜਾ ਇਸ ਨਾਂ ਦੇ ਉੱਤੇ ਜਿਹੜਾ ਉਹ ਸਾਡਾ ਇੱਕ ਚੈਨਲ ਆ ਜਿਹੜਾ ਕਿ ਯੂਟਿਊਬ 'ਤੇ ਉਪਲਬਧ ਆ, ਅਤੇ ਇੱਥੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਸਾਡੇ ਪੋਡਕਾਸਟ ਸੁਣ ਸਕਦੇ ਨੇ, ਜਿਹਦੇ ਵਿੱਚ ਅਸੀਂ ਆਪਣੇ ਮਾਹਰ ਜਿਹੜੇ ਉਹਨਾਂ ਦੀ ਗੱਲਬਾਤ ਕੀਤੀ ਕਿਸੇ ਇੱਕ ਖਾਸ ਵਿਸ਼ੇ ਦੇ ਉੱਤੇ, ਜਿਸ ਤਰੀਕੇ ਦੀ ਵਿਸ਼ੇ ਦੀ ਲੋੜ ਹੁੰਦੀ ਆ ਸਾਡੇ ਖੇਤਰ ਦੇ ਵਿੱਚ, ਉਹਨਾਂ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਆਪਣੇ ਪਸ਼ੂ ਪਾਲਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਇਹਦੇ ਤੋਂ ਇਲਾਵਾ ਜਿਹੜਾ ਅਸੀਂ ਵੱਖੋ ਵੱਖਰੇ ਸੋਸ਼ਲ ਮੀਡੀਆ ਚੈਨਲ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਉਹਨਾਂ ਦੇ ਉੱਤੇ ਵੀ ਜਿਹੜਾ ਅਸੀਂ ਆਪਣੀਆਂ ਸਾਰੀ ਜਾਣਕਾਰੀ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ। ਇਸ ਕਰਕੇ ਵੱਧ ਤੋਂ ਵੱਧ ਸਾਡੇ ਪਸ਼ੂ ਪਾਲਕ ਵੀਰ, ਸਾਡੇ ਕਿਸਾਨ ਵੀਰ ਫਾਇਦਾ ਲੈਣ ਅਤੇ ਇਹਨਾਂ ਜਿਹੜੇ ਢੁੱਕਵੇਂ ਮਾਧਿਅਮ ਨੇ ਉਹਨਾਂ ਨਾਲ ਜੁੜੇ ਰਹਿਣ, ਤਾਂ ਕਿ ਉਹਨਾਂ ਤੱਕ ਬਿਲਕੁਲ ਜਿਹੜਾ ਨਵੀਨਤਮ ਜਿਹੜਾ ਹਾਲੀਆ ਵਰਤਮਾਨ ਗਿਆਨ ਆ ਉਹਨਾਂ ਤੱਕ ਪਹੁੰਚਦਾ ਰਹੇ।
1: ਸੋ ਡਾਕਟਰ ਹਰਪ੍ਰੀਤ ਸਿੰਘ ਜੀ, ਤੁਸੀਂ ਪ੍ਰੋਫੈਸਰ ਕਮਿਊਨੀਕੇਸ਼ਨ ਗੁਰੂ ਅੰਗਦ ਦੇਵ ਯੂਨੀਵਰਸਿਟੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਆਏ, ਇਸ ਸੰਬੰਧੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਸੁਖਪ੍ਰੀਤ ਜੀ, ਅਤੇ ਮੈਂ ਵੀ ਆਸ ਕਰਦਾ ਕਿ ਸਾਡੇ ਪਸ਼ੂ ਪਾਲਕ ਵੀਰ ਵੀ ਇਹੋ ਜਿਹੀ ਜਾਣਕਾਰੀ ਜਿਹੜੀ ਉਹਦਾ ਲਾਹਾ ਲੈਣਗੇ।
2: ਕਿਸਾਨ ਵੀਰੋ, ਇਸ ਡਿਜੀਟਲ ਯੁੱਗ ਵਿੱਚ ਜ਼ਰੂਰੀ ਹੈ ਕਿ ਅਸੀਂ ਖੇਤੀ ਲਈ ਡਿਜੀਟਲ ਹੋਈਏ, ਕਿਉਂਕਿ ਇਸ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਖੇਤੀ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਆਸਾਨੀ ਨਾਲ ਮਿਲ ਸਕਦੀ ਹੈ, ਤੇ ਜੇਕਰ ਜਾਣਕਾਰੀ ਆਸਾਨੀ ਨਾਲ ਮਿਲ ਸਕਦੀ ਹੈ ਤੇ ਅਸੀਂ ਉਸ ਜਾਣਕਾਰੀ ਦੀ ਵਰਤੋਂ ਕਰਕੇ ਸਫਲ ਕਿਸਾਨ ਬਣ ਸਕਦੇ ਹਾਂ। ਤੇ ਇਸੇ ਸੰਦੇਸ਼ ਦੇ ਨਾਲ ਮੈਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਜੈ ਹਿੰਦ।
3: पक्षियों से तो हम खेत को बचा लेते हैं, पर इन घातक रसायनों से कैसे बचाएं?
4: मतलब?
3: देख बेटा, तू जो ये अंधाधुंध रसायन मिलाता है ना, मिट्टी की सेहत बिगड़ने लगी है, और जब माटी ही कमजोर पड़ जाएगी तो उपज

0: ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

0: मुंह मिठा करन लगे हो, नौकरी लागे लगदी है, मुबारक फेरते। पर किते उन्हां ने नौकरी देन तो पहला कोई पैसे जमा करवाउन दी गल तां नहीं कही? जे कही है तां फिर जागरूक बनो, ध्यान रखो, क्योंकि अजकल इह ठगण दे नवे तरीके ने, क्योंकि नौकरी देन वाले कदे भी पैसे नहीं मंगदे।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 7:30 ਵਜ ਰਹੇ ਨੇ, ਆਓ ਸੁਣਦੇ ਹਾਂ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਆਧਾਰਿਤ ਹੈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੋਹਰੀਆਂ ਮੀਟਿੰਗਾਂ ਕੀਤੀਆਂ ਨੇ। NIA ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀ ਸ਼ੁਦਾ ਦਹਿਸ਼ਤਗਰਦ ਤੜੇ ਲਸ਼ਕਰ ਤਾਇਬਾ ਨਾਲ ਜੁੜੇ ਨੈਟਵਰਕ ਦੇ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਨੇਤਾਵਾਂ ਨੇ ਫੌਜੀ ਖਰਚਿਆਂ ਵਿੱਚ ਲਗਾਤਾਰ ਵਾਧੇ 'ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਇੱਕ ਬਹੁਪੱਖੀ ਪਹੁੰਚ ਦੀ ਮੰਗ ਕੀਤੀ ਜੋ ਨਿਰੰਤਰ ਵਿਕਾਸ, ਭੁੱਖਮਰੀ ਅਤੇ ਗਰੀਬੀ ਦੇ ਖਾਤਮੇ ਅਤੇ ਜਲਵਾਯੂ ਤਬਦੀਲੀ ਵਰਗੇ ਮਹੱਤਵਪੂਰਨ ਆਲਮੀ ਮੁੱਦਿਆਂ 'ਤੇ ਸਾਰੇ ਦੇਸ਼ਾਂ ਦੇ ਦ੍ਰਿਸ਼ਟੀਕੋਣਾਂ ਦਾ ਸਤਿਕਾਰ ਕਰਦੀ ਹੋਏ। ਬ੍ਰਿਕਸ ਦੇਸ਼ਾਂ ਨੇ ਪੱਛਮੀ ਏਸ਼ੀਆ ਵਿੱਚ ਵੱਧ ਰਹੇ ਤਣਾਅ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਬਚਣ ਦਾ ਸੱਦਾ ਦਿੱਤਾ ਜੋ ਹਾਲਤ ਨੂੰ ਹੋਰ ਵਿਗਾੜ ਸਕਦੀ ਹੈ। ਉਹਨਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਇਲਾਕੇ ਵਿੱਚ ਸਥਾਈ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਅਤੇ ਕੂਟਨੀਤੀ ਰਾਹੀਂ ਲੰਮੇ ਸਮੇਂ ਦੀ ਸਮਝ ਵਿਕਸਿਤ ਕਰਨ ਲਈ ਯਤਨ ਤੇਜ਼ ਕਰਨ ਦਾ ਵੀ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਨ ਦੇ ਅੰਤ ਵਿੱਚ ਇਸ ਐਲਾਨਨਾਮੇ ਨੂੰ ਅਪਣਾਉਣ ਦੀ ਤਜਵੀਜ਼ ਰੱਖੀ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਐਲਾਨਨਾਮਾ ਮੈਂਬਰ ਦੇਸ਼ਾਂ ਦੇ ਸਾਂਝੇ ਸੰਕਲਪ ਨੂੰ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ।
3: ਅੱਜ ਦੀ ਚਰਚਾ ਤੋਂ ਸਪਸ਼ਟ ਹੈ ਕਿ ਬਦਲਤੇ ਹੋਏ ਵਿਸ਼ਵ ਦਾ ਸੰਚਾਲਨ ਪੁਰਾਣੇ ਸੰਸਥਾਨੋਂ ਸੇ ਨਹੀਂ ਕੀਆ ਜਾ ਸਕਤਾ। ਰਿਪ੍ਰੇਜੈਂਟੇਸ਼ਨ, ਰਿਸਪੋਂਸਿਵਨੈਸ ਔਰ ਰੂਲ ਮੇਕਿੰਗ ਤੀਨੋਂ ਮੇਂ ਸੁਧਾਰ ਆਵਸ਼ਕ ਹੈ। ਆਜ ਅਡਪਟ ਕੀਆ ਗਯਾ ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸਾਂਝਾ ਸੰਕਲਪ ਕੋ ਸਪਸ਼ਟ ਦਿਸ਼ਾ ਦੇਤਾ ਹੈ। ਅਬ ਹਮਾਰੀ ਜਿੰਮੇਦਾਰੀ ਹੈ ਕਿ ਇਨ ਸੰਕਲਪੋ ਕੋ ਠੋਸ ਪਰਿਣਾਮੋ ਮੇਂ ਬਦਲੇ।
2: ਸ਼੍ਰੀ ਮੋਦੀ ਨੇ ਕਿਹਾ ਕਿ ਫੈਸਲਿਆਂ ਅਤੇ ਉਨ੍ਹਾਂ ਦੇ ਨਤੀਜਿਆਂ ਵਿਚਕਾਰ ਪਾੜੇ ਨੂੰ ਭਾਈਵਾਲੀ ਅਤੇ ਸਮੂਹਕ ਕਾਰਵਾਈ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਮੈਂਬਰ ਦੇਸ਼ਾਂ ਦੇ ਕੀਮਤੀ ਯੋਗਦਾਨ, ਰਚਨਾਤਮਕ ਭਾਵਨਾ ਅਤੇ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਬ੍ਰਿਕਸ ਦੀ 20ਵੀਂ ਵਰ੍ਹੇਗੰਢ ਮਨਾਉਣ ਲਈ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਦੋ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ। ਪਹਿਲਾਂ ਦਿਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ ਬ੍ਰਿਕਸ ਸਿਖਰ ਸੰਮੇਲਨ ਸ਼ੁਰੂ ਹੋਇਆ। ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਨੇ ਪਿਛਲੇ 20 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ

0: ਕੇਂਦਰਿਤ ਪਹੁੰਚ ਤੇ ਆਧਾਰਿਤ ਹੈ ਜੋ ਮਨੁੱਖਤਾ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਬ੍ਰਿਕਸ ਸਹਿਯੋਗ ਨੂੰ ਸਿੱਧੇ ਤੌਰ ਤੇ ਆਮ ਲੋਕਾਂ ਨਾਲ ਜੋੜਨ ਤੇ ਵਿਸ਼ੇਸ਼ ਜ਼ੋਰ ਦਿੱਤਾ।
1: ਭਾਰਤ ਕੀ ਬ੍ਰਿਕਸ ਅਧਿਕਤਾ ਪੀਪਲ ਸੈਂਟ੍ਰਿਕ ਔਰ ਹਿਊਮੈਨਿਟੀ ਫਸਟ ਅਪਰੋਚ ਪਰ ਆਧਾਰਿਤ ਹੈ। ਰਿਜੀਲੀਅੰਸ, ਇਨੋਵੇਸ਼ਨ, ਕੋਆਪਰੇਸ਼ਨ ਔਰ ਸਸਟੇਨੇਬਿਲਿਟੀ ਹਮਾਰੀ ਪ੍ਰਾਥਮਿਕਤਾਏ ਰਹੀ ਹੈ। ਇਨ ਪ੍ਰਾਥਮਿਕਤਾਓਂ ਕੇ ਸਾਥ ਹਮਨੇ ਬ੍ਰਿਕਸ ਸਹਿਯੋਗ ਕੋ ਸਾਮਾਨਯ ਜਨ ਸੇ ਜੋੜਨੇ ਕਾ ਵਿਸ਼ੇਸ਼ ਬਲ ਦਿਆ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਨੇ ਵਧੇਰੇ ਨੁਮਾਇੰਦਗੀ ਵਾਲੀ ਅਤੇ ਸਮਾਵੇਸ਼ੀ ਵਿਸ਼ਵ ਸ਼ਾਸਨ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ 18ਵੇਂ ਬ੍ਰਿਕਸ ਸੰਮੇਲਨ ਤੋਂ ਅਲੱਗ ਇਥੋਪੀਆ, ਮਲੇਸ਼ੀਆ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਨਾਲ ਆਬੂਧਾਬੀ ਦੇ ਕਰਾਊਨ ਪ੍ਰਿੰਸ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਪਹਿਲਾਂ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਸਮੇਤ ਵੱਖ ਵੱਖ ਖੇਤਰਾਂ ਵਿਚ ਦੁਵੱਲੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਆਪਣੀ ਮੁਲਾਕਾਤ ਵਿਚ ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਅਤੇ ਲੋਕਾਂ ਵਿਚਕਾਰ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਸ੍ਰੀ ਮੋਦੀ ਨੇ ਆਸੀਅਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਲੇਸ਼ੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ। ਵੀਅਤਨਾਮੀ ਪ੍ਰਧਾਨ ਮੰਤਰੀ ਲੀ ਮਿਨ ਹੰਗ ਨਾਲ ਆਪਣੀ ਮੁਲਾਕਾਤ ਵਿਚ ਸ੍ਰੀ ਮੋਦੀ ਨੇ ਬ੍ਰਿਕਸ ਵਿਚ ਇਕ ਭਾਈਵਾਲ ਦੇਸ਼ ਵਜੋਂ ਵੀਅਤਨਾਮ ਦੀ ਭਾਗੀਦਾਰੀ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਦਵਲੇ ਸਬੰਧਾਂ ਦੀ ਪ੍ਰਗਤੀ ਅਤੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ। ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਮੁਲਾਕਾਤ ਵਿਚ ਦੋਹਾਂ ਧਿਰਾਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਸਾਂਝੇ ਹਿੱਤ ਅਤੇ ਬ੍ਰਿਕਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਿਸ਼ਕਿਆ ਨਾਲ ਗੱਲਬਾਤ ਕੀਤੀ। ਈਰਾਨੀ ਰਾਸ਼ਟਰਪਤੀ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਦੌਰੇ ਤੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNL @AIR RNU ਜਲੰਧਰ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ, ਕੁਲਗਾਮ, ਬਾਂਦੀਪੁਰਾ, ਬਾਰਾਮੂਲਾ ਅਤੇ ਸੋਪੋਰ ਸਮੇਤ 10 ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਤਲਾਸ਼ੀਆਂ ਪਾਬੰਦੀਸ਼ੁਦਾ ਦਹਿਸ਼ਤਗਰਦ ਤੜੇ ਲਸ਼ਕਰ ਤੈਬਾ ਦੇ ਪਾਕਿਸਤਾਨ ਸਥਿਤ ਹੈਂਡਲਰਾਂ ਅਤੇ ਕਥਿਤ ਸਥਾਨਕ ਓਵਰਗਰਾਊਂਡ ਕਾਰਕੁਨਾਂ ਦੇ ਨੈੱਟਵਰਕ ਨਾਲ ਜੁੜੇ ਸਰਹੱਦ ਪਾਰ ਦਹਿਸ਼ਤਗਰਦ ਯੋਜਨਾਵਾਂ ਦੇ ਮਾਮਲੇ 'ਚ ਚਲਾਈਆਂ ਗਈਆਂ। ਤਲਾਸ਼ੀਆਂ ਦੌਰਾਨ ਮਾਮਲੇ ਨਾਲ ਸਬੰਧਤ ਹੋਰ ਇਤਰਾਜਯੋਗ ਸਮੱਗਰੀ ਜ਼ਬਤ ਕੀਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। NIA ਨੇ ਕਿਹਾ ਕਿ ਇਸ ਸਾਲ 31 ਮਾਰਚ ਨੂੰ ਇੱਕ ਓਵਰਗਰਾਊਂਡ ਕਾਰਕੁਨ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਇੱਕ ਹੈਂਡ ਗ੍ਰਨੇਡ ਅਤੇ ਜ਼ਿੰਦਾ ਗੋਲਾ ਬਰੂਦ ਬਰਾਮਦ ਕੀਤਾ ਗਿਆ ਸੀ। ਪੰਜਾਬ ਵਿੱਚ ਅੱਜ ਸਾਰਾਗੜ੍ਹੀ ਦਿਵਸ ਮੌਕੇ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ 10,000 ਅਫਗਾਨ ਕਬਾਇਲੀਆਂ ਨਾਲ ਲੜਦਿਆਂ ਆਪਣੀ ਸਰਵੋੱਚ ਕੁਰਬਾਨੀ ਦਿੱਤੀ ਸੀ। ਫਿਰੋਜ਼ਪੁਰ ਵਿਖੇ ਕਰਵਾਏ ਗਏ ਇੱਕ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਫੌਜੀ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜੋ ਮੁੱਖ ਮਹਿਮਾਨ ਸਨ, ਨੇ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
2: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਚੀਨ ਦੇ ਮੋਚੀ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸਪਰੀਆ ਨੇ ਹੈਟ੍ਰਿਕ ਲਈ ਜਦਕਿ ਮਧੂ

0: ਤੇ ਸੁਖਵੀਰ ਕੌਰ ਨੇ ਇੱਕ ਇੱਕ ਗੋਲ ਕੀਤਾ। ਹੁਣ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਯੂਐਸ ਓਪਨ ਟੈਨਿਸ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਅਮਰੀਕਾ ਦੇ ਬੈਨ ਸ਼ੈਲਟਨ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਏਗਾ। ਅੱਜ ਪਹਿਲੇ ਸੈਮੀਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਰੂਸ ਦੇ ਕਰੇਨ ਖਾਚਾਨੋਵ ਨੂੰ ਹਰਾਇਆ। ਇੱਕ ਹੋਰ ਸੈਮੀਫਾਈਨਲ ਵਿੱਚ ਬੈਨ ਸ਼ੈਲਟਨ ਨੇ ਅਮਰੀਕਾ ਦੇ ਹੀ ਫਰਾਂਸਿਸ ਟਿਆਫੋ ਨੂੰ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਆਧਾਰਿਤ ਹੈ। ਸਿਖਰ ਸੰਮੇਲਨ ਦੇ ਪਹਿਲੇ ਹੀ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। NIA ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਲਸ਼ਕਰ ਤੈਬਾ ਨਾਲ ਜੁੜੇ ਨੈੱਟਵਰਕ ਦੇ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਸੁਣਦੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਤੁਸੀਂ ਡਾਕਟਰ ਰਾਜ ਕੁਮਾਰ ਦੀ ਵਾਰਤਾ ਸੁਣੋਗੇ, ਸੰਸਕ੍ਰਿਤ ਸਾਹਿਤ ਵਿਚ ਉੱਤਮ ਸਮਾਜ ਦੀ ਕਲਪਨਾ।
2: ਸੰਸਕ੍ਰਿਤ ਸਾਹਿਤ ਗਿਆਨ ਦਾ ਭੰਡਾਰ ਹੈ। ਕੋਈ ਵੀ ਪੱਖ ਅਜਿਹਾ ਨਹੀਂ ਜਿਸ ਉੱਤੇ ਰਿਸ਼ੀਆਂ ਮੁਨੀਆਂ ਨੇ ਆਪਣੇ ਵਿਚਾਰ ਨਾ ਰੱਖੇ ਹੋਣ। ਮਨੁੱਖ ਇਸ ਸ੍ਰਿਸ਼ਟੀ ਦਾ ਸ੍ਰੇਸ਼ਟ ਪ੍ਰਾਣੀ ਹੈ ਅਤੇ ਸਮਾਜ ਦਾ ਅਭਿੰਨ ਅੰਗ ਹੈ। ਮਨੁੱਖ ਤੋਂ ਬਿਨਾਂ ਕਿਸੇ ਵੀ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਰਤਮਾਨ ਸਮੇਂ ਵਿੱਚ ਅਨੇਕਾਂ ਬੁਰਾਈਆਂ ਸਮਾਜ ਵਿੱਚ ਆਪਣਾ ਵਿਸਤਾਰ ਕਰ ਰਹੀਆਂ ਹਨ। ਇਸ ਲਈ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਸੰਸਕ੍ਰਿਤ ਸਾਹਿਤ ਵਿੱਚ ਮੌਜੂਦ ਗਿਆਨ ਰਾਹੀਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਮਨੁੱਖ ਹੀ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਸਮਾਜ ਨੂੰ ਉੱਤਮ ਦਿਸ਼ਾ ਵੱਲ ਲੈ ਕੇ ਜਾ ਸਕਦਾ ਹੈ। ਕਿਸੇ ਵੀ ਉੱਤਮ ਸਮਾਜ ਦੀ ਆਧਾਰਸ਼ਿਲਾ ਉਸ ਸਮਾਜ ਦੇ ਨੈਤਿਕ ਮੁੱਲੇ ਹੋਣਗੇ। ਮਨੁੱਖ ਇਸ ਸਮਾਜ ਵਿੱਚ ਵਿਚਰਦਾ ਹੋਇਆ ਸੇਵਾ, ਸ਼ਾਂਤੀ, ਪ੍ਰੇਮ, ਮਧੁਰਤਾ, ਕਰਮਠਤਾ, ਏਕਤਾ, ਸੱਚ, ਸਵਤੰਤਰਤਾ, ਵਿਸ਼ਵ ਭਾਈਚਾਰਾ, ਸਮਾਨਤਾ, ਸਹਿਯੋਗ ਰਾਹੀਂ ਆਪਣੇ ਸਮਾਜ ਵਿੱਚ ਨੈਤਿਕ ਮੁੱਲਿਆਂ ਦਾ ਪ੍ਰਸਾਰ ਕਰਦਾ ਹੈ। ਸੰਸਕ੍ਰਿਤ ਸਾਹਿਤ ਵਿੱਚ ਕਿਹਾ ਗਿਆ ਹੈ, ਵੇਦ ਅਖਿਲੋ ਧਰਮ ਮੂਲਮ ਸਮ੍ਰਿਤੀ ਸ਼ੀਲੇ ਚ ਤਦ ਵਿਧਾਮ ਆਚਾਰਸ਼ਚ ਇਵ ਸਾਧੂ ਨਾਮ ਆਤਮਨਮ ਅਸਤੂ ਤੁਸ਼ਟੀ ਰੇ ਵਚ। ਭਾਵ ਹੈ ਕਿ ਵੇਦ ਸਾਰਿਆਂ ਦਾ ਆਧਾਰ ਹੈ। ਇਸ ਵਿੱਚ ਸਦਾਚਾਰ, ਸ਼ਾਲੀਨਤਾ, ਆਚਾਰ ਵਿਵਹਾਰ ਸਭ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਮਾਜ ਵਿੱਚ ਸਭ ਤੋਂ ਪਹਿਲਾਂ ਸਮਾਨਤਾ ਦਾ ਭਾਵ ਹੋਣਾ ਜ਼ਰੂਰੀ ਹੈ, ਕਿਉਂਕਿ ਕੋਈ ਵੀ ਦੇਸ਼ ਜਾਂ ਸਮਾਜ ਉਦੋਂ ਤੱਕ ਵਿਕਸਿਤ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਲੋਕਾਂ ਵਿੱਚ ਸਮਾਨਤਾ ਦੀ ਭਾਵਨਾ ਨਹੀਂ ਹੈ। ਸਮਾਨਤਾ ਹੋਣ ਨਾਲ ਹੀ ਪ੍ਰੇਮ, ਸ਼ਿਸ਼ਟਾਚਾਰ, ਭਾਈਚਾਰਾ, ਏਕਤਾ, ਸਹਿਯੋਗ ਆਦਿ ਆਪਣੇ ਆਪ ਹੀ ਸਮਾਜ ਵਿੱਚ ਆ ਜਾਣਗੇ। ਇਸ ਸੰਦਰਭ ਵਿੱਚ ਵੇਦਾਂ ਵਿੱਚ ਲਿਖਿਆ ਹੈ ਕਿ ਯਸਤੂ ਸਰਵਾਣੀ ਭੂਤਾ ਅਨਿਯਮ ਆਤਮਨੇ ਅਨੁਪਸ਼ਯਤੀ ਸਰਵੇ ਭੂਤੇਸ਼ੂ ਚਾ ਆਤਮਨਮ ਤਤੋ ਨ ਵਿਚਿਕਸਤੀ। ਭਾਵ ਜੋ ਮਨੁੱਖ ਆਪਣੇ ਆਪ ਨੂੰ ਦੂਸਰੇ ਪ੍ਰਾਣੀਆਂ ਵਰਗਾ ਅਤੇ ਦੂਸਰਿਆਂ ਨੂੰ ਆਪਣੇ ਤੋਂ ਵੱਖ ਨਹੀਂ ਮੰਨਦਾ, ਜਿਸ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ, ਉਸ ਲਈ ਸਾਰੇ ਸੰਸਾਰ ਦੇ ਪ੍ਰਾਣੀ ਇੱਕ ਸਮਾਨ ਹੀ ਹਨ। ਉੱਤਮ ਸਮਾਜ ਦੀ ਕਲਪਨਾ ਕਰਦੇ ਹੋਏ ਸੰਸਕ੍ਰਿਤ ਸਾਹਿਤ ਦੇ ਹਿਤੋਪਦੇਸ਼ ਵਿੱਚ ਲਿਖਿਆ ਹੈ, ਅਯਮ ਨਿਜ ਪਰੋ ਵੇਤੀ ਗਣਨਾ ਲਘੂ ਚੇਤਸਾਮ ਉਧਾਰ ਚਰਿਤ੍ਰਾਣਾਮ ਤੂੰ ਵਸੂਦੇਵ ਕੁਟੁੰਬਕਮ। ਭਾਵ ਇਹ ਮੇਰਾ ਹੈ, ਉਹ ਤੇਰਾ ਹੈ, ਇਹ ਬੜੀ ਛੋਟੀ ਸੋਚ ਹੈ। ਸੱਜਣ ਲੋਕਾਂ ਲਈ ਤਾਂ ਸਾਰੀ ਧਰਤੀ, ਸਾਰਾ ਸੰਸਾਰ ਇੱਕ ਹੀ ਪਰਿਵਾਰ ਹੈ। ਅੱਜ ਸੰਸਾਰ ਵਿੱਚ ਮਨੁੱਖ ਨੇ ਪ੍ਰਤੀਕ ਚੀਜ਼ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸਮੁੰਦਰ ਦਾ ਪਾਣੀ ਵੀ ਵੰਡਿਆ ਗਿਆ ਹੈ, ਪਰੰਤੂ ਇਹ ਵੰਡ ਮਨੁੱਖ ਦੀ ਆਪਣੀ ਹੀ ਦੇਣ ਹੈ। ਪ੍ਰਕਿਰਤੀ ਅਨੁਸਾਰ ਮੱਛੀਆਂ ਸਵਤੰਤਰ ਹੋ ਕੇ ਕਿਸੇ ਵੀ ਦਿਸ਼ਾ ਵਿੱਚ ਪਾਣੀ ਦੇ ਅੰਦਰ ਜਾਂਦੀਆਂ ਹਨ, ਪਰੰਤੂ ਮਨੁੱਖ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸ ਲਈ ਇਹ ਕਾਨੂੰਨ ਦੇ ਵਿਰੁੱਧ ਹੈ, ਜਦੋਂ ਕਿ ਸਾਡਾ ਸਾਹਿਤ ਅਜਿਹਾ ਨਹੀਂ ਸਿਖਾਉਂਦਾ। ਧਰਤੀ ਦੇ ਮਨੁੱਖ, ਦੇਸ਼, ਪਾਣੀ, ਧਰਤੀ ਅਲੱਗ ਅਲੱਗ ਨਹੀਂ ਹਨ। ਸਮਾਜ ਦੀ ਏਕਤਾ, ਅਖੰਡਤਾ ਅਤੇ ਵਿਸ਼ਵ ਭਾਈਚਾਰੇ ਦਾ ਸੁਨੇਹਾ ਅਥਰਵ ਵੇਦਾ ਪ੍ਰਿਥਵੀ ਸੂਕਤ ਸਹਿਜ

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: मीडियम वेव 343.6 मीटर यानी 873 किलोहर्ट्ज़, FM बैंड 103.6 मेगाहर्ट्ज़, आकाशवाणी अमृतसर ते DTH दी आकाशवाणी पंजाब सेवा दा ए जलंधर केंद्र है। तुसी साडे प्रोग्राम वेव्स ऐप राही भी सुन सकते हो। रात दे 8 बज रहे ने। आओ हुण सुणदे हां अज जलंधर विखे लगाई गई कौमी लोक अदालत ते आधारित रेडियो रिपोर्ट। ਅੱਜ ਯਾਨੀ 12 ਸਤੰਬਰ ਨੂੰ ਜਲੰਧਰ ਦੇ ਜੁਡੀਸ਼ੀਅਲ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਨਕੋਦਰ ਅਤੇ ਫਿਲੌਰ ਦੀਆਂ ਸਬ ਡਿਵੀਜ਼ਨਾਂ ਵਿਚ ਵੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਵੱਖ ਵੱਖ ਪੈਂਡਿੰਗ ਅਤੇ ਪ੍ਰੀ ਲਿਟੀਗੇਟਿਵ ਮਸਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਵਿਹੋਤਾ ਤੇ ਪਰਿਵਾਰਕ ਵਿਵਾਦਾਂ, ਗੁਜ਼ਾਰਾ ਭੱਤਾ, ਮੋਟਰ ਐਕਸੀਡੈਂਟ ਕਲੇਮ, ਚੈੱਕ ਬਾਊਂਸ, ਜ਼ਮੀਨੀ ਵਿਵਾਦ, ਕਿਰਾਏ ਅਤੇ ਬੇਦਖਲੀ ਸਮੇਤ ਵੱਖ ਵੱਖ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਪ੍ਰਿਆ ਸੂਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ,
5: ਅਸੀਂ ਅੱਜ ਇਸ ਸਾਲ ਦੀ 3ਵੀਂ ਲੋਕ ਅਦਾਲਤ ਲਗਾ ਰਹੇ ਹੈਗੇ ਹਾਂ, ਜਿਸ ਵਿੱਚ ਹਰ ਤਰ੍ਹਾਂ ਦੇ ਕੇਸ ਰੱਖੇ ਗਏ ਹਨ ਜੋ ਕੰਪਾਊਂਡੇਬਲ ਹਨ, ਕ੍ਰਿਮੀਨਲ ਕੇਸਿਸ ਔਰ ਸਿਵਲ ਦੇ ਰਿਕਵਰੀ ਕੇਸਿਸ, ਕੋਈ ਫੈਮਿਲੀ ਡਿਸਪਿਊਟਸ, ਮੈਟਰੀਮੋਨੀਅਲ ਚੈੱਕ ਕੇਸਿਸ ਸਭ ਅਸੀਂ ਰੱਖੇ ਹਨ ਤਾਂ ਕਿ ਜਿਹਦੇ 'ਚ ਬੈਠ ਕੇ ਪਾਰਟੀਆਂ ਦਾ ਨਿਪਟਾਰਾ ਸਦਭਾਵ ਨਾਲ ਹੋ ਜਾਵੇ। ਅੱਜ ਅਸੀਂ ਲਗਾਏ ਹਨ 25 ਬੈਂਚ ਲਗਾਏ ਹਨ, 21 ਬੈਂਚ ਲਗਾਏ ਹਨ ਅਸੀਂ ਇੱਥੇ ਜਲੰਧਰ ਦੇ ਵਿੱਚ, 2 ਨਕੋਦਰ ਵਿੱਚ ਔਰ 2 ਫਿਲੌਰ ਦੇ ਵਿੱਚ ਲਗਾਏ ਹਨ ਬੈਂਚਸ। ਔਰ ਸਾਨੂੰ ਉਮੀਦ ਹੈ ਕਿ ਸਾਡੇ ਕੋਲ ਅੱਜ 92,000 ਕੇਸ ਡਿਸਪੋਜ਼ ਆਫ ਹੋ ਜਾਏਗਾ, ਵਿਚ ਇਜ਼ ਅ ਬਿਗ ਨੰਬਰ ਕੀਪਿੰਗ ਇਨ ਮਾਇੰਡ ਕਿ ਐਨੀ ਲਿਟੀਗੇਸ਼ਨ ਵੱਧ ਗਈ ਹੈਗੀ, ਉਹਦੇ ਵਿੱਚ ਇੰਨਾ ਕੇਸ ਅਗਰ ਨਿਬੜ ਜਾਵੇ ਤਾਂ ਸਾਡਾ ਉਹਦੇ ਨਾਲ ਬਹੁਤ ਬੈਨੀਫਿਟ ਹੋ ਜਾਂਦਾ ਹੈਗਾ। ਨਹੀਂ ਦੇਖੋ, ਇਹਦੇ 'ਚ ਤਾਂ ਅਪੀਲ ਦਾ ਕੋਈ ਹੈ ਨਹੀਂ, ਸਿਸਟਮ ਨਹੀਂ ਹੈਗਾ। ਔਰ ਅਸੀਂ ਇਹੀ ਸੋਚਦੇ ਹਾਂ ਕਿ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ। ਪਾਰਟੀ ਨੂੰ ਕਾਫੀ ਟਾਈਮ ਦੇ ਕੇ ਅਸੀਂ ਫੈਸਲੇ ਕਰਦੇ ਹਾਂ, ਸਮਝਾ ਕੇ ਪ੍ਰੋਜ਼ ਐਂਡ ਕੌਨ ਸਮਝ ਕੇ। ਪਾਰਟੀਆਂ ਵੀ ਬੜੀਆਂ ਸਮਝਦਾਰ ਹੈ ਅੱਜ ਕੱਲ੍ਹ, ਕੋਈ ਇਹੋ ਜਿਹੀ ਗੱਲ ਨਹੀਂ ਕਿ ਪਾਰਟੀਆਂ ਨੂੰ ਕੋਈ ਅਣਜਾਣਪੁਣਾ ਹੋਵੇ। ਸਮਝ ਕੇ ਬੈਠ ਕੇ ਵਿਚਾਰ ਕੇ ਫੈਸਲਾ ਕਰਦੇ ਹਨ, ਲੇਕਿਨ ਬਾਅਦ ਜਿਹਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੈ। ਲੈ ਰਹੇ ਹਾਂ ਅਸੀਂ ਕੰਪਾਊਂਡੇਬਲ ਕੇਸਿਸ ਸਭ ਲੈ ਰਹੇ ਹਾਂ, 138 ਦੇ ਕ੍ਰਿਮੀਨਲ ਕੇਸਿਸ ਕੰਪਲੇਂਟਸ ਹੁੰਦੀਆਂ ਉਹ ਲੈ ਰਹੇ ਹੈਗੇ ਹਾਂ। ਜਿਹੜੇ ਕੇਸ ਕੰਪਾਊਂਡੇਬਲ ਹੈ, ਜਿਨ੍ਹਾਂ ਦੇ ਵਿੱਚ ਅਸੀਂ ਕੰਪਾਊਂਡ ਮੀਨਸ ਅਸੀਂ ਨਿਪਟਾਰਾ ਕਰ ਸਕਦੇ ਹਾਂ, ਕੰਪਰੋਮਾਈਜ਼ ਕਰ ਸਕਦੇ ਹਾਂ, ਉਹ ਸਭ ਲੈ ਲੈਂਦੇ ਹਾਂ ਅਸੀਂ ਇਹਦੇ ਵਿੱਚ। ਦੇਖੋ, ਇਹ 'ਚ ਰੈਵਨਿਊ ਕੇਸਿਸ ਵੀ ਆ ਜਾਂਦੇ ਹੈਗੇ ਆ, ਟ੍ਰੈਫਿਕ ਚਲਾਨਸ ਵੀ ਆ ਜਾਂਦੇ ਹੈਗੇ ਆ, ਦੈਨ ਦੇਰ ਆਰ ਬਰਥ ਸਰਟੀਫਿਕੇਟ ਕੇਸਿਸ, ਜਿਹੜੇ ਪੈਂਡਿੰਗ ਕੇਸ ਆ ਉਹ ਵੀ ਆ ਜਾਂਦੇ ਹੈਗੇ ਆ। ਸੋ ਹਰ ਤਰ੍ਹਾਂ ਦੇ ਕੇਸਿਸ ਹੈਗੇ ਇਹਦੇ ਵਿੱਚ। ਹਾਂ, ਅਸੀਂ ਕਰਦੇ ਹਾਂ ਪ੍ਰੀ ਲਿਟੀਗੇਟਿਵ ਕੇਸਿਸ ਕਹਿੰਦੇ ਹਾਂ ਉਹਨਾਂ ਨੂੰ, ਜਿਹੜੀ ਪਹਿਲੇ ਹੀ ਸਾਨੂੰ ਦਾਅਵਾ ਕਰਨ ਤੋਂ ਪਹਿਲੇ ਸਾਨੂੰ ਫਾਈਲ ਬੈਂਕ ਦੀ ਆ ਜਾਂਦੀ ਹੈ, ਨੋਟਿਸ ਕਰ ਦਿੰਦੇ ਹਾਂ ਪਾਰਟੀ ਨੂੰ, ਔਰ ਪਾਰਟੀ ਆ ਕੇ ਆਪਣੀ ਕੋਰਟ ਫੀ ਵਗੈਰਾ ਤੋਂ ਬਿਨਾਂ ਵੀ, ਵਕੀਲ ਕੀਤੇ ਬਿਨਾਂ ਵੀ ਬੈਠ ਕੇ ਆਪਣੇ ਲੈਵਲ ਦੇ ਨਿਪਟਾਰਾ ਕਰ ਲੈਂਦੀ ਹੈਗੀ। ਉਹਦੇ 'ਚ ਇਹ ਕਿ ਤੁਹਾਨੂੰ ਕੋਰਟ ਦੇ ਵਿੱਚ ਕੇਸ ਨਹੀਂ ਕਰਨਾ ਪੈਂਦਾ ਪ੍ਰਾਇਰ ਟੂ ਦੈਟ, ਬਿਫੋਰ ਲਿਟੀਗੇਸ਼ਨ, ਦੈਟ ਇਜ਼ ਪ੍ਰੀ ਲਿਟੀਗੇਟਿਵ, ਉਹਦੇ 'ਚ ਫੈਸਲਾ ਹੋ ਜਾਂਦਾ ਹੈ। ਬਿਲਕੁਲ ਤਿਆਰੀ ਕੀਤੀ ਹੋਈ ਹੈ, ਅਸੀਂ ਸਾਰੇ ਉਹਨਾਂ ਨੂੰ ਇੰਟੀਮੇਟ ਵੀ ਕੀਤਾ, ਸੰਮਨ ਵੀ ਗਏ ਹਨ, ਜੇ ਟ੍ਰੈਫਿਕ ਚਲਾਨਸ ਹੈਗੇ ਕਿ ਤੁਸੀਂ ਆਓ। ਔਰ ਲੋਕ ਦਲ ਦੇ ਵਿੱਚ ਜਿਹਦੇ ਵਿੱਚ ਫਾਈਨ ਮਿਨੀਮਮ ਨਹੀਂ ਹੈਗਾ, ਉਹਦੇ ਅਸੀਂ ਫਾਈਨ ਵੀ ਕਾਫੀ ਘਟਾ ਕੇ ਲਗਾ ਦਿੰਦੇ ਹਾਂ, ਐਕਸੈਪਟ ਮਿਨੀਮਮ ਫਾਈਨ ਵਾਲੇ। ਔਰ ਪਾਰਟੀ ਦੇ ਉਸੇ ਮੌਕੇ 'ਤੇ ਹੀ ਉਹਨਾਂ ਨੂੰ ਡਾਕੂਮੈਂਟਸ ਵਾਪਸ ਮਿਲ ਜਾਂਦੇ ਹਨ, ਕੋਈ RC ਹੈ, ਕੋਈ ਡਰਾਈਵਿੰਗ ਲਾਇਸੈਂਸ ਹੈ, ਤਾਂ ਈਜ਼ੀ ਹੋ ਜਾਂਦਾ ਹੈਗਾ, ਬੈਂਚੇ ਸਾਰੇ ਕੰਮ ਕਰ ਰਹੇ ਇਸ ਦੇ ਉੱਪਰ। ਹਾਂ, ਮੈਂ ਇਸ ਮੌਕੇ 'ਤੇ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਸਾਡੀ ਅਗਲੀ ਸਪੈਸ਼ਲ ਲੋਕ ਅਦਾਲਤ ਜਿਹੜੀ ਲੱਗ ਰਹੀ ਹੈ ਚੈੱਕ ਕੇਸਿਸ ਦੀ, 138 ਦੇ ਕੇਸਿਸ ਦੀ, ਉਹ ਲੱਗ ਰਹੀ ਹੈ 21/11/2026 ਨੂੰ। ਔਰ ਜਿਹੜੀ ਲੱਗ ਰਹੀ ਹੈ 4th ਨੈਸ਼ਨਲ ਲੋਕ ਅਦਾਲਤ ਇਸ ਸਾਲ ਦੀ ਲਾਸਟ ਲੋਕ ਅਦਾਲਤ, ਉਹ 12/12 ਨੂੰ ਲੱਗ ਰਹੀ ਹੈਗੀ। ਹਾਂ, 138 ਦੇ ਕੇਸਿਸ ਲੱਗਣਗੇ, ਉਹਦੇ ਵਿੱਚ ਜਿਨ੍ਹਾਂ ਦਾ ਵੀ ਕੋਈ ਇਹੋ ਜਿਹਾ ਵਿਚਾਰ ਹੋਏ ਕਿ ਅਸੀਂ ਪੇਮੈਂਟ ਕਰਨਾ ਚਾਹੁੰਦੇ ਹਾਂ, ਕਿਸ਼ਤਾਂ ਕਰਾਉਣਾ ਚਾਹੁੰਦੇ ਹਾਂ, ਬੈਠ ਕੇ ਮੁਕਾਉਣਾ ਚਾਹੁੰਦੇ ਹਾਂ, ਕੋਰਟ ਦਰਖਾਸਤ ਦੇ ਕੇ ਪਹਿਲੇ ਆਪਣਾ ਸ਼ੁਰੂ ਕਰ ਦਿੰਦੇ ਪ੍ਰੋਸੈਸ। ਬਿਲਕੁਲ ਬਿਲਕੁਲ, ਅਸੀਂ ਸਭ ਲੈਵਲ 'ਤੇ ਇਨਫੋਰਮ ਕਰਾਂਗੇ, ਲੇਕਿਨ ਅੱਜ ਤੱਕ ਕਿਉਂਕਿ ਅਸੀਂ ਬੈਠੇ ਹਾਂ ਇਸ ਮੌਕੇ 'ਤੇ ਗੱਲ ਹੋ ਰਹੀ ਹੈ, ਅਤੇ ਆਈ ਵਾਂਟ ਟੂ ਯੂਜ਼ ਦਿਸ ਓਪਰਚੁਨਿਟੀ ਕਿ ਲੋਕਾਂ ਨੂੰ ਦੱਸ ਦਈਏ ਅਸੀਂ 21/11 ਲੋਕ ਅਦਾਲਤ ਹੈਗੀ ਸਾਡੀ।
6: ਮੈਂ ਰਾਹੁਲ ਕੁਮਾਰ ਆਜ਼ਾਦ, ਸਕੱਤਰ ਕਾਨੂੰਨੀ ਸੇਵਾਵਾਂ ਜਲੰਧਰ। ਅੱਜ ਨਾਲਸਾ ਅਤੇ ਪਾਲਸਾ ਦੀ ਹਦਾਇਤਾਂ ਅਨੁਸਾਰ ਅਤੇ ਅੰਡਰ ਦੀ ਲੀਡਰਸ਼ਿਪ ਆਫ ਮਿਸਿਸ ਪ੍ਰਿਆ ਸੂਦ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ

0: ਸਰਵਿਸ ਅਥਾਰਟੀ ਦੀ ਰਹਿਨਮਾਈ ਹੇਠ ਅਸੀਂ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ, ਜਿਸ ਵਿੱਚ ਅਪਰੋਕਸੀਮੇਟਲੀ ਅਸੀਂ 90 ਤੋਂ 92 ਹਜ਼ਾਰ ਕੇਸਿਸ ਦਾ ਫੈਸਲਾ ਕੀਤਾ। ਇਸ ਵਿੱਚ ਅਪਰੋਕਸੀਮੇਟਲੀ ਹਰ ਤਰ੍ਹਾਂ ਦੇ ਕੇਸਿਸ ਨੂੰ ਡੀਲ ਕੀਤਾ ਗਿਆ, ਜਿਸ ਵਿੱਚ ਰੈਵਨਿਊ ਕੇਸਿਸ, ਪ੍ਰੀ ਲਿਟੀਗੇਟਿਵ ਕੇਸਿਸ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬੈਂਕਾਂ ਦੇ ਕੇਸਿਸ, ਚਲਾਨ, ਈ ਚਲਾਨ, ਡੈਥ ਬਰਥ ਸਰਟੀਫਿਕੇਟ ਦੇ ਕੇਸਿਸ ਅਤੇ ਈ ਸ਼ਰਮ ਕਾਰਡ ਦੇ ਕੇਸਿਸ ਨੂੰ ਅਸੀਂ ਡੈਲਟ ਵਿਦ ਕੀਤਾ ਗਿਆ। ਇਸ ਦੇ ਨਾਲ ਹੀ ਅਸੀਂ ਮੋਟਰ ਐਕਸੀਡੈਂਟ ਦੇ ਕਲੇਮ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਤੇ ਜਿਹੜੇ ਵੀ ਕ੍ਰਿਮੀਨਲ ਕੰਪਾਊਂਡੇਬਲ ਓਫੈਂਸਿਸ ਨੇ, ਜਿਨ੍ਹਾਂ ਨੂੰ ਅਸੀਂ ਕ੍ਰਿਮੀਨਲ ਕੰਪਾਊਂਡੇਬਲ ਓਫੈਂਸਿਸ ਕਹਿੰਦੇ ਨੇ, ਜਿਸ ਵਿੱਚ ਮੁਦਈ ਅਤੇ ਦੋਸ਼ੀ ਦੀ ਰਜ਼ਾਮੰਦੀ ਦੇ ਨਾਲ ਦੋਵੇਂ ਧਿਰਾਂ ਅਦਾਲਤ ਵਿੱਚ ਸਹਿਮਤੀ ਕਰਕੇ ਆਪਣਾ ਫੈਸਲਾ ਕਰਕੇ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ। ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਲੋਕ ਅਦਾਲਤ ਦਾ ਪਰਪਸ ਹੀ ਲੋਕਾਂ ਨੂੰ ਸਪੀਡੀ ਅਤੇ ਸਸਤਾ ਇਨਸਾਫ ਦਿਵਾਉਣਾ ਹੈ। ਇਸ ਵਿੱਚ ਕੋਈ ਵੀ ਫੀਸ ਨਹੀਂ ਲੱਗਦੀ, ਬਸ ਇਹ 'ਚ ਇੱਕੋ ਰਿਕੁਆਇਰਮੈਂਟ ਆ, ਜੇ ਦੋਨੇ ਧਿਰਾਂ ਇਹ ਬੋਥ ਦੀ ਪਾਰਟੀਜ਼ ਆਰ ਐਗਰੀ ਟੂ ਮੇਕ ਇਨ ਅ ਕੰਪਰਮਾਈਜ਼, ਤਾਂ ਉਹ ਆਪਣਾ ਮੈਟਰ ਲੋਕ ਅਦਾਲਤ ਅੱਗੇ ਦਰਖਾਸਤ ਦੇ ਕੇ ਪੁੱਟ ਅਪ ਕਰਵਾ ਸਕੇ ਅਤੇ ਫੈਸਲਾ ਕਰਵਾ ਸਕਦੇ ਹਨ। ਸਭ ਤੋਂ ਵੱਡੀ ਫਾਇਦਾ ਇਸ ਵਿੱਚ ਇਹ ਹੈ, ਲੋਕ ਅਦਾਲਤ ਦਾ ਫੈਸਲਾ ਦੋਨਾਂ ਧਿਰਾਂ 'ਤੇ ਪਾਬੰਦ ਰਹਿੰਦਾ ਹੈ ਅਤੇ ਇਸ ਦੀ ਕੋਈ ਵੀ ਅਪੀਲ ਦਲੀਲ ਫਰਦਰ ਅਗਲੀ ਕੋਰਟ 'ਚ ਨਹੀਂ ਹੋ ਸਕਦੀ। ਅੱਜ ਜਲੰਧਰ ਵਿੱਚ ਅਸੀਂ ਟੋਟਲ 25 ਬੈਂਚ ਬਣਾਏ ਨੇ, ਜਿਸ ਵਿੱਚ 21 ਕੋਰਟਸ ਬੈਂਚ ਜਲੰਧਰ ਸਿਟੀ 'ਚ, 2-2 ਬੈਂਚ ਅਸੀਂ ਫਿਲੌਰ ਅਤੇ ਨਕੋਦਰ ਵਿੱਚ ਬਣਾਏ ਨੇ। ਅੱਜ ਦੇ ਇਸ ਦਿਹਾੜੇ 'ਤੇ ਇਹ ਵੀ ਦੱਸਣਾ ਚਾਹੀਦਾ ਹੈ ਵੀ ਲੋਕ ਅਦਾਲਤ ਵਿੱਚ ਜੱਜਸ ਦੇ ਨਾਲ ਸਮਾਜ ਸੇਵੀ ਐਡਵੋਕੇਟ ਸਾਹਿਬਾਨ ਹੂ ਆਰ ਦਾ ਟ੍ਰੇਨ ਮੈਡੀਏਟਰ, ਜਿਹੜੇ ਆਪਣੀ ਐਕਸਪਰਟਾਈਜ਼ ਦੇ ਨਾਲ ਲੋਕਾਂ ਨੂੰ ਪਰਸਿਊ ਕਰਦੇ ਨੇ ਅਤੇ ਉਹਨਾਂ ਨੂੰ ਸਮਝਾਉਂਦੇ ਨੇ ਵੀ ਬਿਨਾਂ ਦੇਰੀ ਤੋਂ, ਬਿਨਾਂ ਹਾਰ ਜਿੱਤ ਤੋਂ ਫੈਸਲਾ ਕਰਕੇ ਆਪਣੀ ਕੰਪਨਸੇਸ਼ਨ ਲੈ ਲੈਣੀ ਚਾਹੀਦੀ ਹੈ, ਤਾਂ ਕਿ ਉਹ ਇੱਕ ਤਾਂ ਟਾਈਮ ਬਚਦਾ, ਇੱਕ ਹਾਰ ਜਿੱਤ ਦੇ ਨਾਲ ਜਿਹੜੀ ਰਿਵੈਲਰੀ ਆ ਬਿਟਵੀਨ ਦੀ ਟੂ ਪਾਰਟੀਜ਼, ਇਟ ਵਿਲ ਗੋ ਵੈਰੀ ਲੌਂਗ ਵੇ, ਜਿਹੜੀ ਉਹ ਸਾਡੇ ਸਮਾਜ ਲਈ ਵੀ ਨਹੀਂ ਠੀਕ ਹੈਗੀ। ਅਗਲੀ ਲੋਕ ਅਦਾਲਤ 12-12-2026 ਨੂੰ ਹੋਏਗੀ ਅਤੇ ਮੇਰੇ ਸਾਰੇ ਇਸ ਮਾਧਿਅਮ ਰਾਹੀਂ ਸਭ ਨੂੰ ਰਿਕੁਐਸਟ ਹੈ, ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਲੋਕ ਅਦਾਲਤ, ਇੱਕ ਸਪੈਸ਼ਲ ਲੋਕ ਅਦਾਲਤ ਅਸੀਂ ਚੈੱਕ ਕੇਸਾਂ ਦੀ ਨੈਸ਼ਨਲ ਲੈਵਲ 'ਤੇ ਲਗਾਉਣ ਜਾ ਰਹੇ ਨੇ, ਜੋ 21/11/2026 ਨੂੰ ਲੱਗੇਗੀ। ਜਿਸ ਵੀ ਕਿਸੇ ਦਾ ਕੋਈ ਵੀ ਚੈੱਕ ਬਾਊਂਸ ਦਾ ਕੇਸ, ਜਾਂ ਉਹ ਮੁਦਈ ਹੈ ਜਾਂ ਉਹ ਮੁਲਜ਼ਮ ਹੈ, ਜੇ ਉਹ ਆਪਣਾ ਐਮੀਕੇਬਲੀ ਸੈਟਲਮੈਂਟ ਕਰਨਾ ਚਾਹੁੰਦੇ ਨੇ, ਤਾਂ ਉਹ ਆ ਕੇ ਉਸ ਦਾ ਹਿੱਸਾ ਬਣਨ।
1: ਇਹ ਸੀ ਜਲੰਧਰ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਅਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀ ਆਵਾਜ਼ 'ਚ ਗਾਇਆ ਬੇਟਾ ਫਿਲਮ ਦਾ ਇਹ ਗੀਤ।

0: ਹੁਣੇ ਤੁਸੀਂ ਲਤਾ ਮੰਗੇਸ਼ਕਰ ਤੇ ਸ਼ਬੀਰ ਕੁਮਾਰ ਦੀ ਆਵਾਜ਼ਾਂ 'ਚ ਬੇਤਾਬ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕ੍ਰਿਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਰਾਤ ਦੇ 8:15 ਵੱਜ ਚੁੱਕੇ ਨੇ। ਲੋਹਨ ਪ੍ਰੋਗਰਾਮ ਸੁਰਸਰਤਾ ਤਹਿਤ ਸ਼ਬਦ ਕੀਰਤਨ ਸਰਵਨ ਕਰੋ। ਕਲਾਕਾਰ ਹੋਣਗੇ ਭਾਈ ਪ੍ਰਪ੍ਰੀਤ ਸਿੰਘ ਸ਼ਾਂਤ ਤੇ ਸਾਥੀ।

ਹੁਣ ਤੁਸੀਂ ਪ੍ਰੋਗਰਾਮ ਸੁਰਸਰਤਾ ਵਿੱਚ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਕਲਾਕਾਰ ਸਨ ਭਾਈ ਪ੍ਰਭਪ੍ਰੀਤ ਸਿੰਘ ਸ਼ਾਂਤ ਤੇ ਸਾਥੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ 9:45 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, ਰਾਤ 9:15 ਸੁਣੋਗੇ ਸਪੋਟ ਲਾਈਟ, ਰਾਤ 9:30 ਸੁਣੋਗੇ ਸੰਸਕ੍ਰਿਤ ਭਾਰਤੀ ਪ੍ਰੋਗਰਾਮ, ਰਾਤ 10:00 ਸੰਗੀਤ ਦਾ ਅਖਿਲ ਭਾਰਤੀ ਕਾਰਜਕ੍ਰਮ ਸੁਣੋਗੇ, ਕਲਾਕਾਰ ਹੋਣਗੇ ਅਸ਼ਵਿਨ ਐਮ ਦਲਵੀ, ਰਾਤ 11:00 ਹਿੰਦੀ ਸਮਾਚਾਰ ਤੇ ਰਾਤ 11:05 ਤੇ ਸੁਣੋਗੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਡੀਟੀਐਸ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਆਂ ਦੀ ਆਵਾਜ਼। ਰਾਤ ਦੇ ਠੀਕ 11:10 ਹੋ ਗਏ ਨੇ। ਸਮਾਂ ਹੋ ਰਿਹਾ ਪ੍ਰੋਗਰਾਮ ਸੌਗਾਤ ਦਾ, ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਔਰ ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ, ਜਿਸ ਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। 0181-43-4173 ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚੋ। ਹਰ ਵਾਰ ਹਰ ਸ਼ਨੀਵਾਰ ਸਾਨੂੰ ਇੰਤਜ਼ਾਰ ਹੁੰਦਾ ਹੈ ਤੁਹਾਡੀਆਂ ਕਾਲਸ ਦਾ, ਮੈਸੇਜ ਔਰ ਚਿੱਠੀਆਂ ਦਾ। ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਸਲੀਮ ਦੀ ਆਵਾਜ਼ 'ਚ ਮਾਂ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਪਾਰਸ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ ਮੰਡੀ ਹਰੀਰਾ ਮਲੋੜ ਤੋਂ ਸਰ।
0: ਬਹੁਤ ਬਹੁਤ ਸਵਾਗਤ ਹੈ ਸਰ ਆਪ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਸਰ।
0: ਹੋਰ ਸੁਣਾਓ, ਘਰ ਪਰਿਵਾਰ, ਚੜ੍ਹਦੀ ਕਲਾ?
1: ਹਾਂਜੀ ਸਰ, ਸਭ ਚੜ੍ਹਦੀ ਕਲਾ ਜੀ।
0: ਚਲੋ, ਚੜ੍ਹਦੀ ਕਲਾ ਹੀ ਹੋਣਾ ਚਾਹੀਦਾ। ਹੋਰ ਸੁਣਾਓ, ਇਸ ਵੇਲੇ ਕੀ ਹੋ ਰਿਹਾ?
1: ਪ੍ਰੋਗਰਾਮ ਸੁਣ ਰਹੇ ਜੀ।
0: ਇੰਜੋਏ ਕਰ ਰਹੇ ਹੋ?
1: ਹਾਂਜੀ ਸਰ।
0: ਠੀਕ ਹੈ ਜੀ, ਤੇ ਅੱਜ ਕੀ ਖਾਸ ਸੌਗਾਤ ਲੈ ਕੇ ਆਏ ਹੋ?
1: ਸੁਣਾ ਦੋ, ਤੁਸੀਂ ਆਪਦੀ ਪਸੰਦ ਆ ਜੀ, ਆਪਣੀ ਪਸੰਦ ਰਲ ਜੇ ਜੀ।
0: ਮੇਰੀ ਪਸੰਦ ਤੁਹਾਡੇ ਨਾਲ ਅਗਰ ਰਲ ਜੇ ਫਿਰ ਤੇ ਕਿਆ ਹੀ ਬਾਤ ਹੈ ਜੀ। ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਤੁਹਾਡੇ ਨਾਲ ਜ਼ਰੂਰ ਅਸੀਂ ਲੜਾ ਸਕੀਏ। ਲਾਲ ਚੰਦ ਯਮਲਾ ਜੱਟ ਹੁਣਾਂ ਨੂੰ ਆਵਾਜ਼ ਮਾਰ ਲੈਂਦੇ ਹਾਂ, ਉਮੀਦ ਹੈ ਤੁਹਾਨੂੰ ਚੰਗਾ ਲੱਗਣਗੇ।
1: ਠੀਕ ਹੈ,
0: ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ
1: ਜੀ? ਮੈਂ ਮਨਜੀਤ ਸਿੰਘ ਫਾਇਰ ਵਾਲਾ।
0: ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ।
1: ਓਕੇ ਸਰ,
0: ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਅੱਜ ਨੰਬਰ ਤੇ ਖੈਰ ਲਾ ਦੋ ਜੀ, ਟਾਈਮ ਚੈੱਕ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਸਰ, ਥੈਂਕ ਯੂ।

ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ ਉਹ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਕਿਆ ਬਾਤ ਹੈ ਚੰਡੀਗੜ੍ਹ ਵਾਲਿਓ ਕੀ ਹਾਲ ਚਾਲ ਹੈ ਚੰਡੀਗੜ੍ਹ ਦਾ ਕੀ ਹਾਲ ਚਾਲ ਹੈ ਗਰਮੀ ਨੇ ਤਾਂ ਵਾਟਰ ਕੱਢੇ ਨੇ ਅਸੀਂ ਦੁਆ ਉਮੀਦ ਕਹਿੰਦੇ ਪ੍ਰੇ

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਫਿਰ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਦਿੱਲੀ ਦਿਲ ਵਾਲਿਆਂ ਦੀ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ, ਮੌਸਮ ਦਾ ਕੀ ਹਾਲ ਹੈ? ਪਹਿਲਾਂ ਤਾਂ
1: ਮੌਸਮ ਠੀਕ ਹੈ, ਬੱਦਲ ਹੋ ਰਿਹਾ ਰੋਜ਼।
0: ਅੱਛਾ ਜੀ, ਨਹੀਂ ਤਾਂ ਮੀਂਹ ਨੀ ਪੈ ਰਿਹਾ? ਗਰਮੀ ਜਿਹੜੀ ਇਸ ਵੇਲੇ ਮਤਲਬ ਲਿਮਿਟ ਕ੍ਰੋਸ ਕਰ ਚੁੱਕੀ ਹੈ, ਗਰਮੀ ਦੇ ਇਸ ਦੇ ਵਿੱਚ ਅਗਰ ਮੀਂਹ ਆ ਜਾਵੇ ਫਿਰ ਤੇ ਕਿਆ ਹੀ ਬਾਤ ਹੈ। ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਗੀਤਾ ਜੈਲਦਾਰ ਹੁਣਾਂ ਨੂੰ ਆਵਾਜ਼ ਮਾਰਿਆ ਤੁਹਾਡੇ ਤੱਕ ਪੇਸ਼ ਰਿਹਾ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਹੈਲੋ
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਜਲੰਧਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ। ਸ਼ੁਕਰੀਆ ਜੀ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਹਾਂਜੀ ਪਰਸਾ ਜੀ, ਸ਼ਿੰਦੇ ਕੋਲੀ ਦਾ ਗਾਣਾ ਜੀ, ਕਦੇ ਦਿਲ ਦੇ ਵਿੱਚ ਵਸਾਏ ਤਾਂ ਤੂੰ ਵੀ ਜਾਣੇ, ਹਲਕਾਂ ਵਿੱਚ ਵਸਾਏ ਤੂੰ ਵੀ ਜਾਣੇ।
0: ਹਾਏ ਹਾਏ, ਤੁਸੀਂ ਸਾਡੇ ਦਿਲਾਂ ਚ ਵਸਦੇ ਹੋ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਇਦਾਂ ਹੀ ਕਾਲ ਕਰਦੇ ਰਹੋ।
1: ਓਕੇ ਜੀ, ਬਾਏ ਬਾਏ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਫਿਰ ਪਹੁੰਚ ਗਏ ਨੇ। ਹੈਲੋ
1: ਹੈਲੋ ਜੀ,
0: ਹਾਂਜੀ ਕੌਣ ਬੋਲ ਰਹੇ ਨੇ?
1: ਮੈਂ ਪ੍ਰੇਮ ਕੁਮਾਰ ਰਹੇਜਾ, ਤਰੰਦੀ ਬਾਜ਼ਾਰ ਪਟਿਆਲਾ ਤੋਂ ਬੋਲ।
0: ਕੀ ਬਾਤ ਹੈ, ਬਹੁਤ ਬਹੁਤ ਸਵਾਗਤ ਹੈ ਪਟਿਆਲੇ ਵਾਲਿਓ।
1: ਮਿਹਰਬਾਨੀ ਜਨਾਬ।
0: ਹੋਰ ਸੁਣਾਓ, ਘਰ ਪਰਿਵਾਰ ਕੀ ਹਾਲ ਚਾਲ ਹੈ?
1: ਘਰ ਪਰਿਵਾਰ ਤੁਹਾਡੇ ਹਮੇਸ਼ਾ ਤੁਹਾਡੇ ਖਿਆਲ ਰੱਖਦੇ ਹਾਂ।
0: ਠੀਕ ਹੈ ਜੀ, ਤੁਹਾਡਾ ਪਿਆਰ ਹੈ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਦਿੰਦੇ ਹੋ। ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?

0: ਅੱਜ ਸੁਖਾਤਾ ਜੀ ਸਪੈਸ਼ਲ ਸੱਸੀ ਪੁੰਨੇ ਦਾ ਗਾਣਾ ਸੁਣਾ ਦੋ।
1: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਫੋਨ ਕਰਨੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।

0: ਆਖੇ ਦੋਸਤ ਸਾਡੇ ਕੋਲ ਪਹੁੰਚੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਸਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਬਲਵਿੰਦਰ ਪਿੱਲਾ, ਮਾਧੋਪੁਰੀ, ਪਿੰਡ ਮਾਧੋਪੁਰ ਚੌਂਕ, ਬੱਤੀਆਂ ਵਾਲਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ।
0: ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਦੇ ਨਾਲ ਹੀ ਤੁਹਾਡਾ ਜਿਹੜਾ ਪਿਆਰ ਹੈ ਸਾਡੇ ਤੱਕ ਪਹੁੰਚ ਗਿਆ ਹੈ। ਪ੍ਰੋਗਰਾਮ 'ਚ ਤੁਹਾਡਾ ਅਸੀਂ ਕੀ ਕਹਿੰਦੇ ਨੇ ਸ਼ਾਮਿਲ ਕਰ ਲਿਆ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਹਾਂ ਸਰ, ਮੈਂ ਦੱਸਦਾ, ਮੈਂ 2 ਮਹੀਨੇ ਬਾਅਦ ਕਾਲ ਕੀਤੀ ਹੈ ਜੀ।
0: ਅੱਛਾ ਜੀ, ਕਿਆ ਬਾਤ ਹੈ। ਦੇਖੋ ਜੀ, ਇਸ ਦੇ ਨਾਲ ਪਤਾ ਲੱਗ ਜਾਂਦਾ ਹੈ ਦੋਸਤ ਪ੍ਰੋਗਰਾਮ 'ਚ ਜੁੜੇ ਹੋਏ ਨੇ, ਹਾਜ਼ਰੀ ਉਹਨਾਂ ਦੀ ਲੱਗ ਜਾਂਦੀ ਹੈ, ਅਟੈਂਡੈਂਸ ਅਸੀਂ ਮਾਰਕ ਕਰ ਲੈਂਦੇ ਹਾਂ। ਅੱਜ ਕੀ ਖਾਸ ਲੈ ਕੇ ਆਏ ਹੋ ਸਾਡੇ ਲਈ?
1: ਕੁਲਦੀਪ ਮਾਨ ਸਾਹਿਬ ਦਾ ਗੀਤ ਹੈ ਜੀ,
0: ਜੀ
1: ਟੱਪੇ ਨੇ ਜੀ ਉਹਦੇ ਬੋਲ ਨੇ। ਕੋਠੇ ਤੇ ਗਲਾਸੀ ਹੈ, ਉਹ ਆਏ ਦੀਆਂ ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਵੀ ਟੁਰ ਗਏ ਉਦਾਸੀ ਹੈ, ਟੁਰ ਗਏ ਉਦਾਸੀ ਹੈ। ਇਹ ਸਦਾਤ ਹੈ, ਸਦਾਤ ਜਦ ਚਲੇ ਜਾਂਦਾ ਨਾ ਫਿਰ ਉਦਾਸ ਹੋ ਜਾਂਦਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸਤਿ ਸ਼੍ਰੀ ਅਕਾਲ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਰਾਜ ਠੀਕ ਇੱਕ ਵੱਜ ਚੁੱਕਾ ਹੈ ਸਮਾਂ ਹੋ ਰਿਹਾ ਪੰਜਾਬੀ ਨਾਟਕ ਇੱਕ ਫੁੱਲ ਦਾ ਨਾ ਲਵੋ।

0: ਬੜਾ
1: ਡਾਰਲਿੰਗ ਪਲੀਜ਼, ਡਾਇਰੈਕਟਰ ਦੀ ਮੀਟਿੰਗ ਵੀ ਹੈ ਅਤੇ ਮੈਂ 5 ਮਿੰਟਾਂ 'ਚ ਪਹੁੰਚਣਾ ਵੀ ਹੈ। ਮੇਰੀ ਐਨਕ 'ਤੇ ਚਾਬੀਆਂ
2: ਇਹ ਪਿਆ ਹੈ।
1: ਓ ਤੂੰ ਇੱਥੇ ਕੀ ਕਰ ਰਿਹਾ? ਮੇਰੀ ਬੀਵੀ ਨਾਲ ਬਦਮਾਸ਼ੀ?
2: ਇਹ ਲੈ ਪਿਸਤੌਲ, ਚਲਾ ਗੋਲੀ।
1: ਚੰਗਾ ਚੰਗਾ, ਮੈਨੂੰ ਦੇਰ ਹੋ ਰਹੀ ਹੈ।
2: ਪ੍ਰਮੋਦ, ਮੈਂ ਅਤੇ ਕਾਂਤਾ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ।
1: ਓਹੋ, ਵਧਾਈ ਹੋਵੇ, ਮੌਕਾ ਮੁਬਾਰਕ।
0: ਪ੍ਰਮੋਦ,
1: ਓਹੋ ਬੋਲ।
0: ਨਿਰੰਜਨ ਸੱਚ ਕਹਿ ਰਿਹਾ।
1: ਤੂੰ ਬਹੁਤ ਚੰਗੀ ਗੱਲ ਹੈ, ਸੱਚ ਕਹਿ ਰਿਹਾ ਸੀ।
0: ਤੁਹਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ?
1: ਨਿਰੰਜਨ, ਤੂੰ ਇਹਨੂੰ ਕਿਤੇ ਸਿਨੇਮਾ ਵਗੈਰਾ ਲੈ ਜਾ, ਮੈਂ ਸੱਚਮੁੱਚ ਬਹੁਤ ਕਾਲੀ ਚ ਹਾਂ।
0: ਬੀਵੀ ਨੂੰ ਕੋਈ ਨਸਾ ਕੇ ਲੈ ਜਾਵੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ?
1: ਕਾਂਤਾ ਡਾਰਲਿੰਗ, ਨਿਰੰਜਨ ਮੇਰਾ ਬਹੁਤ ਪੁਰਾਣਾ ਅਤੇ ਪੱਕਾ ਦੋਸਤ ਹੈ।
0: ਮੈਂ ਸੋਚਿਆ ਸੀ ਮੇਰੇ ਵੱਲ ਬੁਰੀ ਨਜ਼ਰ ਨਾਲ ਦੇਖਣ ਵਾਲੇ ਦੀ ਤੁਸੀਂ ਜਾਨ ਕੱਢ ਲਓਗੇ, ਪਰ ਤੁਸੀਂ
2: ਅਤੇ ਮੈਂ ਸੋਚਿਆ ਸੀ ਤੂੰ ਮੇਰੇ ਨਾਲ ਵਕੀਲ ਕੋਲ ਚੱਲੇਗਾ।
1: ਡਰਾਈਵਰ ਸੋਚਦਾ ਹੋਵੇਗਾ ਕਿ

0: ਸੱਚਮੁੱਚ ਬਹੁਤ ਕਾਲੀ ਚ ਹੈ।
1: ਬੀਵੀ ਨੂੰ ਕੋਈ ਨਸਾ ਕੇ ਲਿਆ ਜਾਵੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ?
0: ਕਾਂਤਾ ਡਾਰਲਿੰਗ, ਨਿਰੰਜਨ ਮੇਰਾ ਬਹੁਤ ਪੁਰਾਣਾ ਤੇ ਪੱਕਾ ਦੋਸਤ ਹੈ।
1: ਮੈਂ ਸੋਚਿਆ ਸੀ ਮੇਰੇ ਵੱਲ ਬੁਰੀ ਨਜ਼ਰ ਨਾਲ ਦੇਖਣ ਵਾਲੇ ਦੀ ਤੁਸੀਂ ਜਾਨ ਕੱਢ ਲਓਗੇ, ਪਰ ਤੁਸੀਂ
2: ਤੇ ਮੈਂ ਸੋਚਿਆ ਸੀ ਤੂੰ ਮੇਰੇ ਨਾਲ ਵਕੀਲ ਕੋਲ ਚੱਲੇਗਾ।
0: ਡਰਾਈਵਰ ਸੋਚਦਾ ਹੋਵੇਗਾ ਕਿ ਸਾਹਿਬ ਚਾਬੀਆਂ ਦੇ ਬਹਾਨੇ ਬੀਵੀ ਨਾਲ ਚੌਲ ਕਰਨ ਲੱਗ ਪਏ ਹੋਣਗੇ। ਮੈਂ ਚੱਲਦਾ ਹਾਂ।
1: ਖਬਰਦਾਰ ਪ੍ਰਮੋਦ, ਮੈਂ ਗੋਲੀ ਮਾਰ ਦਿਆਂਗੀ।
0: ਨਿਰੰਜਨ ਬਾਸਟਰਡ, ਮੇਰੀ ਬੀਵੀ ਨੂੰ ਫਸਲਾਉਣਾ, ਤੇਰੀ ਜਾਨ ਕੱਢ ਦਿਆਂਗਾ, ਗੋਲੀ ਮਾਰ ਦਿਆਂਗਾ। ਕੋਟ ਲਾ ਦੇ।
2: ਕਿਉਂ?
0: ਮੈਂ ਵਿਚਾਰੇ ਕੋਰਟ 'ਚ ਛੇਕ ਨਹੀਂ ਕਰਨਾ ਚਾਹੁੰਦਾ, ਲੱਗਦਾ ਹੈ ਮੇਰੇ ਹੀ ਕੋਰਟ ਹੈ। ਕਿਉਂ?
2: ਤੂੰ ਹੀ ਮੈਨੂੰ ਤੋਹਫ਼ੇ ਦਿੱਤਾ ਸੀ।
0: ਬਸ ਡਾਰਲਿੰਗ, ਮੈਂ ਜਾਵਾਂ।
1: ਤੁਸੀਂ ਦੋਵੇਂ ਆਪਸ 'ਚ ਮਿਲੇ ਹੋਏ ਹੋ,
2: ਇਹ ਸੱਚ ਨਹੀਂ।
1: ਇੱਧਰ ਕਰੋ ਪਿਸਤੌਲ।
0: ਹੁਣ ਕੀ ਹੋਇਆ?
1: ਪ੍ਰਮੋਦ, ਪ੍ਰਮੋਦ, ਤੁਸੀਂ ਮੈਨੂੰ ਚਾਹੁੰਦੇ ਹੋ ਕਿ ਨਹੀਂ?
0: ਕਾਂਤਾ,
1: ਮੈਂ ਗੋਲੀ ਮਾਰ ਦਿਆਂਗੀ ਤੁਹਾਨੂੰ।
0: ਕਾਂਤਾ ਡਾਰਲਿੰਗ, ਮੈਂ ਤੇਰੇ ਲਈ ਜਾਨ ਵੀ ਦੇ ਸਕਦਾ ਹਾਂ।
1: ਨਰਿੰਜਨ, ਤੂੰ ਮੈਨੂੰ ਚਾਹੁੰਦਾ ਹੈ?
2: ਹਾਂ।
0: ਓਕੇ, ਹੁਣ ਮੈਂ ਜਾਵਾਂ।
1: ਪ੍ਰਮੋਦ, ਮੈਂ ਪਾਪੀ ਹਾਂ, ਮੈਂ ਤੁਹਾਨੂੰ ਧੋਖਾ ਦਿੱਤਾ, ਮੈਨੂੰ ਮਾਫ਼ ਕਰ ਦਿਓ।
2: ਪ੍ਰਮੋਦ, ਮੈਨੂੰ ਵੀ ਮਾਫ਼ ਕਰਨਾ, ਅਸੀਂ ਤੈਨੂੰ ਧੋਖਾ ਦਿੱਤਾ।
0: ਹੋ ਸਕਦਾ ਹੈ।
1: ਮੈਂ ਅੱਜ ਸ਼ਾਮੀ ਨੰਦ ਲਾਲ ਨੂੰ ਇੱਥੇ ਬੁਲਾਇਆ।
0: ਕਿਉਂ? ਕੀ ਅਸੀਂ ਦੋਵਾਂ ਨੇ ਨੰਦ ਲਾਲ ਨੂੰ ਧੋਖਾ ਦਿੱਤਾ? ਓਕੇ ਡਾਰਲਿੰਗ, ਦੇਰ ਹੋ ਰਹੀ ਹੈ, ਕਾਂਤਾ ਸ਼ਾਮੀ ਮਿਲਾਂਗੇ। ਓਕੇ,
1: ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਹੈ ਨਾ?
0: ਚੰਗਾ ਨਿਰੰਜਨ, ਤੂੰ ਕੁਛ ਕਹਿਣਾ ਹੋਵੇ ਤਾਂ ਮੈਨੂੰ ਦਫ਼ਤਰ 'ਚ ਫੋਨ ਕਰੀ, 1:30 ਦੇ ਵਿਚਕਾਰ, ਠੀਕ ਹੈ? ਹੁਣ ਮੈਂ 6 ਤੋਂ ਪਹਿਲਾਂ ਵਾਪਸ ਨਹੀਂ ਆਵਾਂਗਾ। ਮੌਕਾ ਮੁਬਾਰਕ ਹੋਵੇ।
1: ਮੈਨੂੰ ਸਮਝ ਨਹੀਂ ਆਉਂਦੀ ਐਸੇ ਪਤੀ ਦਾ ਕੀ ਕੀਤਾ ਜਾਵੇ।
2: ਮੈਨੂੰ ਬਹੁਤ ਪਛਤਾਵਾ ਹੋ ਰਿਹਾ ਹੈ।
1: ਚਲੋ ਛੱਡੋ, ਚਲੋ ਆਪਾਂ ਸਿਨੇਮੇ ਚੱਲੀਏ।
2: ਪਿਸਤੌਲ ਤੂੰ ਇੱਥੇ ਹੀ ਰਹਿਣ ਦੇ,
1: ਇੱਥੇ ਸੋਫੇ 'ਤੇ ਰੱਖ ਦੇ।
2: ਠੀਕ ਹੈ, ਹਾਂ ਚੱਲੀਏ।
1: ਚਲੋ ਭਾਬੀ, ਅੱਜ ਮੇਰੀ ਜ਼ਿੰਦਗੀ 'ਚ ਇੱਕ ਅਜੀਬ ਹਾਦਸਾ ਹੋਇਆ।
3: ਹਾਏ ਰੱਬਾ, ਆਹ ਪਿਸਤੌਲ ਕਿੱਥੋਂ ਆਈ ਹੈ?
1: ਮੇਰੀ ਹੈ।
3: ਤੇਰੇ ਕੋਲ ਪਿਸਤੌਲ?
1: ਭਾਬੀ, ਮੈਂ ਪਤੀ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਪਿਆਰ ਕਰਦੀ ਹਾਂ।
3: ਪਿਆਰ? ਤੈਨੂੰ ਪਿਆਰ ਹੋ ਗਿਆ?
1: ਭਾਬੀ, ਅਸੀਂ ਇੱਕ ਦੂਜੇ ਲਈ ਪਾਗਲ ਹਾਂ।
3: ਚੰਗੀ ਗੱਲ ਹੈ।
1: ਅੱਜ ਸਵੇਰੇ ਪ੍ਰਮੋਦ ਨਾਲ ਝਗੜਾ ਹੋ ਗਿਆ।
3: ਹਾਂ, ਲਾਲ ਨੇ ਦੱਸਿਆ ਸੀ ਮੈਨੂੰ।
1: ਅਤੇ ਪ੍ਰਮੋਦ ਗੁੱਸੇ ਹੋ ਕੇ ਦਫ਼ਤਰ ਚਲਾ ਗਿਆ।
3: ਤਾਂ ਫਿਰ ਵਾਪਸ ਨਹੀਂ ਆਇਆ?
1: ਆਇਆ, ਛੇਤੀ ਵਾਪਸ ਆ ਗਿਆ।
3: ਦੇਖ ਕਾਂਤਾ, ਪ੍ਰਮੋਦ ਬੜੇ ਨਰਮ ਦਿਲ ਦਾ ਹੈ, ਤੂੰ ਉਸਨੂੰ ਮਾਫ਼ ਕੀਤਾ ਕਿ ਨਹੀਂ?
1: ਉਹ ਮਾਫ਼ੀ ਮੰਗਣ ਨਹੀਂ ਸੀ ਆਇਆ।
3: ਅੱਛਾ, ਤਾਂ ਫਿਰ?
1: ਕੁਝ ਭੁੱਲ ਗਿਆ ਸੀ, ਐਨਕ ਅਤੇ ਚਾਬੀਆਂ।
3: ਫਿਰ?
1: ਉੱਥੋਂ ਨਿਰੰਜਨ ਇੱਥੇ ਸੀ।
3: ਹਾਏ ਰਾਮ, ਤੂੰ ਨਿਰੰਜਨ ਨਾਲ ਪਿਆਰ ਕਰਦੀ ਹੈ?
1: ਹਾਂ, ਨਿਰੰਜਨ ਨਾਲ। ਤੁਹਾਡਾ ਤਾਂ ਨਹੀਂ ਕਿਤੇ ਕੁਛ?
3: ਨਹੀਂ ਨਹੀਂ ਨਹੀਂ ਨਹੀਂ, ਮੇਰੇ ਪ੍ਰੇਮੀ ਦਾ ਨਾਂ ਤੇ ਦੇਸ਼ ਪਾਂਡੇ ਹੈ।
1: ਭਾਬੀ, ਤੁਹਾਡਾ ਵੀ ਪ੍ਰੇਮੀ?
3: ਹਾਂ, ਪਰ ਉਸ ਤੋਂ ਬਾਅਦ ਸ਼ਾਦੀ ਹੋ ਗਈ।
1: ਕਿਸ ਦੀ?
3: ਮੇਰੀ ਤੇ ਨੰਦ ਲਾਲ ਦੀ।
1: ਓ, ਮਤਲਬ ਸ਼ਾਦੀ ਤੋਂ ਪਹਿਲਾਂ ਦਾ ਪ੍ਰੇਮੀ ਹੈ? ਹੁਣ ਕੀ ਕਰਦਾ?
3: ਉਹ ਤਾਂ ਅਫਰੀਕਾ ਚਲਾ ਗਿਆ, ਕਈ ਸਾਲਾਂ ਤੋਂ ਉੱਥੇ ਹੀ ਹੈ। ਤੂੰ ਆਪਣੀ ਗੱਲ ਦੱਸ।
1: ਭਾਬੀ,
3: ਕੀ ਪ੍ਰਮੋਦ ਅਤੇ ਨਿਰੰਜਨ ਦੀ ਲੜਾਈ 'ਚ ਆਹ ਪਿਸਤੌਲ?
1: ਨਹੀਂ ਨਹੀਂ, ਪ੍ਰਮੋਦ ਨੇ ਤਾਂ ਕਿਹਾ ਮੌਕਾ ਮੁਬਾਰਕ।
3: ਮੂਰਖ,
1: ਮੈਂ ਤਾਂ ਸੋਚਿਆ ਸੀ ਕਿ ਦੋਵੇਂ ਆਪਸ 'ਚ ਯੁੱਧ ਕਰਨਗੇ, ਦਵੰਦ ਯੁੱਧ, ਅਤੇ ਮੈਂ ਜਿਹੜਾ ਜਿੱਤੇਗਾ ਉਹਦੇ ਗੱਲ ਵਿੱਚ ਜੈਮਾਲਾ ਪਾਵਾਂਗੀ।
3: ਕਾਂਤਾ, ਆਪਣੇ ਸੋਚਿਆ ਕੁਝ ਨਹੀਂ ਹੁੰਦਾ।
1: ਪਰ ਭਾਬੀ, ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ।
3: ਤੂੰ ਨਿਰੰਜਨ ਨਾਲ ਰਹਿਣਾ ਚਾਹੁੰਦੀ ਹੈ?
1: ਜਿਹੜਾ ਮੈਨੂੰ ਚਾਹੁੰਦਾ ਹੋਵੇ ਮੈਂ ਉਸੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਭਾਬੀ, ਨੰਦ ਲਾਲ ਹੁਰੀ ਤੁਹਾਨੂੰ ਚਾਹੁੰਦੇ ਨੇ?
3: ਹੋ ਸਕਦਾ।
1: ਭਾਬੀ, ਗੱਲ ਦੱਸਾਂ, ਨਿਰੰਜਨ 2 ਤੱਕ ਮੇਰੇ ਨਾਲ ਘੁੰਮਣ ਮਗਰੋਂ ਕਹਿਣ ਲੱਗਾ ਮੈਂ ਪਛਤਾਵੇ ਦੀ ਅੱਗ 'ਚ ਸੜਦਾ ਜਾ ਰਿਹਾ, ਮੈਨੂੰ ਘਰ ਤੱਕ ਛੱਡਣ ਵੀ ਨਹੀਂ ਆਇਆ।
3: ਅੱਛਾ, ਫਿਰ?
1: ਫਿਰ ਕੀ, ਮੈਂ ਲਾਇਬ੍ਰੇਰੀ 'ਚ ਗਈ ਅਤੇ ਤੁਹਾਨੂੰ ਲੈ ਕੇ ਇੱਥੇ ਆਈ ਹਾਂ। ਪ੍ਰਮੋਦ ਨੂੰ ਫੋਨ ਕੀਤਾ ਤਾਂ ਕਹਿਣ ਲੱਗੇ ਅੱਜ ਦੇਰ ਹੋ ਜਾਵੇਗੀ। ਨੰਦ

0: ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਦੇਰ ਨਾਲ ਆਉਣਗੇ।
1: ਚਲ ਚੰਗਾ, ਅਸੀਂ ਰਾਤ ਨੂੰ ਆਵਾਂਗੇ।
0: ਮੈਂ ਨਰਿੰਦਰ ਨੂੰ ਵੀ ਬੁਲਾਇਆ।
1: ਤਾਂ ਫਿਰ ਠੀਕ ਹੈ, 10 ਵਜੇ ਅਸੀਂ ਸਾਰੇ ਮਿਲਾਂਗੇ, ਠੀਕ ਹੈ? ਅਤੇ ਹੁਣ ਮੈਂ ਚੱਲਦੀ ਹਾਂ। ਇੰਜ ਕਰ, ਤੂੰ ਇਸ ਪਿਸਤੌਲ ਨੂੰ ਅੰਦਰ ਰੱਖ।
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
3: ਕਾਂਤਾ, ਦਰਵਾਜ਼ਾ ਖੋਲ।
2: ਦਰਵਾਜ਼ਾ ਖੁੱਲ੍ਹਾ ਹੀ ਹੈ।
3: ਖੁੱਲ੍ਹਾ ਕਿਉਂ ਰੱਖਿਆ?
2: ਹੁਣ ਦਰਵਾਜ਼ਾ ਖੁੱਲ੍ਹਾ ਹੋਵੇ ਜਾਂ ਬੰਦ, ਕੀ ਫਰਕ ਪੈਂਦਾ? ਆਓ ਆਓ ਆਓ, ਸਾਰੇ ਆਓ ਆਓ, ਮੇਰੀ ਅਰਥੀ ਉੱਠ ਰਹੀ ਹੈ, ਰੋਣ ਵਾਲਿਆਂ ਦੀ ਲੋੜ ਪੈਣੀ ਹੈ। ਨੰਦ ਲਾਲ ਜੀ, ਤੁਸੀਂ ਵੀ ਆਓ ਆਓ। ਭਾਬੀ ਜੀ, ਤੁਸੀਂ ਵੀ ਆਓ ਆਓ। ਨਰੰਜਨ ਜੀ, ਤੁਸੀਂ ਕਿਉਂ ਪਿੱਛੇ ਹੋ? ਤੁਸੀਂ ਵੀ ਆਓ ਆਓ, ਸਾਰੇ ਆਓ।
4: ਓਹੋ, ਕੀ ਹੋਇਆ ਕਾਂਤਾ?
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
4: ਕੀ ਕਿਹਾ?
1: ਨੰਦ ਲਾਲ, ਕਾਂਤਾ ਤੇ ਨਿਰੰਜਨ?
5: ਨਹੀਂ ਨਹੀਂ ਨਹੀਂ, ਇਹ ਝੂਠ ਹੈ, ਅਸੀਂ ਪ੍ਰੇਮੀ ਨਹੀਂ ਹਾਂ।
2: ਮੈਂ ਜਾਣਦੀ ਸੀ ਨੰਦ ਲਾਲ ਜੀ, ਇਹ ਦੁਨੀਆ ਮਰਦਾਂ ਦੀ ਏ, ਔਰਤਾਂ ਤਾਂ ਉਹਨਾਂ ਦੇ ਹੱਥਾਂ ਦੀਆਂ ਕੱਠ ਪੁਤਲੀਆਂ ਨੇ। ਨਿਰੰਜਨ, ਤੁਸੀਂ ਮੈਨੂੰ ਨਹੀਂ ਚਾਹੁੰਦੇ?
5: ਪ੍ਰਮੋਦ ਕੀ ਕਹਿੰਦਾ?
4: ਇੰਨੇ ਚਿਰ ਦਾ ਤੂੰ ਕੀ ਕਰ ਰਿਹਾ ਪ੍ਰਮੋਦ?
3: ਅੱਜ ਇੱਥੇ ਫਸਾਦ ਹੋਣ ਵਾਲਾ ਨੰਦ ਲਾਲ ਭਾਈ, ਫਸਾਦ। ਯੇ ਆਈ ਪ੍ਰਮੋਦ ਪਟੇਲ, ਹਸਬੈਂਡ ਆਫ ਮਾਈ ਵੰਸ ਬਿਲਵਡ ਵਾਈਫ ਕਾਂਤਾ ਪਟੇਲ, ਮੇਡਨ ਨੇਮ ਕਾਂਤਾ ਗੋਸਵਾਮੀ, ਡੂ ਹੇਅਰ ਬਾਈ ਡਿਕਲੇਅਰ।
1: ਪ੍ਰਮੋਦ ਭਾਈ ਸਾਹਿਬ, ਮੈਨੂੰ ਦਿਓ, ਮੈਂ ਅਨੁਵਾਦ ਕਰਕੇ ਸੁਣਾਉਂਦੀ ਹਾਂ।
3: ਓਕੇ, ਠੀਕ ਹੈ।
1: ਪ੍ਰਮੋਦ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਪ੍ਰਮੋਦ ਪਟੇਲ, ਕਾਂਤਾ ਪਟੇਲ ਦਾ ਸਵਾਮੀ, ਘੋਸ਼ਣਾ ਕਰਦਾ ਹੈ ਕਿ ਮੇਰੀ ਪਿਆਰੀ ਪਤਨੀ ਕਾਂਤਾ ਮੇਰੇ ਵਿਸ਼ਵਾਸ ਪਾਤਰ ਦੋਸਤ ਨਿਰੰਜਨ ਨੂੰ ਚਾਹੁੰਦੀ ਹੈ। ਇਸ ਨਾਲ ਮੈਨੂੰ ਬਹੁਤ ਹੀ ਗਹਿਰਾ ਦੁੱਖ ਹੋਇਆ, ਮੇਰੀ ਆਤਮਾ ਨੂੰ ਵੀ ਬਹੁਤ ਦੁੱਖ ਪਹੁੰਚਿਆ ਹੈ। ਮੇਰਾ ਜੀਵਨ ਮੇਰੇ ਲਈ ਇੱਕ ਜ਼ਹਿਰ ਦਾ ਪਿਆਲਾ ਬਣ ਗਿਆ ਹੈ। ਕਾਂਤਾ ਜਿਹੀ ਸੋਹਣੀ ਪਤਨੀ ਦੇ ਜੇ ਮੈਂ ਪਿਆਰ ਦੇ ਲਾਇਕ ਨਹੀਂ, ਇਸ ਨਾਲ।
5: ਨਹੀਂ ਨਹੀਂ, ਇਹ ਸਭ ਕਹਿਣ ਦੀ ਲੋੜ ਨਹੀਂ।
2: ਤੁਸੀਂ ਪੂਰੀ ਗੱਲ ਤਾਂ ਸੁਣਦੇ ਹੋ ਨਿਰੰਜਨ,
5: ਮੈਨੂੰ ਇੱਥੇ ਕਿਉਂ ਬੁਲਾਇਆ ਗਿਆ ਹੈ?
1: ਇਸ ਨਾਲ ਮੇਰੇ ਦਿਨ ਅਤੇ ਰਾਤ ਨਰਕ ਹੋ ਗਏ ਨੇ। ਮੈਂ ਆਪਣਾ ਚਸ਼ਮਾ ਤੇ ਚਾਬੀਆਂ ਲੈਣਾ ਭੁੱਲ ਜਾਣਾ, ਖਾਣਾ ਭੁੱਲ ਜਾਣਾ। ਮੇਰੇ ਦਿਲ ਦਾ ਦਰਦ ਮੇਰੀ ਹੋਂਦ ਨੂੰ ਚਖਣਾ ਚੂਰ ਕਰ ਰਿਹਾ ਹੈ। ਨੰਦ ਲਾਲ, ਤੁਸੀਂ ਤਾਂ ਮੈਨੂੰ ਕਦੇ ਇਹ ਸਭ ਕੁਝ ਨਹੀਂ ਕਿਹਾ।
4: ਪਰ ਤੂੰ ਤਾਂ ਸਦਾ ਹੀ ਮੇਰੀ ਵਫ਼ਾਦਾਰ ਤੇ ਮੇਰੀ ਸੁੰਦਰ ਪਤਨੀ ਰਹੀ ਆ, ਫਿਰ ਕੀ ਲੋੜ ਹੈ?
1: ਬਿਲਕੁਲ ਨਹੀਂ
4: ਹੈ। ਮੈਂ ਨੰਦ ਲਾਲ ਪਟੇਲ, ਆਪਣੀ ਪਿਆਰੀ ਪਤਨੀ?
1: ਗਲਤ ਗਲਤ ਗਲਤ।
4: ਕਿਉਂ?
1: ਕਿਸੇ ਵੇਲੇ ਪਿਆਰੀ ਪਤਨੀ, ਹੁਣ ਨਹੀਂ।
2: ਭਾਬੀ, ਅੱਗੇ ਵੀ ਪੜੋ। ਪ੍ਰਮੋਦ, ਸੱਚਮੁੱਚ ਤੁਹਾਨੂੰ ਇੰਨਾ ਦੁੱਖ ਹੋਇਆ ਕਿ?
3: ਯੈਸ,
4: ਪਿਆਰੀ।
2: ਭਾਬੀ ਅੱਗੇ ਪੜੋ।
1: ਇੱਕ ਇੱਕ ਪਲ ਮੈਨੂੰ ਪਹਾੜ ਜਿਹਾ ਲੱਗਦਾ ਹੈ। ਉਧਾਰ ਦੇ ਜੀਵਨ ਦਾ ਇਕੱਲਾਪਨ, ਸੂਨਾਪਨ ਮੈਨੂੰ ਕੱਟਣ ਨੂੰ ਖਾਂਦਾ ਹੈ। ਇਸ ਲਈ ਮੈਂ ਆਪਣੇ ਹੋਸ਼ੋ ਹਵਾਸ ਵਿੱਚ ਇਹ ਘੋਸ਼ਣਾ ਪੱਤਰ ਦੁਨੀਆ ਲਈ ਛੱਡ ਰਿਹਾ ਹਾਂ, ਕਿਉਂਕਿ
3: ਮੈਨ ਵਿਦਆਊਟ ਲਵ ਇਜ਼ ਅ ਮੈਨ ਵਿਦਆਊਟ ਦ ਥ੍ਰਿਲ ਆਫ ਲਾਈਫ।
4: ਵਾਹ, ਕੀ ਬਾਤ!
1: ਸੱਚ ਕਾਂਤਾ, ਤੂੰ ਬੜੀ ਖੁਸ਼ਕਿਸਮਤ ਹੈ।
5: ਅੱਗੇ ਤਾਂ ਪੜੋ ਭਾਬੀ,
2: ਹੋਰ ਅੱਗੇ ਪੜਨ ਦੀ ਲੋੜ ਨਹੀਂ। ਪ੍ਰਮੋਦ, ਮੈਨੂੰ ਵਿਸ਼ਵਾਸ ਹੋ ਗਿਆ ਕਿ?
3: ਕਾਹਦਾ ਵਿਸ਼ਵਾਸ?
2: ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ।
3: ਦੈਨ
2: ਹੁਣ ਮੈਂ ਨਿਰੰਜਨ ਨੂੰ ਭੁੱਲ ਕੇ ਕੇਵਲ ਤੁਹਾਡੀ ਬਣ ਕੇ ਰਹਾਂਗੀ।
5: ਪ੍ਰਮੋਦ, ਮੁਬਾਰਕ ਹੋਵੇ।
2: ਨਿਰੰਜਨ, ਹੁਣ ਇਸ ਕਮਰੇ 'ਚ ਤੇਰੇ ਲਈ ਕੋਈ ਥਾਂ ਨਹੀਂ।
3: ਹੁਣ ਸਾਡਾ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ।
2: ਕਿਉਂ?
3: ਕਿਉਂ? ਉਹ ਇਸ ਲਈ ਕਿ ਮਨ ਮੋਤੀ ਅਤੇ ਕੱਚ ਟੁੱਟਣ ਮਗਰੋਂ ਹੀ ਜੁੜਦੇ ਨਹੀਂ।
2: ਕੀ ਮਤਲਬ ਤੁਹਾਡਾ?
3: ਮਤਲਬ ਇਹ ਕਿ ਮੈਂ ਆਪਣਾ ਐਲਾਨਨਾਮੇ ਤੇ ਅਟਲ ਹਾਂ।
2: ਤਾਂ ਤੁਹਾਨੂੰ ਮਰਨਾ ਕਬੂਲ ਹੈ ਪਰ ਮੇਰੇ ਨਾਲ ਰਹਿਣਾ ਕਬੂਲ ਨਹੀਂ?
1: ਨੰਦ ਲਾਲ, ਤੁਸੀਂ ਮੈਨੂੰ ਵਚਨ ਦਿਓ ਕਿ ਤੁਸੀਂ ਮੇਰੇ ਤੋਂ ਸਿਵਾਏ ਕਿਸੇ ਵੀ ਦੂਜੀ ਔਰਤ ਨੂੰ ਪਿਆਰ ਨਹੀਂ ਕਰੋਗੇ।
4: ਮੈਂ ਵਚਨ ਦੇਣਾ ਡਾਰਲਿੰਗ, ਮੈਂ ਤੇਰੇ ਇਲਾਵਾ ਕਿਸੇ ਦੂਜੀ ਔਰਤ ਨਾਲ ਪਿਆਰ ਨਹੀਂ ਕਰਦਾ। ਪਰ ਜੋਤ ਸੁਣੇ, ਤੂੰ ਵੀ ਤਾਂ ਵਚਨ ਦੇ ਨਾ।
1: ਮੈਂ ਵੀ ਵਚਨ ਦੇਣੀ ਆ ਨੰਦ ਲਾਲ।
4: ਜੋਤ ਸੁਣੇ, ਮਾਈ ਡਾਰਲਿੰਗ।
5: ਭਾਬੀ, ਅੱਗੇ ਪੜੋ।
1: ਪ੍ਰਮੋਦ ਭਾਈ ਸਾਹਿਬ ਨੇ ਅੱਗੇ ਲਿਖਿਆ ਹੈ ਕਿ ਮੇਰੀ ਪਿਆਰੀ ਪਤਨੀ ਕਾਂਤਾ ਮੇਰੇ ਸਰੀਰ ਦੀ ਨਹੀਂ ਤਾਂ ਮੇਰੇ ਮਨ ਦੀ ਤਾਕਤ ਨੂੰ ਜ਼ਰੂਰ ਸਵੀਕਾਰ ਕਰੇਗੀ। ਤਾਕਤ ਨੂੰ ਇਕੱਠਾ ਕਰਕੇ ਕਾਂਤਾ ਦੇ ਛੁਪਾਏ ਹੋਏ ਪਿਸਤੌਲ ਨਾਲ ਆਤਮ ਹੱਤਿਆ ਕਰਦਾ ਸਭ ਨੂੰ ਅਲਵਿਦਾ।
3: ਇਹ ਪਿਸਤੌਲ ਮੈਨੂੰ ਦਿਓ, ਮੇਰਾ ਹੁਣ ਜੀਣ ਦਾ ਕੋਈ ਮਕਸਦ ਨਹੀਂ। ਇਹ ਪਿਸਤੌਲ ਮੈਨੂੰ ਦਿਓ, ਹਰਵਿਦਾ।
2: ਨਹੀਂ ਨਹੀਂ ਨਹੀਂ ਪ੍ਰਮੋਦ ਨਹੀਂ।

0: कांता
1: मेनू लगता है कि तुहाडा संसार उछड़ तो पहला ही
0: तू मेरे बच्चे आई पिछे हो जा तू मेरे ते मेरे पति दे विचकार बिल्कुल नहीं दूर जा छो हो जा चार दे मर जा
1: फिर पहला मेनू मार छुटो कांता ਇਹ ਚੰਗਾ ਵੇ ਜੇ ਤੇਰੇ ਹੱਥੋਂ ਮੈਨੂੰ ਮੌਤ ਮਿਲੇ ਆਪਣੇ ਮਿੱਤਰ ਨੂੰ ਦੁੱਖ ਤੋਂ ਬਚਾਉਣ ਦਾ ਕੇਵਲ ਇਹੋ ਇੱਕ ਇਲਾਜ ਹੈ
2: ਨਿਰੰਜਨ ਕਾਂਤਾ ਗੰਗਾ ਵਾਂਗ ਪਵਿੱਤਰ ਹੈ ਗੋਲੀ ਚਲਾ ਹੁਣ ਬਹੁਤੀ ਦੇਰ ਨਾ ਕਰ ਤੇਰੇ ਬਿਨਾਂ ਮੈਂ ਜੀ ਨਾ ਸਕਾਂਗਾ ਕਾਂਤਾ ਇਸ ਲਈ ਮੌਤ ਹੀ ਬਿਹਤਰ ਹੈ ਤੇਰੇ ਹੱਥੋਂ ਚਲਾ ਗੋਲੀ
0: ਸੱਚੀ ਪਰਮਾਤ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈ ਨਿਰੰਜਨ ਤੂੰ ਵੀ ਤੁਸੀਂ ਮੈਨੂੰ ਜੀ ਜਾਨ ਤੋਂ ਪਿਆਰ ਕਰਦੇ ਹੋ
3: ਬਹੁਤ ਇਸ ਦਿਲ ਚ ਤੂੰ ਹੀ ਕਾਂਤਾ ਮੈਂ ਤੈਨੂੰ ਕਿੰਨੇ ਜਨਮਾਂ ਤੋਂ ਪਿਆਰ ਕਰਦਾ ਆ ਰਿਹਾ
2: ਪਿਸਤੌਲ ਮੈਨੂੰ ਦੇ ਮੈਂ ਖੁਦ ਹੀ ਮਰ ਜਾਵਾਂਗਾ ਤੁਸੀਂ ਦੋਵੇਂ ਪਿਆਰ ਕਰਨ ਵਾਲੇ ਜੀਓ ਤੇ ਖੁਸ਼ ਰਹੋ ਗੋ ਟੂ ਹੈਲ
4: ਪ੍ਰਮੋਦ ਸੁਣ ਇਹਦੇ ਚ ਮਰਨ ਵਾਲੀ ਕੋਈ ਗੱਲ ਨਹੀਂ ਆ
2: ਦੰਦ ਲਾਲ
4: ਜਾਣਦੇ ਹੋ ਪ੍ਰਮੋਦ ਮੇਰੇ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਜੋਤਸਨਾ ਮਾਈ ਡਾਰਲਿੰਗ ਇਹਨੂੰ ਵੀ ਕਿਸੇ ਹੋਰ ਨਾਲ ਪਿਆਰ ਸੀ
5: ਤੁਹਾਨੂੰ ਪਤਾ ਸੀ
4: ਹੁਣੇ ਜਿਹੀ ਪਤਾ ਲੱਗਾ ਡਾਰਲਿੰਗ
5: ਕਾਂਤਾ ਕਾਂਤਾ ਕਿਤੇ ਤੂੰ
4: ਤੇਰਾ ਪ੍ਰੇਮੀ ਦੇਸ਼ ਪਾਂਡੇ ਕੁਝ ਦਿਨ ਪਹਿਲਾਂ ਮੇਰੇ ਕੋਲ ਆਇਆ ਸੀ
5: ਹੈ ਕਦੋਂ ਉਹ ਤਾਂ ਅਫਰੀਕਾ ਚ ਸੀ ਨਾ
4: ਹਾਂ ਤਿੰਨ ਚਾਰ ਦਿਨ ਪਹਿਲਾਂ ਹੀ ਮਿਲਿਆ ਸੀ ਦੋ ਵਰਿਆਂ ਤੋਂ ਹਿੰਦੁਸਤਾਨ ਚ ਹੀ ਆ ਮੇਰੇ ਕੋਲ ਪੈਸਿਆਂ ਲਈ ਆਇਆ ਸੀ
5: ਕਿਹੜੇ ਪੈਸੇ
4: ਓ ਡਾਰਲਿੰਗ ਜੋਤਸਨਾ ਉਹਦੇ ਕੋਲ ਨਾ ਤੇਰੀਆਂ ਕੁਝ ਤਸਵੀਰਾਂ ਨੇ
5: ਹਾਏ ਰੱਬਾ ਉਹਨੇ ਅਜੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ
4: ਉਹਨੇ ਮੈਨੂੰ ਦੋ ਤਿੰਨ ਤਸਵੀਰਾਂ ਦਿਖਾਈਆਂ ਵੀ ਸੀ
2: ਨੰਦ ਲਾਲ ਜੀ ਇਹ ਤੁਸੀਂ ਕੀ ਕਹਿ ਰਹੇ ਹੋ
4: ਉਹ ਵਿਚਾਰਾ ਕਹਿ ਰਿਹਾ ਸੀ ਕਿ ਉਹਦਾ ਨਾ ਉਹਨਾਂ ਤਸਵੀਰਾਂ ਨਾਲ ਇੱਕ ਕੈਲੰਡਰ ਬਣਾਉਣ ਦਾ ਇਰਾਦਾ ਹੈ
2: ਕਿੰਨੇ ਮੰਗਦਾ
4: ਸੌਦਾ ਅੱਜ ਪੱਕਾ ਹੋਏਗਾ ਨਾ
5: ਮਤਲਬ
4: ਅੱਜ ਮਿਲਣ ਦੀ ਗੱਲ ਹੋਈ ਸੀ ਉਹਦੇ ਨਾਲ ਟਾਈਮ ਕੀ ਹੋਇਆ ਹਾਂ ਇੱਥੇ ਆਉਂਦਾ ਹੀ ਹੋਣਾ ਹੁਣੇ
2: ਇੱਥੇ ਆਉਂਦਾ ਹੋਣਾ
4: ਹਾਂ ਮੈਂ ਉਹਨੂੰ ਇੱਥੋਂ ਦਾ ਹੀ ਪਤਾ ਦਿੱਤਾ ਦੇਸ਼ ਪਾਂਡੇ ਇੱਥੇ ਹੀ ਆ ਰਿਹਾ ਤੁਹਾਡੇ 'ਚੋਂ ਜਿਹੜਾ ਕੋਈ ਵੀ ਮਰਨਾ ਚਾਹੁੰਦਾ ਨਾ ਪਹਿਲਾਂ ਉਹਨੂੰ ਮਾਰ ਦਿਓ ਪਿੱਛੋਂ ਫਿਰ ਜੇ ਕੋਈ ਤੁਸੀਂ ਮਰਨਾ ਚਾਹੋ ਤੇ ਮੈਂ ਨਾ ਕੋਈ ਓਬਜੈਕਸ਼ਨ ਕਰਾਂਗਾ ਬਲਕਿ ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ
2: ਪਰ ਤੂੰ ਉਹਨੂੰ ਇੱਥੇ ਕਿਉਂ ਬੁਲਾਇਆ
4: ਇੱਥੇ ਨਾ ਬੁਲਾਉਂਦਾ ਤੇ ਹੋਰ ਕੀ ਕਰਦਾ ਮੈਂ ਸੋਚਿਆ ਸਾਰਿਆਂ ਸਾਹਮਣੇ ਮੈਂ ਉਹਦੇ ਕੋਲੋਂ ਤਸਵੀਰਾਂ ਵੀ ਲੈ ਲਾਂਗਾ ਤੇ ਪੈਸੇ ਵੀ ਦੇ ਦਿਆਂਗਾ
2: ਸਾਡੇ ਸਾਰਿਆਂ ਦੇ ਸਾਹਮਣੇ
4: ਹਾਂ ਤੁਸੀਂ ਸਾਰੇ ਦੂਜੇ ਕਮਰੇ 'ਚ ਚਲੇ ਜਾਣਾ ਬਈ ਉਹ ਜਿਵੇਂ ਹੀ ਪੈਸੇ ਲੈ ਕੇ ਬਾਹਰ ਜਾਵੇ ਕੋਈ ਪਿਸਤੌਲ ਦਿਖਾ ਕੇ ਪੈਸੇ ਖੋਹ ਲੈਣਾ ਮੈਂ ਉਹਨੂੰ ਪੈਸੇ ਨਹੀਂ ਦੇਣੇ ਚਾਹੁੰਦਾ
2: ਨੰਦ ਲਾਲ ਭਾਬੀ ਦੀਆਂ ਅਜਿਹੀਆਂ ਤਸਵੀਰਾਂ ਛਪਣ ਇਹਦੇ 'ਚ ਤੈਨੂੰ ਕੋਈ ਇਤਰਾਜ਼ ਨਹੀਂ
4: ਮੈਂ ਆਪਣੀ ਡਾਰਲਿੰਗ ਜੋਤਸਨਾ ਦੀ ਖੁਸ਼ੀ ਲਈ ਸਭ ਕੁਝ ਨਿਛਾਵਰ ਕਰ ਸਕਦਾ ਪਰ
6: ਮਤਲਬ
4: ਇਹ ਇੱਕ ਮੈਂ ਜੇ ਖਰੀਦ ਵੀ ਲਵਾਂ ਤਾਂ ਉਹਦੇ ਕੋਲ ਹੋਰ ਵੀ ਤਾਂ ਫੋਟੋਆਂ ਹੋਣਗੀਆਂ ਨਾ
6: ਫਿਰ
4: ਉਹ ਛਪਵਾਏਗਾ ਜਾਂ ਫਿਰ ਹੋਰ ਪੈਸੇ ਮੰਗੇਗਾ
6: ਪ੍ਰਮੋਦ ਤੇਰਾ ਇਰਾਦਾ ਮੈਨੂੰ ਮਾਰਨ ਦਾ ਹੋਵੇ ਤਾਂ ਰੁਕ ਜਾ ਮੈਂ ਦੇਸ਼ ਪਾਂਡੇ ਦਾ ਖੂਨ ਕਰਾਂਗਾ ਅਤੇ ਇਸ ਤਰ੍ਹਾਂ ਫਾਂਸੀ 'ਤੇ ਚੜ ਜਾਵਾਂਗਾ ਤੇਰੀ ਅਤੇ ਨੰਦ ਲਾਲ ਦੀ ਦੁਨੀਆ ਆਬਾਦ ਕਰ ਜਾਵਾਂਗਾ
2: ਤੂੰ ਉਹਨੂੰ ਮੇਰੇ ਘਰ ਕਿਉਂ ਬੁਲਾਇਆ
4: ਓਹੋ ਓਹੋ ਪ੍ਰਮੋਦ ਦੇਸ਼ ਪਾਂਡੇ ਇੱਕ ਵਾਰ ਜੋਤਸਨਾ ਨੂੰ ਦੇਖਣਾ ਚਾਹੁੰਦਾ ਸੀ ਅਤੇ ਉਹ ਅੱਜ ਹੀ ਫੈਸਲਾ ਵੀ ਚਾਹੁੰਦਾ ਸੀ ਭਾਬੀ ਸ਼ਾਇਦ ਇਸ ਲਈ ਵੀ ਕਿ ਤੁਹਾਡੀ ਭਾਬੀ ਨੂੰ ਸ਼ੱਕ ਨਾ ਹੋਵੇ ਕਿ ਮੈਂ ਕਿਸੇ ਹੋਰ ਕੁੜੀ ਦੀਆਂ ਵੀ ਤਸਵੀਰਾਂ ਲਈਆਂ ਨੇ
5: ਕੀ ਮਤਲਬ ਹੈ ਤੁਹਾਡਾ ਉਹਦੇ ਕੋਲ ਹੋਰ ਕੁੜੀਆਂ ਦੀਆਂ ਵੀ ਤਸਵੀਰਾਂ ਨੇ
4: ਬਹੁਤ ਕਈ ਤਾਂ ਬਹੁਤ ਖੂਬਸੂਰਤ ਨੇ
5: ਮੈਂ ਉਸ ਝੰਡਾ ਦਾ ਅੱਜ ਖੂਨ ਕਰ ਦਿਆਂਗੀ
2: ਲੱਗਦਾ ਕੋਈ ਆਇਆ ਮੈਂ ਦਰਵਾਜ਼ਾ ਖੋਲਦਾ
7: ਨਹੀਂ ਨਹੀਂ ਤੁਸੀਂ ਸ਼ਾਇਦ ਨੱਸ ਜਾਓ ਦਰਵਾਜ਼ਾ ਮੈਂ ਹੀ ਖੋਲਾਂਗੀ
6: ਭਾਬੀ ਮੈਨੂੰ ਖੂਨ ਕਰਨ ਦਿਓ ਮੈਂ ਕਦੇ ਕੀਤਾ ਨਹੀਂ
5: ਹਾਂ ਕਾਂਤਾ ਮੈਂ ਵੀ ਨਹੀਂ ਕਦੇ ਕੀਤਾ
4: ਮਾਫ ਕਰਨਾ ਵੈਸੇ ਅਸੀਂ ਦੇਸ਼ ਪਾਂਡੇ ਤੋਂ ਹੀ ਪੁੱਛੀਏ ਤਾਂ
6: ਕੀ
4: ਇਹੀ ਕਿ ਉਹ ਕਿਹਦੇ ਹੱਥੋਂ ਮਰਨਾ ਪਸੰਦ ਕਰੇਗਾ
2: ਇਹ ਮੇਰਾ ਘਰ ਹੈ ਨੰਦ ਲਾਲ ਮੈਂ ਹੀ ਉਹਦਾ ਖੂਨ ਕਰਾਂਗਾ ਤੁਸੀਂ ਕਰਦਾ ਹੋਵੇ ਤਾਂ ਉਹਨੂੰ ਆਪਣੇ ਘਰ ਲੈ ਜਾਵੋ
4: ਹੈ
8: ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ
4: ਨਮਸਕਾਰ ਨਮਸਕਾਰ ਜੋਤਸਨਾ ਤੂੰ ਤੇ ਮਿਸਟਰ ਦੇਸ਼ ਪਾਂਡੇ ਨੂੰ ਜਾਣਦੀ ਆ ਐ ਪ੍ਰਮੋਦ ਐ ਕਾਂਤਾ ਤੇ ਐ ਨਿਰੰਜਨ ਤੇ ਇਹ ਨੇ ਮਿਸਟਰ ਦੇਸ਼ ਪਾਂਡੇ ਜਿਨ੍ਹਾਂ ਦਾ ਖੂਨ

0: ਕਰੇ ਇਹਦੇ ਬਾਰੇ ਚ ਆਪਾਂ ਚਰਚਾ ਕਰ ਰਹੇ ਸਾਂ। ਹੁਣ ਮਿਸਟਰ ਦੇਸ਼ ਪਾਂਡੇ, ਕੁਝ ਚਿਰ ਪਹਿਲਾਂ ਪ੍ਰਮੋਦ, ਕਾਂਤਾ ਤੇ ਨਿਰੰਜਨ ਇੱਕ ਦੂਜੇ ਵਾਸਤੇ ਆਤਮ ਹੱਤਿਆ ਕਰਨਾ ਚਾਹੁੰਦੇ ਸੀ, ਇੱਕ ਦੂਜੇ ਨੂੰ ਆਪਣਾ ਖੂਨ ਕਰਨ ਲਈ ਜ਼ੋਰ ਪਾ ਰਹੇ ਸੀ। ਤੇ ਹੁਣ ਸਵਾਲ ਹੈ ਮਿਸਟਰ ਦੇਸ਼ ਪਾਂਡੇ ਦੇ ਖੂਨ ਦਾ। ਸੋ ਭਰਾਓ ਤੇ ਭੈਣੋ, ਇੱਕ ਨੂੰ ਛੱਡ ਕੇ ਤੁਸੀਂ ਜਾਣਦੇ ਹੋ ਕਿ ਇਹ ਇੱਕ ਰਹੱਸ ਨਾਟਕ ਹੈ ਤੇ ਇਸ ਨਾਟਕ ਦੇ ਸਾਰੇ ਪਾਤਰ ਇੱਥੇ ਹਾਜ਼ਰ ਨੇ। ਤੇ ਆਪ ਵਿਦਵਾਨਾਂ ਵਿੱਚੋਂ ਕੋਈ ਵੀ ਇਹ ਦੱਸ ਦੇਵੇ ਕਿ ਖੂਨ ਕਿਸ ਦਾ ਹੋਏਗਾ ਤੇ ਖੂਨ ਕਰੇਗਾ ਕੌਣ, ਉਹਦੀ ਅਕਲ ਦੀ ਮੈਂ ਦਾਦ ਦਿਆਂਗਾ। ਹਾਂ, ਤੁਹਾਨੂੰ ਇਹਨਾਂ ਦੱਸ ਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਤੇ ਇਹਨਾਂ ਵਿੱਚੋਂ ਹੀ ਖੂਨ ਕੋਈ ਕਰੇਗਾ।
1: ਨੰਦ ਲਾਲ,
0: ਜੋਤਸਨਾ ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਰੀਅਲ।
1: ਮੈਨੂੰ ਪਤਾ ਹੈ।
2: ਜਗਨਨਾਥ ਮਹਾਸ਼ੰਕਰ ਪਾਠਕ ਹਾਜ਼ਰ ਹੋ।
3: ਕਸਮ ਚੁੱਕੋ।
4: ਮੈਂ ਸੱਚ ਕਹਾਂਗਾ, ਪੂਰਾ ਸੱਚ ਕਹਾਂਗਾ ਤੇ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਕਹਾਂਗਾ।
3: ਤੁਹਾਡਾ ਨਾਮ, ਉਮਰ, ਪੇਸ਼ਾ?
4: ਜਗਨਨਾਥ ਮਹਾਸ਼ੰਕਰ ਪਾਠਕ, ਉਮਰ 33 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ।
3: ਤੁਸੀਂ ਅਪਰਾਧਣੀ ਕਾਮਨੀ ਦੇਸਾਈ ਨੂੰ ਕਦੋਂ ਤੋਂ ਜਾਣਦੇ ਹੋ?
4: ਜੀ,
3: ਕਦੋਂ ਤੋਂ?
4: 8 ਸਾਲਾਂ ਤੋਂ।
3: ਅਪਰਾਧਣੀ ਨਾਲ ਤੁਹਾਡੀ ਚੰਗੀ ਪਛਾਣ ਸੀ?
4: ਜੀ ਹਾਂ, ਅਸੀਂ ਕਈ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ।
3: ਕੁਝ ਹੋਰ?
4: ਕੁਝ ਹੋਰ ਕੀ ਮਤਲਬ?
3: ਕਾਮਨੀ ਦੇਸਾਈ ਤੁਹਾਡੀ ਪ੍ਰੇਮਿਕਾ ਸੀ?
4: ਜੀ ਹਾਂ, ਕਾਮਨੀ ਦੇਸਾਈ ਮੇਰੀ ਪ੍ਰੇਮਿਕਾ ਹੈ।
3: ਇਹ ਵੀ ਸਹੀ ਹੈ ਕਿ ਤੁਸੀਂ ਦੋਵੇਂ ਅਗਲੇ ਮਹੀਨੇ ਦੀ 15 ਤਰੀਕ ਨੂੰ ਸ਼ਾਦੀ ਕਰਨ ਵਾਲੇ ਸੀ?
4: ਜੀ ਹਾਂ।
3: 15 ਨੂੰ ਹੀ ਕਿਉਂ?
4: ਦਰਅਸਲ ਅਸੀਂ ਇੱਕ ਨਵਾਂ ਨਾਟਕ ਤਿਆਰ ਕਰ ਰਹੇ ਸੀ ਤੇ ਉਮੀਦ ਸੀ ਕਿ ਨਾਟਕ ਸਫਲ ਹੋਵੇਗਾ ਤੇ ਉਹਦੀ ਆਮਦਨੀ ਵਿੱਚੋਂ ਹਨੀਮੂਨ ਲਈ ਕੁਝ ਪੈਸੇ ਬਚਾ ਸਕਾਂਗੇ।
3: ਨਾਟਕ ਕਦੋਂ ਹੋਇਆ?
4: ਜੀ, ਪਿਛਲੇ ਮਹੀਨੇ ਦੀ 1 ਤਾਰੀਖ ਨੂੰ।
3: ਨਾਟਕ ਦਾ ਨਾਂ ਕੀ ਸੀ?
4: ਕਿਸੇ ਇੱਕ ਫੁੱਲ ਦਾ ਨਾਂ ਲਵੋ।
3: ਉਸ ਨਾਟਕ ਦਾ ਨਾਂ ਸੀ ਕਿਸੇ ਇੱਕ ਫੁੱਲ ਦਾ ਨਾਂ ਲਵੋ?
4: ਜੀ ਹਾਂ, ਕਿਸੇ ਇੱਕ ਫੁੱਲ ਦਾ ਨਾਂ ਲਵੋ।
3: ਉਸ ਨਾਟਕ ਵਿੱਚ ਤੁਹਾਡੇ ਦੋਵਾਂ ਦੇ ਇਲਾਵਾ ਹੋਰ ਕਿਹੜੇ ਕਿਹੜੇ ਲੋਕਾਂ ਨੇ ਕੰਮ ਕੀਤਾ ਸੀ?
1: ਅਸੀਂ ਦੋਵੇਂ, ਪ੍ਰੀਤਮ, ਸਵਾਂਤੀ ਤੇ ਸੁੰਦਰ, ਪਰ 6 ਪਾਤਰ ਲਈ ਕੋਈ ਨਹੀਂ ਸੀ ਲੱਭ ਰਿਹਾ।
4: 6 ਪਾਤਰ ਕੇਸ਼ਵ ਠਾਕਰ ਯਾਨੀ ਲੇਖਕ ਨੇ ਕੀਤਾ।
0: ਮੇਰਾ ਨਾਂ ਸੁੰਦਰ ਦੇਸਾਈ, ਉਮਰ 30 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ। ਅਪਰਾਧਨੀ ਕਾਮਿਨੀ ਦੇਸਾਈ ਨੂੰ ਮੈਂ ਜਨਮ ਤੋਂ ਜਾਣਦਾ, ਅਸੀਂ ਸਾਰੇ ਨਾਟਕਾਂ 'ਚ ਕੰਮ ਕਰਦੇ ਹਾਂ। ਕਿਸੇ ਇੱਕ ਫੁੱਲ ਦਾ ਨਾਂ ਲਵੋ, ਇਸ ਨਾਟਕ 'ਚ ਅਸੀਂ ਸਾਰਿਆਂ ਨੇ ਕੰਮ ਕੀਤਾ ਸੀ। ਕਾਮਿਨੀ ਦੇਸਾਈ ਮੇਰੀ ਸਕੀ ਭੈਣ ਹੈ।
3: ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ?
0: ਹਾਂ, ਮੈਂ, ਕਾਮਿਨੀ ਅਤੇ ਸਾਡੀ ਮਾਂ, ਅਸੀਂ ਤਿੰਨੋਂ ਇਕੱਠੇ ਰਹਿੰਦੇ ਹਾਂ।
3: ਕਾਮਨੀ ਨੇ ਜਿਸ ਦਾ ਖੂਨ ਕੀਤਾ ਉਸਦੇ ਬਾਰੇ ਕੁਝ ਜਾਣਦੇ ਹੋ?
0: ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਉਹ ਵੀ ਬੁਲਾਇਆ ਗਿਆ ਸੀ, ਸੱਦਾ ਪੱਤਰ ਉਸੇ ਸੰਸਥਾ ਨੇ ਭੇਜੇ ਸੀ ਜਿਸ ਨੇ ਸਾਨੂੰ ਬੁਲਾਇਆ ਸੀ। ਮੈਂ ਉਹਦੇ ਬਾਰੇ 'ਚ ਕੁਝ ਨਹੀਂ ਜਾਣਦਾ।
3: ਤੁਸੀਂ ਨਹੀਂ ਜਾਣਦੇ ਕਿ ਮਰਨ ਵਾਲੇ ਦਾ ਨਾਂ ਸ਼ੇਖਰ ਖੋਸਲਾ ਸੀ ਅਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ?
0: ਉਹਦੇ ਮਰਨ ਪਿੱਛੋਂ ਪਤਾ ਲੱਗਾ ਕਿ ਉਹਦਾ ਨਾਂ ਸ਼ੇਖਰ ਖੋਸਲਾ ਸੀ ਅਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ।
3: ਨਾਟਕ 'ਚ ਹੱਤਿਆ ਦੀ ਘਟਨਾ ਸੀ ਅਤੇ ਉਹਦੇ ਲਈ ਪਿਸਤੌਲ ਦੀ ਜ਼ਰੂਰਤ ਸੀ, ਠੀਕ ਹੈ? ਐਮ ਆਈ ਰਾਈਟ?
0: ਹਾਂ।
3: ਉਹ ਪਿਸਤੌਲ ਅਸਲੀ ਸੀ?
0: ਜੀ ਹਾਂ, ਪਰ ਉਹਦੇ 'ਚ ਗੋਲੀ ਨਕਲੀ ਭਰਨੀ ਸੀ।
3: ਤੁਹਾਡੀ ਨਾਟਕ ਮੰਡਲੀ 'ਚ ਪਿਸਤੌਲ ਚਲਾਉਣਾ ਕਿਹਨੂੰ ਕਿਹਨੂੰ ਆਉਂਦਾ?
0: ਕਾਮਨੀ, ਹੋਰ ਕਿਸੇ ਨੂੰ ਨਹੀਂ ਆਉਂਦਾ।
3: ਕਾਮਨੀ ਦਾ ਸੁਭਾਅ
0: ਬਹੁਤ ਅੱਛੀ ਹੈ, ਬਹੁਤ ਸਾਊ ਅਤੇ ਸਾਫ਼ ਦਿਲ ਲੜਕੀ ਹੈ।
3: ਜਗਨਨਾਥ ਪਾਠਕ ਅਤੇ ਕਾਮਨੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਇਸ ਗੱਲ ਦਾ ਪਤਾ ਹੈ?
0: ਹਾਂਜੀ, ਪਾਠਕ ਮੇਰਾ ਪੁਰਾਣਾ ਦੋਸਤ ਹੈ, ਅਸੀਂ ਬਹੁਤ ਸਾਰੇ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ। ਕਾਮਨੀ ਅਤੇ ਪਾਠਕ ਆਮ ਤੌਰ 'ਤੇ ਨਾਇਕ ਨਾਇਕਾ ਯਾਨੀ ਹੀਰੋ ਹੀਰੋਇਨ ਦਾ ਹੀ ਕੰਮ ਕਰਦੇ ਸੀ, ਇਹ ਸਾਰੇ ਜਾਣਦੇ ਨੇ, ਜੱਗ ਜ਼ਾਹਿਰ ਹੈ।
4: ਕਾਮਨੀ, ਜ਼ਾਹਿਰ ਹੈ ਕਿ ਇਹ ਗੱਲ ਸੁੰਦਰ ਨੂੰ ਪਸੰਦ ਨਹੀਂ ਆਵੇਗੀ।
1: ਕਿਹੜੀ?
4: ਇਹੀ ਕਿ ਅਸੀਂ ਸ਼ਾਦੀ ਕਰ ਰਹੇ ਹਾਂ।
1: ਕਿਉਂ?
4: ਸੁੰਦਰ ਤੈਨੂੰ ਬਹੁਤ ਪਿਆਰ ਕਰਦਾ ਹੈ।
1: ਆਪਣੀ ਭੈਣ ਨੂੰ ਪਿਆਰ ਨਾ ਕਰੇ ਤਾਂ?
4: ਇਹ ਗੱਲ ਨਹੀਂ, ਸੁੰਦਰ ਬਹੁਤ ਭਾਵੁਕ ਹੈ।

0: ਅਦਾਕਾਰ ਨਹੀਂ ਮਿਲਿਆ।
1: ਹਾਂ ਯਾਰ,
0: ਜੇ ਉਹਦੇ ਬਾਰੇ ਤੁਹਾਡਾ ਕੋਈ ਸੁਝਾਅ ਨਾ ਹੋਵੇ ਤਾਂ ਮੈਂ ਇੱਕ ਨਾਂ ਦੱਸਾਂ।
2: ਕਿਸ ਪਾਤਰ ਲਈ?
0: ਦੇਸ਼ਪਾਂਡੇ ਦੇ।
2: ਹਾਂ, ਓ
0: ਕੇਸ਼ਵ ਠਾਕਰ।
2: ਉਹ ਕਦੋਂ ਆਏਗਾ?
0: ਹੁਣੇ ਆ ਜਾਵੇਗਾ। ਉਹਨੇ ਮੈਨੂੰ ਟੈਲੀਫੋਨ ਤੇ ਦੱਸਿਆ ਸੀ ਕਿ ਉਹਨੇ ਦੰਦਾਂ ਦੇ ਡਾਕਟਰ ਕੋਲ ਜਾਣਾ, ਇਸ ਲਈ ਕੁਝ ਦੇਰ ਹੋ ਜਾਵੇਗੀ।
3: ਓਏ ਆ ਗਿਆ ਭਰਾਵਾ, ਆ ਗਿਆ। ਓਏ ਓਏ ਓਏ, ਸਾਰੇ ਹੱਸ ਕਿਉਂ ਪਏ ਹੋ?
0: ਸੁਣੋ ਕੇਸ਼ਵ ਲਾਲ, ਕੇਸ਼ਵ ਲਾਲ ਠਾਕੁਰ, ਤੁਹਾਡੇ ਹੀ ਨਾਟਕ ਚ ਅਸੀਂ ਤੁਹਾਨੂੰ ਇੱਕ ਪਾਠ ਦੇਣਾ ਚਾਹੁੰਦੇ ਹਾਂ, ਤੁਸੀਂ ਕਰੋਗੇ?
3: ਕਿਹੜਾ ਪਾਠ?
0: ਦੇਸ਼ ਪਾਂਡੇ ਦਾ। ਤੁਸੀਂ ਤਾਂ ਕੇਵਲ ਇਸ ਤਰ੍ਹਾਂ ਸਿਰਫ ਇੰਨਾ ਹੀ ਕਹਿਣਾ, ਤੁਹਾਨੂੰ ਸਭ ਨੂੰ ਨਮਸਕਾਰ।
3: ਪਰ ਮੈਂ ਤਾਂ ਨਾਟਕ ਚ ਕਦੇ ਕੰਮ ਨਹੀਂ ਕੀਤਾ।
2: ਉਹ ਤਾਂ ਕੀ ਹੋਇਆ,
3: ਇੰਨੇ ਵੱਡੇ ਵੱਡੇ ਬੇਕਾਰ ਨਾਟਕ ਲਿਖ ਦਿੱਤੇ,
2: ਓਏ ਕੀ ਤੇਰੇ ਤੋਂ ਆ ਛੋਟਾ ਜਿਹਾ ਰੋਲ ਨਹੀਂ ਹੋਏਗਾ?
3: ਜੇ ਤੁਸੀਂ ਕਹਿੰਦੇ ਹੋ ਤੇ ਠੀਕ ਆ, ਹੋ ਜਾਏਗਾ, ਕੁਝ ਦਿਨ ਰਿਹਰਸਲ ਕਰਨ ਨਾਲ।
4: ਫਿਰ ਤੁਸੀਂ ਦੇਸ਼ ਪਾਂਡੇ ਦਾ ਪਾਠ ਕੀਤਾ?
3: ਜੀ ਹਾਂ ਕੀਤਾ ਜੀ, ਮੈਂ ਦੇਸ਼ ਪਾਂਡੇ ਦਾ ਪਾਠ ਕੀਤਾ। ਪਾਠ ਬਹੁਤ ਛੋਟਾ ਸੀ ਤੇ।
4: ਹਾਂ ਜਾਂ ਨਾ ਚ ਜਵਾਬ ਦਿਓ।
3: ਹਾਂਜੀ,
4: ਤੁਹਾਡੀ ਇਹਨਾਂ ਲੋਕਾਂ ਨਾਲ ਕਿਵੇਂ ਜਾਣ ਪਛਾਣ ਹੋਈ?
3: ਸੁੰਦਰ ਦੇਸਾਈ ਨਾਲ ਜੀ ਇੱਕ ਵਾਰੀ ਅਚਾਨਕ ਮੇਰੀ ਮੁਲਾਕਾਤ ਹੋ ਗਈ ਸੀ। ਉਹ ਹੀ ਮੈਨੂੰ ਆਪਣੀ ਨਾਟਕ ਮੰਡਲੀ 'ਚ ਲੈ ਕੇ ਗਿਆ ਸੀ।
4: ਇਹ ਨਾਟਕ ਤੁਸੀਂ ਲਿਖਿਆ ਸੀ? ਕਿਸੇ ਇੱਕ ਫੁੱਲ ਦਾ ਨਾਂ ਲਵੋ, ਉਹਦੇ 'ਚ ਪਿਸਤੌਲ ਦੀ ਲੋੜ ਸੀ।
3: ਹਾਂਜੀ ਹੈਗੀ ਸੀ ਜੀ।
4: ਤੁਹਾਨੂੰ ਇਹ ਘਟਨਾ ਰੱਖਣ ਲਈ ਸੁਝਾਅ ਕਿਹਦਾ ਸੀ?
3: ਸੁੰਦਰ ਦੇਸਾਈ ਦਾ ਜੀ।
4: ਨਾਟਕ ਤੁਸੀਂ ਉੱਥੇ ਕਹਿਣ 'ਤੇ ਲਿਖਿਆ ਸੀ ਜਾਂ ਤੁਹਾਡੇ ਕੋਲ ਪਹਿਲਾਂ ਹੀ ਤਿਆਰ ਸੀ?
3: ਜੀ ਪਹਿਲਾਂ ਹੀ ਤਿਆਰ ਸੀ, ਉਹਨੂੰ ਪਸੰਦ ਨਹੀਂ ਆਇਆ। ਇਹਦੇ ਲਈ ਫਿਰ ਪਿੱਛੋਂ ਚਰਚਾ ਕਰਕੇ ਮੈਂ ਉਹਦੀ ਮਰਜ਼ੀ ਦੇ ਮੁਤਾਬਕ ਲਿਖਤਾ ਸੀ।
4: ਤੁਸੀਂ ਕਾਮਨੀ ਦੇਸਾਈ ਬਾਰੇ ਕੋਈ ਅਜਿਹੀ ਗੱਲ ਜਾਣਦੇ ਹੋ ਜਿਹੜੀ ਇਸ ਕਤਲ ਦੇ ਮਾਮਲੇ 'ਚ ਰੋਸ਼ਨੀ ਪਾ ਸਕੇ?
3: ਪਤਾ ਨਹੀਂ ਜੀ, ਤੁਸੀਂ ਸਵਾਲ ਪੁੱਛੋ, ਮੈਂ ਜਵਾਬ ਦੇ ਦਿਆਂਗਾ।
4: ਕਾਮਨੀ ਦੇਸਾਈ ਦਾ ਪਾਠਕ ਦੇ ਇਲਾਵਾ ਕੋਈ ਹੋਰ ਵੀ ਆਸ਼ਕ ਸੀ
3: ਜੀ?
4: ਕਾਮਨੀ ਦਾ ਕੋਈ ਦੂਜਾ ਪ੍ਰੇਮੀ ਸੀ?
3: ਹਾਂਜੀ, ਉਹਦਾ ਦੂਜਾ ਪ੍ਰੇਮੀ ਸੀ ਜੀ, ਮੈਂ ਖੁਦ ਕੇਸ਼ਵ ਲਾਲ ਠਾਕੁਰ।
4: ਕਾਮਨੀ ਵੀ ਤੁਹਾਡੇ ਨਾਲ ਪ੍ਰੇਮ ਕਰਦੀ ਸੀ?
3: ਨਹੀਂ ਜੀ, ਉਹ ਮੇਰਾ ਮਖੌਲ ਕਰਦੀ ਸੀ, ਪਰ ਮੈਂ ਮਨ ਹੀ ਮਨ 'ਚ ਉਹਦੇ ਨਾਲ ਪ੍ਰੇਮ ਕਰਦਾ ਸੀ ਜੀ, ਅਤੇ ਹੁਣ ਵੀ ਕਰਦਾ।
4: ਕੋਈ ਹੋਰ ਪ੍ਰੇਮੀ ਸੀ?
3: ਨਹੀਂ ਜੀ, ਉਹ ਨਹੀਂ ਮੈਂ ਜਾਣਦਾ।
4: ਇਹ ਨਾਟਕ ਲਿਖਣ ਪਿੱਛੇ ਤੁਹਾਡਾ ਕੀ ਉਦੇਸ਼ ਸੀ?
3: ਜੀ ਕਾਮਨੀ ਮੇਰੇ ਲਿਖੇ ਹੋਏ ਡਾਇਲਾਗ ਬੋਲੇ, ਬਸ ਇਹ ਹੀ ਮੰਤਵ ਸੀ ਜੀ ਮੇਰਾ। ਤੇ
4: ਮਰਨ ਵਾਲੇ ਬਾਰੇ ਕੁਝ ਜਾਣਦੇ ਹੋ?
3: ਉਹਦਾ ਨਾਂ ਸ਼ੇਖਰ ਖੋਸਲਾ ਹੈਗਾ।
4: ਸ਼ੇਖਰ ਖੋਸਲਾ ਨੂੰ ਉਹਦੀ ਮੌਤ ਤੋਂ ਪਹਿਲਾਂ ਜਾਣਦੇ ਸੀ?
3: ਇਨਸਾਨ ਨੂੰ ਦੇਖੋ ਜੀ, ਦੋ ਤਰ੍ਹਾਂ ਨਾਲ ਜਾਣਿਆ ਜਾ ਸਕਦਾ, ਇੱਕ ਉਹਨੂੰ ਪਿਆਰ ਕਰਕੇ, ਦੂਜਾ ਉਹਨੂੰ ਨਫ਼ਰਤ ਕਰਕੇ।
4: ਤੁਸੀਂ ਸ਼ੇਖਰ ਖੋਸਲਾ ਨੂੰ ਪਛਾਣਦੇ ਸੀ, ਹਾਂ ਜਾਂ ਨਾ?
3: ਚੇਤਾ ਨਹੀਂ।
4: ਸੁੰਦਰ ਲਾਲ, ਤੁਹਾਡੀ ਮੁਲਾਕਾਤ ਸ਼ੇਖਰ ਖੋਸਲਾ ਨੇ ਕਰਵਾਈ ਸੀ?
3: ਚੇਤੇ ਨਹੀਂ ਜੀ।
4: ਚੰਗੀ ਤਰ੍ਹਾਂ ਚੇਤੇ ਕਰੋ, ਸ਼ੇਖਰ ਖੋਸਲਾ ਕੌਣ ਸੀ? ਸ਼ੇਖਰ ਖੋਸਲਾ ਕੌਣ ਸੀ?
3: ਮੈਨੂੰ ਕੁਝ ਵੀ ਚੇਤੇ ਨਹੀਂ ਆ ਰਿਹਾ ਵਕੀਲ ਸਾਹਿਬ, ਸ਼ੇਖਰ ਖੋਸਲਾ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ।
4: ਸ਼ੇਖਰ ਖੋਸਲਾ ਕੌਣ ਸੀ?
5: ਕਿਵੇਂ ਸਮਝਾਵਾਂ ਤੁਹਾਨੂੰ, ਮੈਂ ਕਿਵੇਂ ਸਮਝਾਵਾਂ? ਇੱਕ ਔਰਤ ਦੇ ਦਿਲ ਦੀ ਗੱਲ ਮੈਂ ਕਿਵੇਂ ਕਹਾਂ ਕਿ ਮੈਂ ਸ਼ੇਖਰ ਖੋਸਲਾ ਨੂੰ ਜਾਣਦੀ ਹਾਂ? ਹਾਂ, ਜਾਂ ਫਿਰ ਯਾ ਸ਼ੇਖਰ ਖੋਸਲਾ ਨੂੰ ਨਹੀਂ ਜਾਣਦੀ ਨਾ।
4: ਸ਼ੇਖਰ ਖੋਸਲਾ ਕੌਣ ਸੀ?
6: ਜੀ ਨਹੀਂ, ਮੈਂ ਸ਼ੇਖਰ ਖੋਸਲਾ ਨੂੰ ਨਹੀਂ ਜਾਣਦਾ, ਉਹਦੇ ਬਾਰੇ ਕੁਝ ਪਤਾ ਨਹੀਂ।
4: ਕਾਮਨੀ ਨੇ ਜਿਸਦਾ ਖੂਨ ਕੀਤਾ ਉਹਦੇ ਬਾਰੇ ਤੁਸੀਂ ਜਾਣਦੇ ਹੋ ਮਿਸਟਰ ਸੁੰਦਰ?
7: ਜੀ ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਉਹਨੂੰ ਬੁਲਾਇਆ ਵੀ ਗਿਆ ਸੀ ਤੇ ਸੱਦਾ ਪੱਤਰ ਉਸੇ ਸੰਸਥਾ ਨੇ ਭੇਜੇ ਸੀ ਜਿਹਨੇ ਸਾਨੂੰ ਬੁਲਾਇਆ ਸੀ, ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦਾ।
4: ਤਾਂ ਸ਼ੇਖਰ ਖੋਸਲਾ ਬਾਰੇ ਤੁਸੀਂ?
0: ਜੀ ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦਾ।
6: ਹਾਂ, ਕਾਮਨੀ ਨੂੰ ਉਮਰ ਕੈਦ ਦੀ ਸਜ਼ਾ ਹੋਈ, ਸਾਥੋਂ ਜੋ ਕੁਝ ਹੋ ਸਕਦਾ ਸੀ ਸਭ ਕੀਤਾ। ਸ਼ੇਖਰ ਖੋਸਲਾ ਬਾਰੇ ਕੁਝ ਨਹੀਂ ਜਾਣਦੇ, ਇਹ ਗੱਲ ਹਰ ਕਿਸੇ ਨੇ ਇੱਕ ਆਵਾਜ਼ ਹੋ ਕੇ ਕਹੀ, ਪਰ ਅਸੀਂ ਸਾਰੇ

0: ਜ਼ਬਰਦਸਤੀ ਕੀਤੀ ਸੀ। ਕੁਝ ਦਿਨ ਉਹਦੇ ਪ੍ਰੇਮ 'ਚ ਪਾਗਲ ਰਹੀ। ਉਹਨੇ ਸ਼ੇਖਰ ਨੂੰ ਬੇਸ਼ੁਮਾਰ ਪੱਤਰ ਵੀ ਲਿਖੇ। ਅਫਰੀਕਾ ਤੋਂ ਪਰਤ ਕੇ ਸ਼ੇਖਰ ਨੇ ਕਾਮਨੀ ਨੂੰ ਦੌਲਤ ਅਤੇ ਸ਼ੌਹਰਤ ਦੇ ਸ਼ਿਖਰ 'ਤੇ ਦੇਖਿਆ ਤਾਂ ਉਹਨੂੰ ਆਪਣੇ ਵਸ 'ਚ ਰੱਖਣ ਲਈ ਪੁਰਾਣੇ ਭੇਤ ਨਸ਼ਰ ਕਰਨ ਦੀ ਧਮਕੀ ਦੇ ਦਿੱਤੀ। ਕਾਮਨੀ ਨੇ ਪਾਠਕ ਦੇ ਡਰ ਕਰਕੇ ਸ਼ੇਖਰ ਦੇ ਸਾਰੇ ਖੱਤ ਸਾੜ ਦਿੱਤੇ। ਪਿਸਤੌਲ ਨਾਟਕ 'ਚ ਮੈਂ ਹੀ ਰਖਵਾਇਆ ਸੀ, ਪਤਾ ਨਹੀਂ ਕਿਵੇਂ ਕਾਮਨੀ ਨੇ ਉਹਦੇ 'ਚ ਗੋਲੀਆਂ ਭਰੀਆਂ ਅਤੇ ਖੂਨ ਕਰ ਦਿੱਤਾ। ਸਾਡੀ ਕੈਦ ਤੋਂ ਬਚ ਕੇ ਦੂਸਰੀ ਕੈਦ 'ਚ ਫਸ ਗਈ।
1: ਕਾਮਨੀ ਹੁਣ ਸਾਡੇ ਵਿੱਚੋਂ ਚਲੀ ਗਈ। ਉਸਦੀ ਜਵਾਨੀ ਜੇਲ੍ਹ ਦੀਆਂ ਦੀਵਾਰਾਂ ਪਿੱਛੇ ਟਲ ਜਾਵੇਗੀ, ਪਰ ਉਹ ਵਿਚਾਰੀ ਕਰਦੀ ਵੀ ਕੀ? ਸ਼ੇਖਰ ਹੌਸਲਾ ਤਾਂ ਉਸਨੂੰ ਬਦਲਾ ਜੋ ਲੈਣਾ ਸੀ।
2: ਭਾਬੀ, ਤੁਹਾਨੂੰ ਕਿਸੇ ਨਾਲ ਪਿਆਰ ਹੈ?
1: ਕੀ ਇਹੋ ਜਿਹਾ ਵਾਹੀਆ ਸਵਾਲ ਪੁੱਛਣ ਦਾ ਮਤਲਬ?
2: ਇਹ ਗੱਲ ਨਹੀਂ ਭਾਬੀ, ਪਰ ਸ਼ਾਇਦ ਤੁਹਾਨੂੰ ਸਵਾਲ ਹੋਰ ਢੰਗ ਨਾਲ ਪੁੱਛਣਾ ਚਾਹੀਦਾ ਸੀ। ਪਰ ਮੈਂ ਕੀ ਕਰਾਂ, ਮੇਰਾ ਇੱਕ ਮਰਦ ਨਾਲ ਲਗਾਓ ਹੋ ਗਿਆ।
1: ਅੱਛਾ, ਉਸਦਾ ਨਾਂ ਕਿਤੇ ਜਗਨਨਾਥ ਪਾਠਕ ਤਾਂ ਨਹੀਂ?
2: ਨਹੀਂ ਭਾਬੀ, ਉਹਦਾ ਨਾਂ ਸ਼ੇਖਰ ਖੋਸਲਾ।
1: ਸ਼ੇਖਰ ਖੋਸਲਾ ਪੰਜਾਬੀ ਹੈ?
2: ਹਾਂ ਭਾਬੀ, ਮੈਂ ਕੁਝ ਵਰੇ ਪਹਿਲਾਂ ਮੁੰਬਈ ਗਈ ਸੀ, ਉਹਦੇ ਨਾਲ ਪਛਾਣ ਬਣੀ। ਉਹਨੇ ਮੇਰਾ ਕੋਈ ਨਾਟਕ ਵੀ ਦੇਖਿਆ ਸੀ ਅਤੇ ਇੱਕ ਖੱਤ ਵੀ ਲਿਖਿਆ ਸੀ, ਫਿਰ ਅਸੀਂ ਮਿਲ ਗਏ ਅਤੇ ਮੈਂ ਉਹਨੂੰ ਪਿਆਰ ਕਰਨ ਲੱਗ ਪਈ।
1: ਅੱਛਾ।
2: ਹਾਂ ਭਾਬੀ, ਪਰ ਫਿਰ ਮਗਰੂ ਉਹਨੂੰ ਕਈ ਖੱਤ ਲਿਖੇ, ਪਰ
1: ਓ ਤਾਂ ਹੁਣ ਉਹ ਬਲੈਕਮੇਲ ਕਰ ਰਿਹਾ।
2: ਹਾਂ ਭਾਬੀ, ਮੈਂ ਕੀ ਕਰਾਂ, ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ। ਭਾਬੀ, ਮੈਂ ਬਦਲਾ ਲੈਣਾ ਚਾਹੁੰਦੀ ਹਾਂ, ਮੈਂ ਉਸ ਆਦਮੀ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੀ ਹਾਂ। ਉਹ ਮੇਰੀ ਮੁੱਠੀ ਵਿੱਚੋਂ ਨਿਕਲ ਗਿਆ, ਫਿਰ ਮੈਂ ਉਹਨੂੰ ਆਪਣੀ ਮੁੱਠੀ ਵਿੱਚ ਘੁੱਟ ਕੇ ਉਹਦਾ ਸਾਹ ਕੱਢ ਦੇਣਾ ਚਾਹੁੰਦੀ ਹਾਂ, ਫਿਰ ਭਾਵੇਂ ਮੇਰਾ ਕੁਝ ਵੀ ਬਣੇ।
1: ਯਾਨੀ ਪਹਿਲਾਂ ਉਹ ਤੈਨੂੰ ਆਪਣੇ ਤੋਂ ਨੀਵਾਂ ਲੱਗਦਾ ਸੀ ਤਾਂ ਤੂੰ ਉਸਨੂੰ ਸਿਰਫ਼ ਵਿਲਾਸ ਦਾ ਸਾਧਨ ਮੰਨਦੀ ਰਹੀ। ਹੁਣ ਉਹ ਤੈਨੂੰ ਆਪਣੇ ਆਪ ਤੋਂ ਵੱਡਾ ਲੱਗਦਾ ਹੈ ਤਾਂ ਤੈਨੂੰ ਬੀਤੇ ਦਿਨਾਂ ਦੀ ਯਾਦ ਕਰਕੇ ਤੂੰ ਸਮਝਦੀ ਹੈ ਕਿ ਤੂੰ ਲੁੱਟ ਗਈ, ਇਸ ਲਈ ਤੂੰ ਉਸਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਸਨੂੰ ਤੂੰ ਬਦਲੇ ਦਾ ਨਾਂ ਦੇ ਰਹੀ ਹੈ।
2: ਮੈਂ ਕੁਝ ਵੀ ਨਹੀਂ ਜਾਣਦੀ, ਮੈਂ ਉਹਦੇ ਕੋਲੋਂ ਬਦਲਾ ਲੈਣਾ ਚਾਹੁੰਦੀ ਹਾਂ।
1: ਤਾਂ ਫਿਰ ਸ਼ਾਦੀ ਕਰ ਲੈ, ਇਸ ਨਾਲ ਤੇਰਾ ਕਾਇਲ ਮਨ ਸ਼ਾਂਤ ਵੀ ਹੋ ਜਾਵੇਗਾ ਤਾਂ ਫਿਰ ਤੂੰ ਉਸਨੂੰ ਸਾਰੀ ਜ਼ਿੰਦਗੀ ਸਤਾ ਕੇ ਜੇਕਰ ਮਾਰਨਾ ਚਾਹੁੰਦੀ ਹੈ, ਤੜਪਾ ਤੜਪਾ ਕੇ ਖਤਮ ਕਰਨਾ ਚਾਹੁੰਦੀ ਹੈ, ਤੇਰੀ ਉਹ ਵੀ ਇੱਛਾ ਪੂਰੀ ਹੋ ਜਾਏਗੀ। ਪਰ ਕਾਮਨੀ ਨੂੰ ਇੰਨਾ ਸਬਰ ਨਾ ਸੀ, ਉਸਨੇ ਕੇਸ਼ਵ ਠਾਕਰ ਦੇ ਜ਼ਰੀਏ ਸ਼ੇਖਰ ਖੋਸਲਾ ਨੂੰ ਨਾਟਕ 'ਚ ਆਉਣ ਦਾ ਨਿਮੰਤਰ ਭਿਜਵਾਇਆ ਅਤੇ ਉਸਨੂੰ ਮਾਰ ਕੇ ਹੀ ਚੈਣ ਦੀ ਸਾਹ ਲਿੱਤੀ। ਮੈਂ ਉਸ ਮਨਹੂਸ ਘੜੀ ਵਿੱਚ ਉਸਨੂੰ ਇਹ ਬੁਰੀ ਸਲਾਹ ਦਿੱਤੀ ਸੀ। ਮੈਂ ਹੀ ਇਸ ਗੁਨਾਹ ਦੀ ਜ਼ਿੰਮੇਦਾਰ ਹਾਂ, ਮੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।
3: ਇੱਕ ਦਿਨ ਰਿਹਰਸਲ 'ਚ ਮੈਂ ਤੇ ਕਾਮਨੀ ਇਕੱਲੇ ਬੈਠੇ ਸੀ, ਉਦੋਂ ਨੇ ਮੈਨੂੰ ਦੱਸਿਆ ਕਿ ਸ਼ੇਖਰ ਖੋਸਲਾ ਬਾਰੇ। ਮੈਂ ਸਾੜੇ ਤੇ ਸ਼ੱਕ ਦੀ ਅੱਗ ਵਿੱਚ ਝੁਲਸ ਗਿਆ, ਪਰ ਮੈਂ ਉਹਨੂੰ ਸਹੁੰ ਖਵਾ ਕੇ ਸਭ ਕੁਝ ਕੁਹਾ ਲਿਆ।
2: ਪਾਠਕ, ਇੱਕ ਆਦਮੀ ਮੈਨੂੰ ਪਰੇਸ਼ਾਨ ਕਰ ਰਿਹਾ।
3: ਕੌਣ ਹੈ ਉਹ? ਇਹ ਲੇਖਕ?
2: ਨਹੀਂ, ਉਹਦਾ ਇੱਕ ਦੋਸਤ।
3: ਕਿਵੇਂ ਪਰੇਸ਼ਾਨ ਕਰ ਰਿਹਾ?
2: ਉਹ ਕਹਿੰਦਾ ਤੂੰ ਜਗਨਨਾਥ ਪਾਠਕ ਨਾਲ ਸ਼ਾਦੀ ਕਰ ਲੈ, ਨਾਟਕ ਕਰ, ਸਭ ਕੁਝ ਠੀਕ ਹੈ, ਪਰ ਮੇਰੇ ਨਾਲ ਵੀ ਸੰਬੰਧ ਰੱਖ।
3: ਨੌਨਸੈਂਸ, ਕੀ ਮਤਲਬ?
2: ਉਹ ਜਦੋਂ ਵੀ ਚਾਹੇ ਕਿਸੇ ਬਹਾਨੇ ਨਾਲ, ਮੈਂ ਉਹਦੀ ਖੋਲੀ ਬੰਦੀ ਬਣ ਕੇ ਉਹਦੀ ਸੇਵਾ ਕਰਦੀ ਰਹਾਂ, ਬਸ ਇਹੀ ਚਾਹੁੰਦਾ।
3: ਤੇ ਜੇ ਤੂੰ ਇਹ ਸਭ ਕੁਝ ਨਾ ਮੰਨੇ?
2: ਤੇ ਉਹ ਕਹਿੰਦਾ ਫਿਰ ਉਹ ਮੈਨੂੰ ਨਸਾ ਕੇ ਲਿਆ ਜਾਵੇਗਾ।
3: ਕੀ ਮਤਲਬ?
2: ਤੁਹਾਨੂੰ ਇਕੱਲਾ ਦੇਖ ਕੇ ਅਗਵਾਹ ਕਰਵਾ ਲਵੇਗਾ, ਮੈਨੂੰ ਅਗਵਾਹ ਕਰਕੇ ਲਿਆ ਜਾਵੇਗਾ ਤੇ ਕਿਤੇ ਬੰਦ ਰੱਖੇਗਾ ਜਦੋਂ ਤੱਕ ਮੈਂ ਹਾਂ ਨਾ ਕਰਾਂ, ਛੱਡੇਗਾ ਨਹੀਂ।
3: ਬਹੁਤ ਅਮੀਰ ਹੈ?
2: ਹਾਂ, ਲੱਖਾਂ ਰੁਪਏ ਨੇ ਉਹਦੇ ਕੋਲ, ਨਾਲੇ ਬਦਮਾਸ਼ ਵੀ ਹੈ, ਬਸ ਤੁਸੀਂ ਉਹਨੂੰ ਗੁੰਡਾ ਸਮਝੋ। ਪੈਸੇ ਅਫਰੀਕਾ 'ਚ ਕਮਾਏ ਨੇ, ਦੇਸ਼ ਵਿਦੇਸ਼ 'ਚ ਉਹਦੀ ਬੇਸ਼ੁਮਾਰ ਦੌਲਤ ਹੈ।
3: ਉਸ ਆਦਮੀ ਦਾ ਨਾਂ ਕੀ ਹੈ?
2: ਸ਼ੇਖਰ ਖੋਸਲਾ।
3: ਸ਼ੇਖਰ ਖੋਸਲਾ?
2: ਹਾਂ ਪਾਠ, ਮੈਂ ਤੈਨੂੰ ਕਿਵੇਂ ਦੱਸਦੀ,

0: सी की हाथ च आंदी वो पिस्तौल जरूर चला देवेगी। इस तरह देश पांडे दा रोल करन वाला लेखक केशव ठाकर मर जाएगा, अते वो एक दुर्घटना ही मननी जाएगी बस। पर कामनी दी गल झूठी नहीं सी, शेखर खोसला सचमुच जिउंदा जागदा इंसान सी। कामनी उन्हों दशकां च बैठा देख के अपनी सुध बुध खो बैठी थे, ते उन्हें गोली दा निशाना बना लिया ते हासिल कीती उमर कैद। उस खून लई मैं ही जिम्मेवार हां।
1: शेखर खोसला मेरा मित्र हैगा सी, उन्हें कई बार रुपए पैसे नाल मेरी इमदाद भी कीती हैगी सी। अब मेरी गरीबी दे दिनों च उन्हें खाने दे पैसे भी दिते। असी सैकड़े रातां अपनी कोठड़ी च भविख बारे व्यौंतबंदी करदियां बिताईयां गईयां, पर शेखर खोसला नूं असी चंगे लोकां च नहीं गिण सकते हैगे। अब मेरे वास्ते शरीश होवे यानी की कहंदे शेखर, ऐसी असलियत हैगा सी जिसनूं सहन करना नामुमकिन सी। शेखर दी पत्नी उहदे झूठ कारण अद्धी पागल हो चुकी हैगी सी, ते मेरी पत्नी मेरिया अखां च कट्टा पा के मैनू रुला के शेखर दी गोली बांदी बन चुकी हैगी सी। शेखर खोसला मेरी जिंदगी दा नसूर हैगा सी, उहदा दर्द उहदी छूत किसे होर नूं देण दे इलावा कोई होर चारा ही नहीं सी बचा मेरे कोल। ते फिर मैं नाटक लिखिया रात रानी।
2: ਤੁਹਾਨੂੰ ਨਾਟਕ ਹਮੇਸ਼ਾ ਜੀਵਨ ਚ ਹੀ ਲੱਭਦਾ ਹੈ ਨਾ?
1: ਰਾਤ ਦੀ ਰਾਣੀ ਦੀ ਗੱਲ ਕਰ ਰਹੀ ਹਾਂ ਨਾ ਕਾਮਨੀ।
2: ਤੁਸੀਂ ਕਹਿ ਰਹੇ ਸੋ ਕਿ ਤੁਹਾਡਾ ਸ਼ੇਖਰ ਖੋਸਲਾ, ਤੁਹਾਡੀ ਪਤਨੀ, ਉਹਨਾਂ ਲੋਕਾਂ ਤੇ ਹੀ ਤੁਸੀਂ ਇਹ ਨਾਟਕ ਲਿਖਿਆ?
1: ਹਾਂ, ਹੋਰ ਕੀ।
2: ਤੇ ਇਹ ਨਵਾਂ ਨਾਟਕ ਕਿਸੇ ਇੱਕ ਫੁੱਲ ਦਾ ਨਾਂ ਲਵੋ।
1: ਉਹ ਤਾਂ ਨਾ ਕਾਮਨੀ, ਜੇ ਸੱਚ ਪੁੱਛੇ ਤਾਂ ਉਹ ਤਾਂ ਮੈਂ ਫਿਰ ਤੁਹਾਨੂੰ ਹੀ ਦੇਖ ਕੇ।
2: ਸ਼ੇਖਰ ਖੋਸਲਾ ਦੇ ਅਫਰੀਕਾ ਤੋਂ ਪਰਤਣ ਮਗਰੋਂ ਤੁਸੀਂ ਉਹਨਾਂ ਨੂੰ ਮਿਲੇ ਹੋ?
1: ਨਹੀਂ ਮਿਲਿਆ, ਮਿਲਣਾ ਮੈਂ ਚਾਹੁੰਦਾ ਵੀ ਨਹੀਂ ਹੈਗਾ।
2: ਉਹਨੂੰ ਸਾਡਾ ਨਾਟਕ ਦੇਖਣ ਲਈ ਨਹੀਂ ਸੱਦੋਗੇ?
1: ਤਦੇ ਸੁੰਦਰ ਭਾਈ ਇੰਨੇ ਉਤੇਜਿਤ ਹੋ ਕੇ ਪੁੱਛਗਿੱਛ ਕਰ ਰਹੇ ਸੀ।
2: ਜੀ ਹਾਂ ਕਵੀ ਜੀ, ਹਰ ਬੰਦਾ ਸ਼ੇਖਰ ਖੋਸਲਾ ਤੋਂ ਖੌਫ ਖਾਂਦਾ।
1: ਕਾਮਨੀ ਮੇਰੇ ਕੋਲ ਆ ਕੇ ਆਪਣੇ ਦਿਲ ਦਾ ਭਾਰ ਹਲਕਾ ਕਰ ਜਾਂਦੀ, ਸਾਰੀਆਂ ਗੱਲਾਂ ਐਵੇਂ ਬਕ ਜਾਂਦੀ ਜਿਵੇਂ ਮੈਂ ਕੋਈ ਪੱਥਰ ਦੀ ਮੂਰਤ ਹੋਵਾਂ ਜਾਂ ਫਿਰ ਉਹਦੀ ਡਾਇਰੀ।
2: ਪ੍ਰੀਤਮ ਨੂੰ ਆਪਣੀ ਪਤਨੀ ਦੀ ਬੇਵਫਾਈ ਦੇ ਹਉਵੇ ਨੇ ਡਰਾ ਦਿੱਤਾ। ਸੁੰਦਰ ਨੂੰ ਆਪਣੇ ਤਿਗੜਮਾਂ ਅਤੇ ਧੱਕਿਆਂ ਦਾ ਘੁਮੰਡ ਸੀ। ਉਹਨੂੰ ਇਹ ਕਹਿ ਕੇ ਡਰਾਇਆ ਕਿ ਸ਼ੇਖਰ ਖੋਸਲਾ ਉਸ ਤੋਂ ਵੀ ਵੱਡਾ ਠੱਗ ਹੈ ਅਤੇ ਵਧੇਰੇ ਤਾਕਤਵਰ ਵੀ, ਤੇ ਆਪਣੇ ਮਹਾਨ ਨਾਟਕ ਸ਼੍ਰੋਮਣੀ ਜਗਨਨਾਥ ਮਹਾਂਸ਼ੰਕਰ ਪਾਠਕ ਨੂੰ ਤਾਂ ਇੱਕ ਬੱਚੇ ਵਾਂਗ ਡਰਾ ਦਿੱਤਾ, ਇੰਨਾ ਕਹਿ ਕੇ ਕਿ ਸ਼ੇਖਰ ਖੋਸਲਾ ਤੁਹਾਨੂੰ ਅਗਵਾ ਕਰਕੇ ਲੈ ਜਾਵੇਗਾ।
1: ਤੇ ਫਿਰ ਉਹ ਸੱਚਮੁੱਚ ਡਰ ਗਿਆ?
2: ਇੱਕ ਅਲੱਗ ਤਰੀਕੇ ਨਾਲ ਡਰਿਆ, ਇੰਨਾ ਜ਼ਿਆਦਾ ਕਿ ਗੱਲ ਨੂੰ ਸੱਚੀ ਮੰਨ ਗਿਆ।
1: ਸ਼ਾਇਦ ਉਹਨੇ ਤੁਹਾਡੀ ਚਾਲ ਸਮਝ ਲਈ ਹੋਣੀ ਹੈਗੀ ਆ, ਡਰ ਕਰਕੇ ਨਹੀਂ, ਅਸਲ ਨਾਲ ਇਹ ਗੱਲ ਇਹ ਸਮਝ ਲਿਆ ਹੋਣਾ ਉਹਨੇ ਕਿ ਇਹ ਗੱਲ ਤੁਹਾਡੀ ਝੂਠੀ ਹੈਗੀ ਆ।
2: ਉਹ ਮੈਨੂੰ ਪਿਆਰ ਕਰਦਾ, ਇਸ ਗੱਲ ਨੂੰ ਨਾ ਭੁੱਲੋ।
1: ਮਤਲਬ ਹੈ ਕਿ ਜਿਹੜਾ ਤੁਹਾਨੂੰ ਪਿਆਰ ਕਰਨਾ ਚਾਹੇ ਉਹ ਤੁਹਾਡੀ ਸ਼ੇਖਰ ਖੋਸਲਾ ਵਾਲੀ ਧੋਖੇਬਾਜ਼ੀ ਵੀ ਮੰਨੇ, ਹੈਂ, ਨਾ ਮੰਨੇ ਤਾਂ ਦੂਰ ਚਲਾ ਜਾਏ।
2: ਹਾਂ, ਸ਼ੇਖਰ ਖੋਸਲਾ ਮੇਰਾ ਹੈ, ਮੇਰੀ ਮੁੱਠ ਵਿੱਚ ਹੈ, ਹੋਰ ਕਿਸੇ ਦਾ ਨਹੀਂ। ਮੈਂ ਜਦੋਂ ਚਾਹਵਾਂ ਮੁੱਠ ਖੋਲ੍ਹ ਕੇ ਉਸ ਸ਼ੀਸ਼ੇ ਦੇ ਟੁਕੜੇ ਨੂੰ ਪਿਆਰ ਕਰ ਲਵਾਂ।
1: ਤੇ ਫਿਰ ਸਵਾਤੀ ਨੂੰ ਕਿਵੇਂ ਡਰਾਇਆ?
2: ਹਾਂ, ਸਵਾਤੀ ਤਾਂ ਇਸ ਨੰਨੇ ਸ਼ੀਸ਼ੇ ਦੀ ਚਰਚਾ ਨਾਲ ਹੀ ਡਰ ਗਈ। ਮੈਂ ਕਿਹਾ ਜਿਹੜਾ ਸ਼ੀਸ਼ਾ ਆਪਣੀ ਮੁੱਠ ਵਿੱਚ ਹੋਵੇ ਇੱਕਦਮ ਉੜ ਕੇ ਆਕਾਸ਼ ਦਾ ਚਮਕਦਾ ਸਤਾਰਾ ਬਣ ਜਾਵੇ ਤਾਂ ਇਹ ਨਹੀਂ ਲੱਗੇਗਾ ਕਿ ਅਸੀਂ ਲੁੱਟੇ ਗਏ। ਜਿਸ ਨੂੰ ਅਸੀਂ ਕੱਲਿਆਂ ਉਹਦੀ ਕੱਚੀ

0: ਪੰਨੀ 'ਚ ਪ੍ਰਾਪਤ ਕੀਤਾ ਹੋਵੇ। ਉਹ ਐਸ਼ ਦੀ ਅਮਾਨਤ ਅਚਾਨਕ ਸਭਨਾ ਦੀ ਹੋ ਜਾਵੇ ਤਾਂ ਝੁੰਝਲਾਹਟ ਨਾ ਹੋਵੇਗੀ? ਮੈਂ ਸਵਾਤੀ ਨੂੰ ਕਿਹਾ, ਸ਼ੇਖਰ ਖੋਸਲਾ ਨੇ ਮੈਨੂੰ ਠੁਕਰਾਇਆ, ਮੈਂ ਇਹਦਾ ਬਦਲਾ ਲੈਣਾ ਹੈ। ਅਤੇ ਉਹ ਸੁੰਦਰ ਨੂੰ ਗਵਾ ਲੈਣ ਦੀ ਕਲਪਨਾ ਨਾਲ ਡਰ ਗਈ, ਇੰਨਾ ਡਰ ਗਈ ਕਿ
1: ਮਤਲਬ ਹੈ ਕਿ ਪ੍ਰੀਤਮ ਨੂੰ ਆਪਣੀ ਪਤਨੀ ਗਵਾ ਲੈਣ ਦਾ ਡਰ ਹੈਗਾ, ਸੁੰਦਰ ਨੂੰ ਇਹ ਡਰ ਹੈਗਾ ਕਿ ਕੋਈ ਉਸ ਤੋਂ ਵੀ ਵੱਡਾ ਬਦਮਾਸ਼ ਪੈਦਾ ਹੋ ਗਿਆ ਹੈਗਾ। ਸਵਾਤੀ ਇਸ ਡਰ ਨਾਲ ਕੰਬਦੀ ਹੈ ਕਿ ਸੁੰਦਰ ਉਹਦੇ ਹੱਥੋਂ ਨਾ ਨਿਕਲ ਜਾਏ, ਅਤੇ ਪਾਠਕ ਇਸ ਗੱਲ ਨਾਲ ਡਰ ਰਿਹਾ ਕਿ ਕਾਮਨੀ ਕੇਸ਼ਵ ਠਾਕਰ ਨਾਂ ਦੇ ਕੁੱਤੇ ਨੂੰ ਨਾ ਪਾ ਲਵੇ। ਬੜੇ ਭੇਤ ਨੇ ਜੀ, ਕੋਕੀਨ ਵਰਗਾ ਨਸ਼ਾ ਹੈਗਾ ਸੀ ਕਾਮਨੀ ਦੇ ਦਿਮਾਗ ਵਿੱਚ, ਸ਼ੇਖਰ ਖੋਸਲਾ ਦੀ ਕਹਾਣੀ ਦਾ। ਉਹਨੂੰ ਉਸ ਨਸ਼ੇ ਦੀ ਆਦਤ ਜੋ ਪੈ ਗਈ ਹੈਗੀ ਸੀ। ਹਰ ਦਿਨ ਨਾਚ ਦਾ ਅਭਿਆਸ ਕਰਨ ਵੇਲੇ ਉਚਾਰਨ ਸਹੀ ਕਰਾਉਣ ਦੇ ਬਹਾਨੇ ਨਾਲ ਮੈਨੂੰ ਬੁਲਾਉਂਦੀ ਅਤੇ ਮੇਰੇ ਨਾਲ ਗੱਲਾਂ ਕਰਦੀ। ਇਸ ਤਰ੍ਹਾਂ ਉਹਦੀ ਹਉਮੈ ਨੂੰ ਸੁੱਖ ਮਿਲਦਾ ਅਤੇ ਅੰਨੇ ਪਿਆਰ ਦੀ ਅੰਨੀ ਸੜਨ ਨਾਲ ਦੀਵਾਨਾ ਹੋ ਕੇ ਪਾਠਕ ਮੇਰੇ ਨਾਲ ਹੋਰ ਵੀ ਸਾਊ ਪੁਣੇ ਨਾਲ ਪੇਸ਼ ਆ।
2: ਸੁੰਦਰ ਬੋਲਣ 'ਚ ਕੌੜਾ ਹੈ ਪਰ ਤੁਸੀਂ ਉਹਦਾ ਬੁਰਾ ਨਾ ਮੰਨਿਓ, ਸਮਝਿਆ ਮਿਸਟਰ ਠਾਕਰ?
1: ਹਾਂਜੀ ਬਿਲਕੁਲ ਸਮਝ ਗਿਆ ਗਾ ਜੀ।
2: 15 ਦਾ ਪੱਕਾ ਹੈ ਨਾ?
1: ਉਹੀ ਸੰਸਥਾ।
2: ਹਾਂ ਸਭ ਠੀਕ ਹੈ, ਤੁਸੀਂ ਤਾਂ ਕੇਵਲ ਇੱਕੋ ਹੀ ਵਾਕ ਬੋਲਣਾ, ਘਬਰਾਉਣਾ ਨਹੀਂ, ਸਮਝ ਗਿਆ ਨਾ?
1: ਘਬਰਾਉਣਾ ਨਹੀਂ, ਕੁਝ ਵੈਸੇ ਘਬਰਾਹਟ ਹੋ ਜਾਂਦੀ ਹੈਗੀ ਆ। ਆਹ ਦੇਖੋ ਨਾ ਜੀ, ਕਾਮਨੀ ਜੀ ਜਦੋਂ ਹੱਥ ਦੇ ਵਿੱਚ ਪਿਸਤੌਲ ਲੈ ਕੇ ਖਲੋ ਜਾਂਦੇ ਨੇ ਤੇ ਉਦੋਂ ਫਿਰ ਇੱਕ ਪਾਲੀ ਤੇ
2: ਮੈਂ। ਫੇਰ ਮਗਰੋਂ ਤੁਸੀਂ ਨਾ ਕੁਝ ਬੋਲਣਾ ਤੇ ਨਾ ਕੁਝ ਕਰਨਾ, ਹੋਣ ਮਗਰੋਂ ਫੌਰਨ ਪਰਦਾ ਡਿੱਗੇਗਾ, ਸਮਝ ਗਏ? ਤੁਸੀਂ ਕੇਵਲ 5 ਮਿੰਟ ਹੀ ਤਾਂ ਮੰਚ ਤੇ ਰਹਿਣਾ, ਇਹਦੇ ਨਾਲ ਕਾਹਦੀ ਪਰੇਸ਼ਾਨੀ ਹੈ?
1: ਮਿਸਟਰ ਪਾਠਕ, ਸਿਰਫ 5 ਮਿੰਟਾਂ ਲਈ ਤੁਸੀਂ ਮੈਨੂੰ ਹੀ ਕਿਉਂ?
2: ਨਹੀਂ, ਐਸੀ ਕੋਈ ਗੱਲ ਨਹੀਂ ਹੈ, ਹੋਰ ਕਿਸੇ ਗੱਲ ਦੀ ਬਿਲਕੁਲ ਨਾ ਸੋਚੋ, ਬਿਲਕੁਲ ਨਹੀਂ। ਇਹ ਕੰਮ ਤੁਸੀਂ ਹੀ ਕਰਨਾ ਮਿਸਟਰ ਕੇਸ਼ਵ, ਦੇਖੋ ਟਾਲਮ ਟੋਲ ਨਹੀਂ ਚੱਲਣੀ ਬਿਲਕੁਲ ਵੀ।
1: ਜਿਵੇਂ ਤੁਹਾਡੀ ਮਰਜ਼ੀ ਹੈਗੀ, ਤੁਸੀਂ ਹੁਣ ਇੰਨਾ ਜ਼ੋਰ ਪਾ ਰਹੇ ਹੈਗੇ ਤਾਂ ਜ਼ਰੂਰ ਕਰਦਾ ਗਰ ਜੀ ਮੈਂ ਰੋਲ, ਪਰ ਇਹ ਆਖਰੀ ਵਾਰ ਹੈਗਾ ਜੇ, ਦੇਖੋ ਇਸ ਮਗਰੋਂ ਹੋਰ ਕਿਸੇ ਨਾਟਕ ਵਿੱਚ ਨਹੀਂ।
2: ਹਾਂ ਠੀਕ ਹੈ, ਹੋਰ ਕਿਸੇ ਨਾਟਕ 'ਚ ਨਹੀਂ, ਸਿਰਫ ਇਹਦੇ 'ਚ।
1: ਅਤੇ ਇਹ ਗੱਲ ਫਿਰ ਸੱਚੀ ਸਾਬਤ ਹੋਈ।
3: ਭੈਣੋ ਅਤੇ ਭਰਾਓ, ਤੁਸੀਂ ਸਾਰੇ ਜਾਣਦੇ ਹੋ ਕਿ ਇਹ ਰਹੱਸ ਨਾਟਕ ਹੈ। ਇਸ ਨਾਟਕ ਦੇ ਸਾਰੇ ਪਾਤਰ ਇੱਥੇ ਮੌਜੂਦ ਨੇ, ਇਹਨਾਂ ਵਿੱਚੋਂ ਕੋਈ ਇੱਕ ਖੂਨ ਕਰੇਗਾ ਤੇ ਕਿਸੇ ਇੱਕ ਦਾ ਹੋਵੇਗਾ। ਤੁਸੀਂ ਸਭਨਾਂ ਵਿਦਵਾਨਾਂ ਵਿੱਚੋਂ ਕੋਈ ਇਹ ਗੱਲ ਦੱਸ ਦੇਵੇ ਕਿ ਕਿਸ ਦਾ ਖੂਨ ਹੋਵੇਗਾ ਤੇ ਕੌਣ ਕਰੇਗਾ, ਤਾਂ ਉਸ ਦੀ ਅਕਲ ਦੀ ਮੈਂ ਦਾਤ ਦਿਆਂਗਾ। ਤੁਹਾਨੂੰ ਇਹਨਾਂ ਦੱਸਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਹੈ ਤੇ ਇਹਨਾਂ ਵਿੱਚੋਂ ਹੀ ਕੋਈ ਕਰੇਗਾ।
4: ਮੈਂ ਤੁਹਾਡੀਆਂ ਤਿਕੜਮਾਂ ਤੋਂ ਬਿਲਕੁਲ ਤੰਗ ਆ ਚੁੱਕੀ ਹਾਂ। ਤੁਸੀਂ ਸਾਰੇ ਸਾਨੂੰ ਕਠਪੁਤਲੀਆਂ ਵਾਂਗ ਨਚਾਉਂਦੇ ਹੋ। ਮੈਂ ਤੁਹਾਡਾ ਖੂਨ ਕਰਦੀ ਹਾਂ।
5: ਜੋਤਸਨਾ, ਇਹ ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਅਸਲੀ।
4: ਮੈਂ ਜਾਣਦੀ ਹਾਂ।
0: ਸ਼ੇਖਰ ਖੋਸਲਾ, ਸੌਂ ਚੁੱਕੋ। ਪੂਰਾ ਸੱਚ ਸੱਚ ਦੇ ਸਿਵਾ ਕੁਝ ਨਹੀਂ। ਝੂਠ ਬੋਲੋਗੇ ਤਾਂ ਜੇਲ੍ਹ ਮਿਲੇਗੀ। ਮੁਦਈ ਕਾਮਣੀ ਦੇਸਾਈ ਨੂੰ ਜਾਣਦੇ ਹੋ? ਜਵਾਬ ਦਿਓ, ਹਾਂ ਜਾਂ ਨਹੀਂ। ਨਹੀਂ ਜਾਣਦੇ, ਨਹੀਂ ਜਾਣਦੇ। ਜਿਸ ਦੇ ਸੁਪਨਿਆਂ 'ਚ ਤੁਹਾਨੂੰ ਸਰਦੀ ਦੀ ਰਾਤ ਨੂੰ ਨਿੱਘ ਮਿਲਿਆ, ਉਹਨੂੰ ਨਹੀਂ ਜਾਣਦੇ। ਜਿਸ ਨੂੰ ਤੁਸੀਂ ਕਾਇਰ ਪ੍ਰੇਮੀ, ਡਰਪੋਕ ਭਰਾ ਅਤੇ ਨੀਚ ਮਾਤਾ ਦੀ ਕੈਦ 'ਚ ਛੁਡਾ ਲਿਆਏ, ਉਸ ਕਾਮਣੀ ਦੇਸਾਈ ਨੂੰ ਨਹੀਂ ਜਾਣਦੇ। ਪਰ ਮੈਂ ਤੁਹਾਨੂੰ ਜਾਣਦੀ ਹਾਂ। ਤੁਹਾਡੀਆਂ ਭੂਰੀਆਂ ਪੁਤਲੀਆਂ 'ਚ ਮੈਂ ਆਪਣਾ ਆਲਣਾ ਬਣਾਇਆ। ਤੁਹਾਡੇ ਲੰਮੇ ਤਿੱਖੇ ਨੱਕ ਨਾਲ ਮੈਂ ਆਪਣੀ ਜ਼ਿੰਦਗੀ 'ਚ ਗਰਮ ਸਾਹ ਲਏ ਨੇ। ਤੁਹਾਡੀਆਂ ਮਜ਼ਬੂਤ ਬਾਹਾਂ ਫੜ ਕੇ ਮੈਂ ਤੁਹਾਨੂੰ ਆਸਮਾਨ ਨੂੰ ਲਾ ਕੇ ਆਪਣੇ ਹੱਥਾਂ 'ਚ ਲੈ ਆਈ। ਕਿੱਥੇ

ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਨਜ਼ਰਾਂ, ਕਿੱਥੇ ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਅੱਖਾਂ, ਕਿੱਥੇ ਗਈ ਤੁਹਾਡੀ ਕਮਾਂਡ ਨਾਲ ਤਣੀ ਹੋਈ ਗਰਦਨ? ਚੁੱਪ ਕਿਉਂ?

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਇਸ ਕੁਦਰਤ ਵਿੱਚ ਕਾਦਰ ਦੀ ਬਿਹਤਰੀਨ ਕ੍ਰਿਤ ਮਨੁੱਖ ਹੈ ਜੋ ਸਾਰੀਆਂ ਜੂਨਾਂ ਦੀ ਸਿਰਮੌਰ ਹੈ। ਸਿਰਜਣਹਾਰ ਨੇ ਮਨੁੱਖਾ ਦੇਹੀ ਦਾ ਇਸ ਸੰਸਾਰ ਵਿੱਚ ਇਸ ਲੋਕ ਵਿੱਚ ਆਉਣ ਦਾ ਪ੍ਰਯੋਜਨ ਭਾਵ ਮਕਸਦ ਵੀ ਨਿਰਧਾਰਿਤ ਕਰ ਦਿੱਤਾ ਹੈ। ਉਹ ਹੈ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਅਭੇਦ ਕਰਨਾ, ਕਿਉਂਕਿ ਇਹ ਜੀਵ ਉਸੇ ਦੀ ਹੀ ਜੋਤ ਹੈ ਅਤੇ ਆਪਣਾ ਮੂਲ ਪਛਾਣਨ ਦੀ ਲੋਚਾ ਉਸ ਦੀ ਪ੍ਰਬਲ ਲੋਚਾ ਹੈ। ਉਸੇ ਦੀ ਅਮਾਨਤ ਹੈ ਇਹ ਮਨੁੱਖਾ ਦੇਹੀ। ਤਾਂ ਤੇ ਫਿਰ ਪੂਰਨ ਸਮਰਪਣ ਦੀ ਭਾਵਨਾ ਜੋ ਕਿਛ ਹੈ ਸੋ ਤੇਰਾ ਸਿਧਾਂਤ ਦ੍ਰਿੜ ਕਰਵਾਉਂਦੀ ਹੈ। ਉਂਝ ਵੀ

ਜਿਵੇਂ ਮੱਛਲੀ ਜਲ ਤੋਂ ਬਿਨਾਂ ਬੇਹਾਲ ਹੁੰਦੀ ਹੈ, ਮਰ ਹੀ ਜਾਂਦੀ ਹੈ। ਹੇ ਮਾਲਕ, ਤੂੰ ਅਮੁੱਲ ਹੈ, ਕਿਸੇ ਵੀ ਕੀਮਤ 'ਤੇ ਪਾਇਆ ਨਹੀਂ ਜਾ ਸਕਦਾ। ਤੇਰੇ ਵਾਸੇ ਦਾ ਪਾਰਲਾ ਬੰਨਾ ਡਿੱਠਿਆ ਨਹੀਂ ਜਾ ਸਕਦਾ। ਹੇ ਸਰਬ ਗੁਣਾਂ ਦੇ ਦਾਤੇ, ਮੇਰੀ ਗਰੀਬ ਦੀ ਬੇਨਤੀ ਸੁਣੋ, ਦਾਸ ਨੂੰ ਆਪਣਾ ਦਰਸ਼ਨ ਬਖਸ਼ੋ। ਮੈਂ ਤੈਥੋਂ ਬਲਿਹਾਰੇ ਹਾਂ, ਮੈਂ ਆਪਣੀ ਨਿਮਾਣੀ ਜਿੰਦ ਤੈਥੋਂ ਵਾਰਦਾ ਹਾਂ, ਕੁਰਬਾਨ ਕਰਦਾ ਹਾਂ। ਕੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ

0: ਭਾਵ ਰਹਾਉ ਵਾਲੀ ਪੰਕਤੀ ਵਿੱਚ ਵਚਨ ਕੀਤਾ ਹੈ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਪਾਏ ਮੇਰਾ ਮਨ ਮਾਨਿਆ। ਰਹਾਉ, ਹੁਣ ਮੈਨੂੰ ਯਕੀਨ ਆ ਗਿਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ। ਹੁਣ ਸੁੱਤੇ ਸਿੱਧ ਹੀ ਮੇਰੇ ਮਨ ਵਿੱਚ ਇਹ ਗੰਢ ਬੱਝ ਗਈ ਹੈ। ਇਹ ਉਹੀ ਅਵਸਥਾ ਹੈ ਜਿਸ ਵਿੱਚੋਂ ਬੋਲ ਨਿਕਲਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਰਵਿਦਾਸ ਜੀ ਦਾ ਇਹ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਕਬੀਰ ਜੀ ਸ਼ਬਦ ਦੇ ਦੂਜੇ ਪਦੇ ਵਿੱਚ ਸਮਝਾਉਂਦੇ ਹਨ, ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਰੱਬ ਦੇ ਗੁਣ ਬਿਆਨ ਕਰਕੇ ਬ੍ਰਹਮਾ ਜੀ ਵੀ ਪਰਮਾਤਮਾ ਦਾ ਅੰਤ ਨਾ ਪਾ ਸਕੇ, ਜਦਕਿ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਨਾਲ ਪਰਮਾਤਮਾ ਸਹਿਜ ਸੁਭਾਏ ਸੌਖਿਆਂ ਹੀ ਹਿਰਦੇ ਰੂਪੀ ਘਰ ਵਿੱਚ ਆ ਕੇ ਮਿਲ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪ੍ਰੇਮਾ ਭਗਤੀ ਨੂੰ ਹੀ ਪਰਮਾਤਮਾ ਦੇ ਮਿਲਾਪ ਦਾ ਸਰਲ ਅਤੇ ਸੁਖੈਨ ਰਸਤਾ ਕਿਹਾ ਹੈ। ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ, ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਅਰਜਨ ਸਾਹਿਬ ਵੀ ਸਮਝਾਉਂਦੇ ਹਨ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰੂ ਤੇਗ ਬਹਾਦਰ ਜੀ ਨੇ ਤਨਾਸਰੀ ਰਾਗ ਵਿੱਚ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹ ਪਰਮਾਤਮਾ ਤਾਂ ਸਭ ਪਾਸੇ ਹੈ। ਜਿਵੇਂ ਫੁੱਲ ਵਿੱਚ ਖੁਸ਼ਬੂ ਹੈ, ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰਹਾਓ, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪਰਮਾਤਮਾ ਮਨੁੱਖ ਦੇ ਨਜ਼ਦੀਕ ਹੈ ਤਾਂ ਦੇਖਦਾ ਕਿਉਂ ਨਹੀਂ, ਮਨੁੱਖ ਨੂੰ ਮਹਿਸੂਸ ਕਿਉਂ ਨਹੀਂ ਹੁੰਦਾ? ਇਸ ਦਾ ਜਵਾਬ ਭਗਤ ਕਬੀਰ ਜੀ ਵਿਚਾਰ ਅਧੀਨ ਸ਼ਬਦ ਦੇ ਤੀਜੇ ਅਤੇ ਆਖਰੀ ਬੰਦ ਵਿੱਚ ਦੱਸਦੇ ਹਨ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਜੀ ਕਹਿੰਦੇ ਹਨ, ਚੰਚਲ ਮਤ ਤਿਆਗ ਦਿੱਤੀ ਹੈ, ਹੁਣ ਤਾਂ ਪਰਮਾਤਮਾ ਦੀ ਭਗਤੀ ਹੀ ਮੇਰੇ ਹਿੱਸੇ ਵਿੱਚ ਆਈ ਹੈ, ਰਾਮ ਦੀ ਭਗਤੀ ਵਿੱਚ ਮੇਰਾ ਮਨ ਜੁੜ ਗਿਆ ਹੈ। ਇਹ ਸੱਚ ਹੈ ਕਿ ਜਿੰਨਾ ਸਮਾਂ ਤੱਕ ਸਾਡੀ ਮਤ ਚੰਚਲ ਹੈ, ਟਿਕਾਓ ਨਹੀਂ ਬਣ ਸਕਦਾ, ਇਕਾਗਰਤਾ ਨਹੀਂ ਆ ਸਕਦੀ, ਅਤੇ ਜਦੋਂ ਤੱਕ ਇਕਾਗਰਤਾ ਨਹੀਂ ਬਣਦੀ, ਭਗਤੀ ਵਿੱਚੋਂ ਰਸ ਨਹੀਂ ਆਉਂਦਾ, ਮਨ ਉਸ ਪਰਮ ਆਤਮਾ ਨਾਲ ਮਿਲ ਨਹੀਂ ਪਾਉਂਦਾ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਵੀ ਵਿਚਾਰ ਪ੍ਰਗਟ ਕੀਤੇ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸ਼ੇਖ ਫਰੀਦ ਜੀ ਵੱਲੋਂ ਆਸਾ ਰਾਗ ਵਿੱਚ ਉਚਾਰਨ ਸ਼ਬਦ ਅਸੀਂ ਪੜ੍ਹਦੇ ਹਾਂ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜੜੀਆਂ ਮਨਹੁਮ ਚਿੰਦੜੀਆਂ, ਭਾਵ ਇਸ ਜਨਮ ਵਿੱਚ ਹੀ ਮਨੁੱਖ ਦਾ ਮੇਲ ਰੱਬ ਨਾਲ ਹੋ ਸਕਦਾ ਹੈ, ਬਸ਼ਰਤੇ ਮਨੁੱਖ ਆਪਣੇ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਵੇ। ਸੋ ਅੱਜ ਦੇ ਵਿਚਾਰ ਅਧੀਨ ਸ਼ਬਦ ਦਾ ਸਾਰਾਂਸ਼ ਇਹ ਹੈ ਕਿ ਪਰਮਾਤਮਾ ਨਾਲ ਮਿਲਾਪ ਦੁਨਿਆਵੀ ਪਦਾਰਥਾਂ ਦੀਆਂ ਭੇਟਾਂ ਨਾਲ ਨਹੀਂ ਅਤੇ ਨਾ ਹੀ ਆਪਣੀਆਂ ਸਿਆਣਪਾਂ ਨਾਲ ਹੈ, ਬਲਕਿ ਜਦੋਂ ਅਸੀਂ ਆਪਣੇ ਮਨ ਨੂੰ ਅਰਪਿਤ ਕਰਦੇ ਹਾਂ, ਆਪਣਾ ਚੰਚਲ ਸੁਭਾਅ ਛੱਡਦੇ ਹਾਂ, ਤਾਂ ਫਿਰ ਸਾਨੂੰ ਹਿਰਦੇ ਰੂਪੀ ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ, ਸਾਡਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।
1: ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜੈਦੀਪ ਸਿੰਘ। ਪ੍ਰਭੂ ਮਿਲਣੀ ਲਈ ਜੀਵ ਨੂੰ ਆਪਣੇ ਤਨ ਮਨ ਤੋਂ ਮਾਇਆ ਅਤੇ ਲੋਭ ਦੀ ਪਾਹ ਉਤਾਰ ਕੇ ਰਾਮ ਰੰਗ ਵਿੱਚ ਰੰਗਣਾ ਪਏਗਾ। ਤਿਲੰਗ ਰਾਗ ਵਿਚਲੇ ਸ਼ਬਦ ਵਿੱਚ ਬਾਬਾ ਨਾਨਕ ਜੀ ਫਰਮਾਉਂਦੇ ਨੇ,

ਪੌੜੀ ਬਿਨ ਸਤਿਗੁਰ ਕਹਿੰਦੇ ਨਾ ਪਾਇਓ, ਬਿਨ ਸਤਿਗੁਰ ਕਹਿੰਦੇ ਨਾ ਪਾਇਆ, ਸਤਿਗੁਰ ਵਿਚਾਰ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਗੁਰਮੁ

ਹਮਚ ਆਇਆ ਹਮਚ ਗਿਆ ਹਮਚ ਜੰਮਿਆ ਹਮਚ ਮੁਆ ਹਮਚ ਦਿੱਤਾ ਹਮਚ ਲਿਆ ਹਮਚ ਖੱਟਿਆ ਹਮਚ ਗਿਆ ਹਮਚ ਸੱਚਿਆ ਰੂੜਿਆ ਹਮਚ ਪਾਪੁਨ ਵਿਚਾਰ ਹਮਚ ਨਰਕ ਸੁਰਗ ਅਵਤਾਰ ਹਮਚ ਹੱਸੈ ਹਮਚ ਰੋਵੇ ਹਮਚ ਭਰੀਏ ਹਮਚ ਧੋਵੇ ਹਮਚ ਜਾਤੀ ਜਿਨ ਸਿਖੋਵੇ ਹਮਚ ਮੂਰਖ ਹਮਚ ਸਿਆਣਾ ਮੁਖੀ ਸਾਰ ਨਾ ਜਾਣਾ ਹਮਚ ਮਾਇਆ ਹਮਚ ਛਾਇਆ ਹਮ ਮੈਂ ਕਰ ਕਰ ਜੰਤੂ ਪਾਇਆ ਹਮ ਮੈਂ ਬੂਝੇ ਤਾਂ ਦਰ ਸੂਝੇ ਗਿਆਨ ਹੋਣਾ ਕਿਤਕ ਲੂਝੇ ਨਾਨਕ ਹੁਕਮੀ ਲਿਖੀਏ ਲੇ ਜਿਹਾ ਵੇਖੇ ਤੇ ਹਾ ਵੇਖ ਮਹਲਾ ਦੂਜਾ ਹਾਂ।

ਸਾਹਿਬ ਏਕ ਦੂਜ ਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਬੜੀ ਪੰਕਤੇ ਮਨ ਪਾਵਨ ਦਰ ਸੋਹਨ ਕਿਰਤ ਗਾਵਦੇ ਨਾਨਕ ਕਰਮਾ ਬਾਰੇ ਦਰ ਤੋਂ ਨਾ ਲੈਣੀ ਤਾਵਦੇ ਇੱਕ ਮੂਲਾ ਬੁੱਝਣ ਆਪਣਾ ਅਨਹੋਦਾ ਆਪ ਬਣਾਏ ਦੇ ਉਹ ਟਾਡੀ ਕਾ ਨਿਜ ਜਾਤ ਹੋਰ ਤੁਮ ਜਾਤ ਸੁਣਾਏ ਦੇ ਤਿਨ ਮੰਗਾ ਜੇ ਤੁਝੇ ਧਿਆਏ ਦੇ ਤਿਨ ਮੰਗਾ ਜੇ ਤੁਝੇ ਧਿਆਏ ਦੇ।

ਤਾਰੀ ਤਾਨੂੰ ਹਿੰਡਾ ਤਨੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤੇ ਆਈਏ ਫਲ ਤੇਵੇ ਹੋ ਪਾਈਏ ਜੇ ਵੀ ਹੀ ਕਾਰ ਕਮਾਈਏ ਜੇ ਹੋਵੇ ਪੁਰਬ ਦੀ ਕਿਆਦਾ ਤੋੜ ਕੇ ਨਾ ਦੇ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

0: ਹੋਵੇ ਦਾਲ ਜੇ ਕੋ ਹੋਏ ਤਾਂ ਕੁਬੇਰ ਦੀ ਹੁਰਤ ਹੋਏ ਨਾਨਕ ਪਾਹ ਬਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਆ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲੱਭਾ ਤੇਰਾ ਜਮੈ ਤਾ।

0: ਸੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦਿਵਸ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ।

ਕੋਈ ਪੜਿਆ ਹੋਵੇ ਗੁਨੇਗਾਰ ਤਾਂ ਉਵੇਂ ਸਾਧ ਨਾ ਮਾਰੀਏ, ਜੇ ਹੈ ਕਾਲੇ ਕਾਲ ਨਾ ਤੇ ਵੇ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ, ਪੜਿਆ ਤੂੰ ਮੀਆਂ ਵਿਚਾਰੀਏ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

बलो ब्रह्मते फिरते बहुत आयो। काल कोर समुंदर में

सत रूप सत नाम सत संतोख तरे और आद पुरख पर तक

ਪਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ। ਪਨ ਮਥਰਾ ਮੂਰਤ ਥਰਾ ਸਿਰ ਲਾਏ ਚਿੱਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਤੇ ਜਨ ਜਾਚੋ ਜਗਤਰ ਪਰ ਜਾਣੀਅਤ ਬਾਸਰ ਰੈਨ ਬਾਸ ਜਾਕੋ ਹਿਤ ਨਾਮ ਸਿਓ। ਪਰਮੇ ਅਤੀਤ ਪਰਮੇਸ਼ਰ ਕੇ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ। ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਓਰੇ ਕਾਮ ਸਿਓ। ਮਥੁਰਾ ਕੋ ਪ੍ਰਭ ਸਰਬ ਮੇ ਅਰਜੁਨ ਗੁਰ ਭਗਤ।

0: ਕੀ ਕਾਬੂ ਹੋਇਤਾ ਤੋ ਸਤਿਗੁਰ ਸੰਗੇਤ ਨਾਮ ਲੈ ਜਦ ਉਭਰਿਓ ਜਗਤ ਉਧਾਰਨ ਨਾਮ ਸਤਿਗੁਰ ਤੁੱਠੇ ਪਾਇਓ ਅਬ ਨਾਹੀਂ ਅਵਸਰ ਕਾਮ ਬਾਰ ਅੰਤਰ ਪੂਰੀ ਪੜੀ
1: ਤੇਨ ਭਵਨ ਭਰਪੂਰਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ ਗੰਗ ਨਰ ਖੋ ਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਰਨ ਸਮਰਥ ਸਦਾ ਸੋਈ ਸਰਵ ਜੀ ਮਨ ਤਿਆਯੋ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦਿਓ ਅੰਗਰ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਤਿਆਯੋ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ
2: ਜਬ ਲੋ ਨਹੀਂ ਭਾਗ ਲੀਲਾਰੀ ਉਦਾ ਤਬ ਲੋ ਭਰਮ ਤੇ ਫਿਰ ਤੇ ਬੋਤਾਇਓ ਕਲ ਕੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ

ਪਰਸਲ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਨ ਦੀ ਨੂਰ ਅਰਸਹੁ।

सतगुर प्रसाद ले

गोरखपुरा हर नाम दृढ़ा।

0: ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤ ਜੁਗਰਾ ਸੰਤੋ ਕਾ ਤਮ ਗਰਥ ਵਾਹੋ ਤ੍ਰੇਤੇ ਰਥ ਜਤੈ ਕਾ ਜੋਰ ਗਰਥ ਵਾਹੋ ਤ੍ਰੇਤੇ ਰਥ ਜਤੈ ਕਾ ਜੋਰ ਗਰਥ ਵਾਹੋ ਕਲ ਜੁਗ ਰਥ ਗਨ ਕਾ ਕੂੜ ਗੈ ਰਥ ਵਾਹੋ ਦੁਆਪਰਾ ਤਪੈ ਕਾ ਸਤ ਗਰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜ ਗਰਥ ਵਾਹੋ ਮਹਲਾ ਪਹਿਲਾ
1: ਸਾਂ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸੱਚ ਰਹੇ ਸਭ ਕੋ ਸਸਮਾਵੇ ਰਿਬ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਹੀਂ ਲੈ

ਪੌੜੀ ਸਤਿਗੁਰੂ ਵਿੱਟੋ ਵਾਲਿਆ ਜਿਤ ਮਿਲੇ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਹਨੇ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰ ਹੈ ਬਹੁਤ ਹਾਵਿਰ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਕੰਬੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਪਾਵਦੇ ਰਾਹੇ ਪੀੜੇ ਅੱਗੇ ਜਾਵਣਾ ਨੰਗਾ ਤੋਂ ਚੁੱਕਚਾ ਲਿਆ ਤਾਂ ਇਸੇ ਖਰਾ ਡਰਾਵਣਾ ਕਰਿਓ ਗੰ ਪਛੋਤਾਵਣਾ ਕਰਿਓ ਗੰ ਪਛੋਤਾਵਣਾ।

ਬਲਦਿਵਾਹ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ

पंच समाए गुरमत पाएक तख्त बैठा अर्जन गुरु सतगुर का खिवै चंदोआ।